ਕੇ ਤਕ ਹਿਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਸੇ ਕਿਰਨਾ ਪਾਈਆ, ਕਰ ਮਿਲਣ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਸ ਵਾਰ ਨਾਰਾਸਾ ਮਹਲਾ ਪਹਿਲਾ। ਆਖਾਂ ਜੀਵਾ ਵਿਸਰੇ ਮਾਰੇ ਜਾਊ, ਆਖਣਿਓ ਕਾ ਸਾਚਾ ਨਾਉ। ਸਾਚ ਨਾਮ ਕੀ ਲਾਗੇ ਭੂਖ, ਉਤਪੁਖ ਖਾ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਂ, ਸਾਚਾ ਸਾਹਿਬ ਸਾਚੇ ਨਾਮ ਰਹਾਉ। ਸਾਚ ਨਾਮ ਕੀ ਤਿਲ ਵਡਿਆਈ, ਆਖ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੇ ਭੋਗ। ਗੁਣ ਹੋਰ ਨਾ ਹੀ ਕੋਏ, ਨਾ ਕੋ ਨਾ ਕੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਰਾ ਗੁਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਅਮਰੀ ਰਹਿ ਰਾਸ ਰਹਾਓ, ਹਰ ਜਨ ਗੈਵੜ ਭਾਗ ਵਡੇਰੇ। ਜਿਨ ਹਰਾ ਸਰਦਾਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰਾ ਸਨਾਮ ਨਾ ਪਾਇਆ, ਤੇ ਪਾਗਣ ਜੰਪਾਸ। ਜੋ ਸਤਿਗੁਰ ਸੰਸਗਨੀ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਖਾਸ। ਤਨ ਤਨ ਸਾਸਨ ਜਿਤ ਰਸ ਪਾਇਆ, ਮਿਲ ਜਾਣਾ ਨਾ ਪ੍ਰਗਾਰਾ ਗੁਰੀ ਮਹਲਾ ਪੰਜਵਾ। ਕਾਹੇ ਰੇ ਮਨ ਚਿਤਵ ਹੁਦਮ, ਜਾਂ ਆਰਾ ਜੀਓ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾਰਜ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਾਧ ਸੰਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ ਚਰਿਆ ਰਹਾਓ। ਜਨਨ ਬਿਦਾਲੋ ਸੋ ਤੋ ਬੰਤਾ, ਕੋਈ ਨਾ ਕਿਸਕੀ ਤਰਿਆ। ਸਿਰ ਸਿਰਿਨ ਸੰਭਾਹੇ ਠਾਕਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੈਸੈ ਕੋਸਾ, ਤੇ ਪਾਸੇ ਬਾਰੇ ਸਰਿਆ। ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਾਮਨ ਦਾਨ ਦਾਸ ਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਜਣਾ ਪੁੰਜਣ ਗਮ ਗਮ ਪਾਰਾ। ਸਭ ਧਿਆਵੈ ਸਭ ਧਿਆਵੈ, ਤੁਧ ਜੀ ਹਰ ਸੱਚੇ ਸਿਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀ ਅੰਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੂਵ ਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਕੜ ਕੜੇ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੋਗਤਾ ਜੀ, ਹਉ ਤੁਧ ਬਿਨਾਂ ਨ ਜਾਣਾ। ਤੂੰ ਪਾਰ ਬਿਉਂ ਬਿਆਨ ਬਿਆਨ ਜੀ, ਤੇਰੇ ਕਿਆ ਗੁਣਾ ਆਪ ਖਾਣਾ। ਜੋ ਸੇਵੈ ਤੋ ਜੀ, ਜਾਂ ਨਾਨਕ ਤਿਨ ਕਰਵਾਣਾ। ਹਰ ਦਿਆਵੇ ਤਿਆਵੇ ਤੋ ਜੀ, ਸਹਿਜਾਂ ਯੁਗ ਮੈਂ ਸੋ ਵਾਸੀ। ਸੇ ਮੂਹ ਸਹਿ ਮੂਤ ਪੈ, ਜਿਨ ਹਰ ਧਿਆਇਆ ਜੀ, ਤਿਨ ਤੁਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਗ ਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ।
ਤੇਰੇ ਭਗ ਤੇਰੇ ਫਸਲਾਂ ਤੋਂ ਜੀ ਅਨਕਾ ਨੇਕ ਅਨੰਤਾ ਤੇਰੀ ਅਨੇਕ ਕਰਿਆਰ ਪੂਜਾ ਜੀ ਤਬ ਤਾ ਪੇ ਜਾਵੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਸਾ ਜੀ ਕਰ ਕਿਰਿਆ ਖਾਟ ਕਰਮ ਗ੍ਰੰਥਾ ਸੇ ਭਗ ਸੇ ਭਤ ਪਲੇਜ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਏ ਤੁਜੇ ਵਡਵਰ ਨ ਕੋਈ ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸਿੱਸਾ ਬੋ ਪਾਈ ਜੀ ਤੁਰੇ ਆਪੇ ਸਿੱਸਾ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ ਸਾਬ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਲਾ ਦਾ ਮਨ ਮੋਹ ਗਵਾਇਆ ਤੁਰੇ ਆ ਵਿਛੋੜਿਆ ਮਲਾਇਆ ਤੂੰ ਦਰਿਆਉ ਸਭ ਤੁਜੀ ਮਾਏ ਤੋਈ ਬਿਨ ਦੂਜਾ ਕੋਈ ਨਾਏ ਜੇ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾਂ ਨੂੰ ਗੁਰਮ ਪ੍ਰਗਟ ਹੋਇਆ ਆਸਾ ਮਹਲਾ ਪਹਿਲਾ ਤਿਤ ਸਰਵਲੈ ਬੈਲੇ ਨੂੰ ਆਸਾ ਪਾਣੀ ਪਾਵ ਤਿੰਨੇ ਕੀਆ ਭੰਗ ਜਮੋਹ ਭਾਗ ਨਹੀਂ ਚਾਲੇ ਹਮ ਦੇਖਾ ਤੈ ਡੁਬਿਆ ਲੈ ਮਾਨ ਏਕ ਨਾ ਚੇ ਸਮੂੜ ਮੰਦਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨ ਉਤੇ ਉਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਤ ਪਾ ਕੇ ਵੰਦਾਮ ਸਰਨਜਾਮ ਲਾ ਪਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਾਵਿ ਵਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੂੰ ਕਾਵੋ ਆਪ ਹਾਥੇ ਮੂਹੇ ਬਚਾਵੋ ਸੁਖੀ ਵਸ ਮੋਰੋ ਪਰਵਾਰਾ ਸੇਵ ਸੇ ਸਭ ਕਰਤਾਰਾ ਮੋਰ ਅੱਛਾ ਜੀ ਕਰਦੈ ਕਰੀਐ ਸਭ ਐਰਨ ਕੋ ਆਸ ਨਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੂੰ ਮੈਂ ਛਾੜ ਕੋਈ ਅਵਰ ਨਾ ਤਿਆਉ ਜੋ ਬਚਾਉ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀ ਐ ਚੌਂ ਚੌਂ ਸਤਰ ਹਮਾਰੇ ਮਾਰੀ ਐ ਆਪ ਆਦੇ ਮੁਝੇ ਅਬਰੀ ਐ ਮਰਨ ਕਾਲ ਕਾ ਤ੍ਰਾਸ ਨਵਰੀ ਐ ਹੋ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਨ ਦੁਸ਼ਟਨ ਕੈ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਭਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਰ ਪ੍ਰਜਾ ਜਿਨ ਆਪ ਸਵਾਰੀ ਸੇਵ ਗਨ ਗੋ ਸੇਵ ਗੁਣ ਸੋਧੀਓ ਸਤਰਨ ਕੋ ਪਲ ਮੂੰਹ ਬਦ ਕੀ ਓ ਗੜ ਗੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੂਣ ਚਰਿਆ ਸਤੂਲਾ
ਸਭ ਪਰ ਕਿਰਪਾ ਦਿਸ਼ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਹੇ ਕਹਿ ਕੀ ਪੀਰ ਵਿਛਾਨੈ ਖੜ ਖੜ ਕੇ ਪੜ ਪੜ ਕੀ ਜਾਨੈ ਜਾ ਬੁਧ ਕਰਾਂ ਕਰ ਤਾਰਾ ਪਰ ਜਾ ਤਰਤਵ ਦੇ ਅਪਾਰਾ ਜਾ ਬਾ ਕਰ ਤੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਨ ਸੇ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇ ਭੇਦ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲਨ ਆਦਿ ਸੰਭ ਤਾਕਾ ਮੂੜ ਚਾਤ ਭੇਦਾ ਜਾ ਕੋ ਬੇਵ ਨ ਪਾਵਤ ਬੇਦਾ ਤਾਕੋ ਕਰਪਾਨ ਮਾਨਤ ਮਹਾਮੂੜ ਕਰ ਭੇ ਨ ਜਾਨ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਨਤ ਨੈ ਭੈ ਆਵ ਆਪਣੀ ਬੁੱਧ ਹੈ ਜੇਤੀ ਬਣਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬੇਸਿਆ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਭੂਪਾ ਅੰਡ ਜੇ ਰਸੇ ਤਜਕੀਨੇ ਪੁੱਤ ਬੋਝ ਖਾਨ ਬਹੁਰ ਰਚ ਦੀਨੇ ਕਹੂੰ ਬੂਰਾ ਜਾਹੂੰ ਬੈਠਾ ਕਹੂੰ ਸਿਨ ਪਿਓ ਸੰਕਰ ਕੈਠਾ ਸਗਰੀ ਸੇ ਦਿਖਾਏ ਅਚੰਭਵ ਆਜ ਗਾਸਰੂ ਸੇ ਹੰਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰੇ ਸਿੱਖ ਸੰਗਰੋ ਦੁਰਜਿਤ ਉਠ ਤਵਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਤੋ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੋਤ ਹੈ ਮਰੇ ਪੁਰਖ ਜਮਨ ਪਾ ਪਰੇ ਤਿਹਾਰੇ ਤਿਨਕੇ ਤੁਮ ਸੰਗੜ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਟ ਨਹੀਂ ਆਏ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਰੀ ਟਰੇ ਤਿਰ ਕਾਲਾ ਕਿਰਪਾ ਦਰੇ ਤਨ ਜਾਏ ਨਾਰ ਹੋ ਤਾਂ ਕਿ ਤਾਪ ਤਨਕ ਮੈਂ ਹਾਰ ਹੋ ਰਿਦ ਸਿਦ ਕਰਮ ਸਭ ਹੋਈ ਦੋ ਸਵੈ ਸਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਂਤੇ ਤਾਏ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਾਰਦ ਦੁਸ਼ਟ ਦੋ ਤੇਰਾ ਖੜਗ ਕਹਿਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਓ ਅਬਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮ ਰਹੇ ਤਬ ਤੇ ਕੁਆ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮਾਨੇ ਓ ਸਿਮਰਤ ਸ਼ਾਸਤਰ ਬੇਸਬੈ ਬਹੁ ਭੇਦ ਗਾ ਮੇਗ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਏ ਬਖਾਨੇ ਓ ਦੋਹਰਾ ਸਲ ਦੁਆਰ ਕੋ ਛਾਡ ਕੇ ਗਹਿ ਤਵਾਰ ਹੋ ਦੁਆਰ ਬਹਿ ਗਏ ਕੀ ਲਾਜੇ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਾਵੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਿਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜੇ ਦੇ ਸੋ ਪਾਵੇ ਸਦਾ ਸਿਫਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਜਾ ਨਾ ਬਿਰਾਯਦਾਰੋ ਸਾਜ ਨਾਮ ਅਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦੀ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ
ਪੰਜ ਦੋ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਭਵਿਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹਲਾ ਪੰਜਵਾਂ ਥਾਰ ਵੇਤਨ ਵਸਤੂ ਪਈਓ ਸਤ ਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈ ਹੋ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੂੰਚੈ ਤਿਸ ਕਾ ਹੋਇ ਅਧਾਰੋ ਇਹ ਵਸਤੈ ਨਹਿ ਜਾਈ ਨਿਤਨ ਰਾਖੁਰ ਤਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਤਨੇਮ ਦੀ ਬਾਣੀ ਸੋਧ ਰਹਿ ਸਭ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਪਾਠ ਹੈ ਸੁਖਮਣੀ ਸਾਹਿਬ ਦਾ, ਪਰਿਵਾਰ ਹੈ ਜਿਨ੍ਹਾਂ ਵੱਲੋਂ ਪਾਠ, ਇੱਥੇ ਪਰਿਵਾਰ ਆਇਆ, ਵਾਹਿਗੁਰੂ ਕਿਰਪਾ ਕਰੇ। ਸੋ ਸਮੇਂ ਮੁਤਾਬਕ ਸੁਖਮਣੀ ਸਾਹਿਬ ਦਾ ਪਾਠ ਆਰੰਭ ਹੋ ਰਿਹਾ। ਪਰਿਵਾਰਾਂ ਨੂੰ ਵੀ ਬੇਨਤੀ ਹੈ ਭਾਈ, ਆਪ ਚਾਹੋ ਨਾ ਤਾਂ ਆਓ ਵੀ ਸਾਡਾ ਸੁਖਮਣੀ ਸਾਹਿਬ ਦਾ ਪਾਠ ਅਤੇ ਆਪਾਂ ਆਰੰਭ ਕਰਨਾ ਅਤੇ ਆਪਾਂ ਹਾਜ਼ਰ। ਤੁਸੀਂ ਆਏ ਜੀ ਪਰਿਵਾਰ ਸੁਖਮਣੀ ਸਾਹਿਬ ਵਾਲੇ? ਸੋ ਚਲੋ ਆਓ, ਮਹਾਰਾਜ ਕਿਰਪਾ ਕਰੇ, ਆਪਾਂ ਕੋਸ਼ਿਸ਼ ਕਰੀਏ ਕਿ ਅਗਰ ਮਾਲਕ ਦੀ ਕਿਰਪਾ ਨਾਲ ਸੇਵਾ ਲਈ ਹੈ ਅਤੇ ਸੇਵਾ ਤੋਂ ਪਹਿਲਾਂ ਅਸੀਂ ਹਾਜ਼ਰ ਹੋਈਏ ਤਾਂ ਕਿ ਪਾਠ ਜਿਹੜਾ ਕਰਨ ਲੱਗੇ ਹਾਂ ਸੁਖਮਣੀ ਸਾਹਿਬ ਦਾ, ਇਹ ਪਰਿਵਾਰ ਵਾਸਤੇ ਆ। ਅਤੇ ਪਰਿਵਾਰ ਜਾਂ ਤਾਂ ਆਪ ਪਾਠ ਕਰੇ, ਜੇ ਆਪ ਨਹੀਂ ਤਾਂ ਪਾਠ ਪਰਵਾ ਕੇ ਪੈ ਕੇ ਸੁਣੇ। ਸਵਾਉ ਬੜੇ ਪਿਆਰ ਨਾਲ ਲਖਵਿੰਦਰ ਸਿੰਘ ਜੀ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਾ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਗੌੜੀ ਸੁਖਮਨੀ ਮਹੱਲਾ ਪੰਜਵਾ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸਾਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੁੰਬਰ ਏਕਾ, ਨਾਮ ਜਪਤਿਆ ਗਣਤਿਆ ਅਨੇਕਾ। ਵੇਦ ਪੁਰਾਣ ਸਿਮਰਤ ਸੁਧ ਆਖਰ, ਕੀਨੇ ਰਾਮ ਨਾਮ ਏਕ ਆਖਰ। ਕਿਨਕਾ ਏਕ ਜਿਸ ਜੀ ਬਿਸਾਵਾ, ਤਾਂ ਕਿ ਮਹਿਮਾ ਗੜੀ ਨਾ ਆਵਾ। ਕਾਂਖੀ

ਨਾਮ ਜਨਕੋ ਤ੍ਰਿਪਤ ਭੁਗਤੋ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਾ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਾਰੇ ਨਾਨਕ ਜਨ ਸੰਕੇਤੇ ਤਾਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦਵੱਸਾ ਸੰਤ ਪ੍ਰਤਾਪ ਦੁਰਤਸਵ ਨੱਸਾ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਡਹੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਤਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਭਰਤ ਨੇਮ ਕਰੈ ਬਹੁ ਭੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀ ਸਿਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕੰਨ ਕਸਵ ਹੈ ਵਰ ਪੂਮਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵਾ ਤੋ ਪੀ ਹੋਮੈ ਮੈਲ ਨਾ ਜਾਵਾ ਹਰ ਕੇ ਨਾਮ ਸਾਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟਾ ਗਰਭ ਗੁਮਾਨ ਨਾ ਮਨ ਤੇ ਹੁੱਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋਬੋ ਸਦ ਨਾ ਕਰ ਮਨ ਤੇ ਕਬੂਨਾ ਬਿਖਿਆ ਟਰੈ ਜਲ ਧੋਵਾ ਬਹੁ ਦੇ ਅਨੀਤ ਸੁਧ ਕਹਾਂ ਹੋਏ ਕਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪਾ ਅਣਕ ਜਤਨ ਕਾਰ ਤ੍ਰਿਸਨਾ ਧਰਾਪਾ ਪੇਖ ਅਨੇਕ ਅਗਨੀ ਬੁਝਾ ਕੋਟੋ ਪਾਵ ਦਰਗਾ ਨਹੀਂ ਸਿਜਾ ਛੂਟਸ ਨਾਹੀ ਉਪ ਪਿਆਲ ਮੋਹਿ ਵਿਆਪਾ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨ ਗੋਬਿੰਦ ਭਜਨ ਬਿਨ ਤਿਲ ਨੀ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾਇਆ ਬਿਮਾਨ ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇ ਬਹੁ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨ ਨਹੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਰ ਇਹ ਆਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
रमैया के गुण चेत परानी, कवन मूलते कवन दृष्टानी, जिंतु साज सवार सिंगारिया, गर्भ अग्न में जिन्ह उबारिया, बार व्यवस्था तुझे प्यार है दूध, पर जोबन भोजन सुख सूद, बिरध पया उपर सख सैन, मुख्य पयाओ बैठ कौ दैन, यह निर्गुण गुण कछु न बूझ, बख्श लिहो तो नानक सीज, जिह प्रसाद तारू पर सुख बसा, सुत प्रात मीत बनता संहसा, जिह प्रसाद पीवै शीतल जला, सुखदाई पावन पाव के मुला, जिह प्रसाद भोगै सवरसा, सगल समग्री संग साथ बसा, दीने हस्त पाम करन नेत्र रसना, तिसे त्याग वर संरचना, ऐसे दोख मूढ़ अंध व्यापे, नानक काढ़ लिहो प्रभापे, आद अंत जो राखन हार, तिस्यो प्रीत न करै गवार, जाकी सेवा नवनिध पावा, तासो मूढ़ा मन नहीं लावा, जो ठाकुर साध सदा हजूरे, ताको अंधा जानत दूरे, जाकी टैल पावा दरगा मान, तिसब सारा मुगदे जान, सदा सदा भूलन हार, नानक राखन हारे अपार, रतन त्याग कौडी संगरचा, साच छोड़ झूठ संग मचा, जो छड़ना सो अस्थिर कर माना, जो होवन सो दूर पराना, छोड़ जाए तिसका श्रम करा, संग सहाई तिस परहरा, चंदन लेप उतारा तो होए, गर्दब प्रीत भसम संग होए, अंध कूप में पतत बिकराल, नानक कड़ लिहो प्रभ दयाल, करतूत पशु की मानस जात, लोक पचारा कर दिन रात, बाहर पेखंतर मल माया, शब्द नाहे कश कर छपाया, बाहर ज्ञान त्यान स्नान, अंतर व्याप लोभ स्वान, अंतर अगन बाहर तन स्वा, गल पाथर कैसे तरह अथा, जाका अंतर बसा प्रभाप, नानक तेजन सहज समात, सुन अंधा कैसे मार्ग पावा, कर गह लिहो ओढ़ निभावा, कहाँ बुझारत बुझे डोरा, निस कही है तो समझ पूरा, कहाँ बिसन पद गावे गुंग, जतन करे तो पी सुर पहंग, कहाँ पिंगल पर्वत पर पवन, नहीं हो तू हाँ उस गवन, करतार करना मैं दीन बेनती कर, नानक तुमरी कृपा तर, संग सहाई सुहावे ना चीत, जो बहराई तांस्यो प्रीत, बलुआ के ग्रह पीतर बसा, आनंद केल माया रंग रस, दृढ़ कर मन मन प्रतीत, काल न आवै मूड़े चीत, बैर विरुद्ध काम क्रोध मोह, झूठ बिकार महा लोभ त्रो, याहू जुगत बिहाने कई जन्म, नानक राख लिहो अपन कर कर्म, तू ठाकुर तुम पय अरदास, जियो पिंड सब तेरी रास, तुम मात पिता हम बारक तेरे, तुमरी कृपा मैं सुख कनेरे, कोई न जाना तुमरा अंत, उचे ते ऊंचा भगवंत, सगल समग्री तुमरा सूत्र धारी, तुम ते होए सो आज्ञाकारी, तुमरी गात मित तुम ही जानी, नानक दास सदा कुर्बानी, सलोक देन हार प्रभ छोड़ का, लाग अन सुहाय, नानक कहू न सी जई, बिन नावा पत जाय, अष्टपदी दास वस्तु ले पाछा पावा, एक वस्त कारण बिखोट गवावा, एक पीना दे दस पीहिर ले, तो मूढ़ा कहो कहा करे, जिस ठाकुर सो नाही चारा, ताको कीजे सद नमस्कारा, जाका मन लागा प्रभ मीठा, सर्ब सुख ताहू मन बूठा, जिस जन अपना हुक्म मनाया, सर्ब थोक नानक तिन पाया, अगन साहू अपनी दे रास, खात पीत बरता आनंद उलास, अपनी अमान कछ बौर साहू ले, अज्ञानी मन रोस करे, अपनी प्रतीत आप ही खोवा, बौर उसका विश्वास ना होवा, जिसकी वस्त तिसे आज्ञा राख, प्रभ की आज्ञा मन माथा, उसते चौगन कर निहाल, नानक साहिब सदा दयाल, अणक पांत माया के हेत, सर पर होवत जान अनेत, बिरख छाया सुरंग लावा, ओह बिनस ओ मन पहचावा, जो दिस सो चालन हार, लपट रहो ता अंध अंधार, बटाऊ सो जो लाव ने, ताको हाथ न आवै के, मन हर के नाम की प्रीत सुखदाई, कर कृपा नानक आप ले लाई, मिथ्या तान तान कुटंब सबाया, मिथ्या होमै ममता माया, मिथ्या राज जोबन तन माल, मिथ्या काम क्रोध विकराल, मिथ्या रथ हस्ती असो वस्त्रा, मिथ्या रंग संग माया पेख हस्ता, मिथ्या त्रोम अभिमान, मिथ्या आपस ऊपर करत गुमान, अस्त्र भगत सदकी शरण,
ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਮਿਥਿਆ ਸ੍ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਤਹਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰਿ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰਿ ਹਰਿ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਹਚ ਬਿਨਾ ਕਹਿ ਹੋ ਵਸ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਰਨ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਤਨ ਤਨ ਤੇ ਜਨ ਜੇ ਘਟ ਬਸਿਓ ਹਰਿ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਹਿ ਤਵਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮਹਿ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਧਰੈ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਗੁਣ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪਹਿ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਮ ਸਿਆਣਪ ਸਗਲ ਤੇ ਰਹਿਤ, ਸਭ ਕਹਿ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਣ ਥਨੰਤਰ ਰਹਿ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅੰਬੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵਾ, ਤਿਸ ਕੋ ਸਿਮਰਤ ਪਰਮ ਗਤ ਪਾਵਾ, ਜਿਹ ਪ੍ਰਸਾਦ ਬਸ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗਤ ਅਬਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੋਂ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ, ਨਾਨਕ ਪਾਸੇ ਤੀਖਰ ਜਾਵਹਿ, ਜੇ ਪ੍ਰਸਾਦ ਰੋਗ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕੇਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚ, ਮਨ ਸਾਧ ਸਾਧ ਸਿਮਰਹ ਪ੍ਰਭ ਉੱਚੇ, ਜਿਹ ਪ੍ਰਸਾਦ ਪਾਜ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ, ਜਿਹ ਪ੍ਰਸਾਦਾ ਭੂਖਣ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਜਿਹ ਪ੍ਰਸਾਦ ਅਸਵ ਹਸਤੇ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾਮ ਬਿਸਾਰੀ, ਜਿਹ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪ੍ਰਵੇ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਨਾਈ, ਉਠਤ ਬੈਠਤ ਸਾਧ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖ, ਨਾਨਕ ਈਹਾਂ ਊਹਾਂ ਨਾਨਕ ਤੇਰੀ ਰਖ, ਜਿਹ ਪ੍ਰਸਾਦ ਕਰਹਿ ਪੁੰਨ ਬਉਦਾਨ, ਮਨ ਆਠ ਪੈਰ ਕਾ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾ ਸਾ ਚਿਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਵ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਾ, ਗੁਰਪ੍ਰਸਾਦ ਨਾਨਕ ਜਸ ਕਹਾ, ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖਹਿ ਬਿਸਮਾਦ, ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸੇਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਾ, ਜਿਹ ਪ੍ਰਸਾਦ ਸੰਪੂਰਨ ਫਲਾ, ਜਿਹ ਪ੍ਰਸਾਦ ਪਰਮਗਤ ਪਾਵਾ, ਜਿਹ ਪ੍ਰਸਾਦ ਸੁਖ ਸਹਿਜ ਸਮਾਵਾ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਜਾਣ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵਾਂ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ, ਜਿਹ ਪ੍ਰਸਾਦ ਸਭ ਕੀਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪਾਏ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਾਤੂ ਉੱਤਮ ਹੋਏ,
ਸਰਬਨ ਧਨ ਪ੍ਰਭ ਤੇਰੀ ਮਇਆ, ਆਪੋ ਕਛੂ ਨ ਕਿਨਹੂ ਲਇਆ, ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਲੋਕ ਅਗਮੈ ਅਗਾਧ ਪਾਰ ਬ੍ਰਹਮ ਸੋਇ, ਜੋ ਜੋ ਕਹਿ ਸੁਮੁਕਤਾ ਹੋਇ, ਸੁਨ ਬੀਤਾ ਨਾਨਕ ਬਿਨਮੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਗੈ ਸੰਗਮੁਖ ਉਜਲ ਹੋਤ, ਸਾਧ ਸੰਗਮਲ ਸਗਲੀ ਖੋਤ, ਸਾਧਗੈ ਸੰਗ ਮਿਟੇ ਅਭਿਮਾਨ, ਸਾਧਗੈ ਸੰਗ ਪ੍ਰਗਟੈ ਸੋ ਗਿਆਨ, ਸਾਧਗੈ ਸੰਗ ਬੁਝੈ ਪ੍ਰਭ ਨੀਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧਗੈ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨਾ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਹੇਸ਼ਮਾਨੀ, ਸਾਧਕ ਸੰਗ ਅਗੋਚਰ ਮਿਲਾ, ਸਾਧਕ ਸੰਗ ਸਦਾ ਪਰ ਫੁੱਲਾ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤ ਹੂੰ ਤਾਵਾ, ਸਾਧ ਸੰਗ ਅਸਥਿਤ ਮਨ ਪਾਵਾ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕਾ ਸੰਗ ਮਹਾਪੁਨੀਤ, ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੈ ਸਬਾਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ, ਸਾਧਕ ਸੰਗ ਨਾ ਕਬਹੂ ਤਾਵਾ, ਸਾਧਕ ਸੰਗ ਸਦਾ ਸੁਖ ਪਾਵਾ, ਸਾਧ ਸੰਗ ਬਸਤੇ ਗੋਚਰ ਲਹਾ, ਸਾਧੂ ਕੈ ਸੰਗ ਅਜਰ ਸਹ, ਸਾਧਕ ਸੰਗ ਬਸ ਥਣ ਉੱਚ, ਸਾਧੂ ਕੈ ਸੰਗ ਮਹਿਲ ਪਹੁੰਚ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਪਾ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵਾ, ਜਿਸ ਧਨ ਤੇ ਸਭ ਕੋ ਵਰਸਾਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕਾ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕਾ ਸੰਗ ਸਰਬ ਥਣ ਗਮ, ਨਾਨਕ ਸਾਧਕਾ ਸੰਗ ਸਫਲ ਜਨਮ, ਸਾਧਕਾ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧਕਾ ਸੰਗ ਕਲੂਖਤ ਹਰ, ਸਾਧਕਾ ਸੰਗ ਨਰਕ ਪਰ ਹਰ, ਸਾਧਕਾ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵਾ, ਸਾਧਕ ਸੰਗ ਨਾ ਬਿਰਥਾ ਜਾਵਾ, ਪਾਰ ਬ੍ਰਹਮ ਸਾਧ ਰਿਧ ਬਸ, ਨਾਨਕ ਉਦਰ ਸਾਧ ਸੁਨ ਰਸਾ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰ, ਸਾਧ ਸੰਗ ਸਰ ਪਰ ਨਿਸਤਰ, ਸਾਧਕ ਸੰਗ ਲੱਗਾ ਪ੍ਰਭ ਮਿੱਠਾ, ਸਾਧੂ ਕਾ ਸੰਗ ਘੜ ਘੜ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੇ ਮਹਿਮਾ ਭੇਦ ਨ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ, ਸਾਧਕੀ ਉਪਮਾ ਤਿਹ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਇਕ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜੈਸੇ ਰਾਜ ਅੰਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਾ ਧੀਰਜੇਕ, ਜੋ ਬਸੁਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ, ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਤਰੂ ਪਰ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਨ ਪ੍ਰਭਾਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी का गरीबी समाहा, ब्रह्म ज्ञानी पर उपकार माहा, ब्रह्म ज्ञानी का नाही धंधा, ब्रह्म ज्ञानी ले थावत बंधा, ब्रह्म ज्ञानी का हुए सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपा सगल संसार, ब्रह्म ज्ञानी का एक रंग, ब्रह्म ज्ञानी का बसा प्रभ संग, ब्रह्म ज्ञानी का नाम आधार, ब्रह्म ज्ञानी का नाम परवार, ब्रह्म ज्ञानी सदा सद जागत, ब्रह्म ज्ञानी अहं बुद्ध त्यागत, ब्रह्म ज्ञानी का मन परमानंद, ब्रह्म ज्ञानी का कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी का हुए चिंता, ब्रह्म ज्ञानी का निर्मल मंत, ब्रह्म ज्ञानी जैस करे प्रभ आप, ब्रह्म ज्ञानी का बड़ प्रताप, ब्रह्म ज्ञानी का दर्स बड भागी पाइय, ब्रह्म ज्ञानी को बल बल जाइय, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाना भेद, ब्रह्म ज्ञानी को सदा आदेश, ब्रह्म ज्ञानी का कथया न जाय अदाखर, ब्रह्म ज्ञानी सर्व का ठाकुर, ब्रह्म ज्ञानी की मित कौन बखाना, ब्रह्म ज्ञानी की गात ब्रह्म ज्ञानी जन, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का कर्ता, ब्रह्म ज्ञानी सद जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, सलोक उर तारा जो अंतर नाम, सर्व मैं पेख भगवान, नेमक नेमक ठाकुर नमस्कार, नानक ओह अपरस सगल निस्तारा, अष्टपदी मिथ्या नाही रसना परस, मन में प्रीत निरंजन दर्श, परत्रया रूप न पेख नेत्र, साधकी टहल संसंग हेत, करन न सुने काहू की निंदा, सब ते जाना आपस को मंदा, गुर प्रसाद बिख्या परहरा, मन की वासना मन तेट रह, इंद्री जेत पंच दुख ते रहत, नानक कोट मदे को ऐसा अपरस, वैष्णो सो जिस उपर सो प्रसन्न, विष्ण की माया ते हुए भिन्न, कर्म करत हुवे ने कर्म, तिस वैष्णो का निर्मल धर्म, काहू फल की इच्छा नहीं वंश, केवल भगत कीर्तन संग रच, मन तन अंतर सिमरन गोपाल, साब उपर हुवत कृपाल, आप दृढ़ अवरह नाम जपावा, नानक ओह वैष्णो परम गत पावा, भगवती भगवंत भगत का रंग, सगल त्याग दुष्ट का संग, मन ते बिनसा सगला परम, कर पूजा सगल पार ब्रह्म, सत्संग पापा मल खोवै, तिस भगवती की मात उत्तम होवै, भगवंत की टहल करे नितनीत, मन तन अर्प बिसन प्रीत, हर के चरण हृदय बसावै, नानक ऐसा भगवती भगवंत को पावा, सो पंडित जो मन प्रबोधा, राम नाम आत्म शुद्ध, राम नाम सर रस पीवै, उस पंडित के उपदेश जग जीवै, हर की कथा हृदय बसावै, सो पंडित फिर जो न आवै, वेद प्राण सिमरत बुझ मूल, सूखम जाना अस्थूल, चौ वर्णा को दे उपदेश, नानक उस पंडित को सदा आदेश, बीज मंत्र सर्व को ज्ञान, चौ वर्णा में जपै को नाम, जो जो जपै तिस की गत होए, सत्संग पावै जन कोए, कर कृपा अंतर उर तारा, पस प्रेत मुगत पाथर को थारा, सर्व रोका उखद नाम, कल्याण रूप मंगल गुण गाम, काहू जुगत कित ना पाइय धर्म, नानक तेस मिला जिस लिखा तुर कर्म, जिसका मन पारबम का निवास, तिसका नाम सत रामदास, आत्म राम तिस नदरी आया, दास जो संतन पाए तिन पाया, सदा निकट निकट हर जान, सो दास दरगाह परवान, अपने दास को आप कृपा करे, तिस दास को सब सूजी पर, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सुख हावै,
तैसा हरख तैसा उस सोग, सदा आनंद तन नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंक तैसा राजान। जो वरताए साई जुगत, नानक ओह पुरख कही है जीवन मुक्त। पार ब्रह्म के सगले ठाओ, जित जित कर राख तैसा तन नाओ। आपे करन करावन जोग, प्रभाव सोई फन होग। पसरु आप हो अन ततरंग, लख न जाहे पार ब्रह्म के रंग। जैसी मत दे तैसा प्रगास, पार ब्रह्म करता अविनाश। सदा सदा सदा दयाल, सिमर सिमर नानक भय निहाल। सलोक उस्तत करह अनेक जन, अंत न पारा बार। नानक रचना प्रभ रची, बहु भेद अनक प्रकार। अष्टपदी कई कोट हुए पुजारी, कई कोटाचार व्यवहारी। कई कोट पै तीर्थ वासी, कई कोट बन पर महदासी। कई कोट वेद के स्रोते, कई कोट तपी सर होते। कई कोट आत्म तहंतार, कई कोट कव काव विचार। कई कोट नवतन नाम तिहावै, नानक करते का अंत ना पावै। कई कोट पया बेमानी, कई कोट अंध ज्ञानी। कई कोट किरपन कठोर, कई कोट भेगा थम निकोर। कई कोट पर दर्ब कोहिरा, कई कोट पर दुख न करह। कई कोट माया श्रम माहे, कई कोट पर देश परमाहे। जित जित लावो ते तित लगना, नानक करते की जाना करता रचना। कई कोट सिद्ध जति जोगी, कई कोट राजे रस भोगी। कई कोट पंखी सर्प उपाय, कई कोट पाथर बिरख निपजाय। कई कोट पवन पणि बसंतर, कई कोट देश भूमंडल। कई कोट सस्य सुर नक्षत्र, कई कोट देव दानव इंद्र सिर शत्र। सगल समग्री अपना सूत तहारा, नानक जिस जिस भावा तिस तिस निस्तार। कई कोट राजस्ताम सातक, कई कोट वेद प्राण सिमर तर शास्त। कई कोट किए रतन समुद, कई कोट नाना प्रकार जंत। कई कोट किए चिर जीवे, कई कोट गिरी बेर स्वर्ण थीवे। कई कोट जा किनर पसाच, कही कोट भूत प्रेत सूकर मृगाच। सब ते नेरा सब हू ते दूर, नानक आप अलिप्त रहा पारपूर। कई कोट पाताल के वासी, कई कोट नरक सुरग निवासी। कई कोट जन्म जीव मर, कई कोट बो जोनी फिर। कई कोट बैठती खाहे, कई कोट काल थक पाहे। कई कोट की तन मंत, कई कोट माया में चिंत। जह जह पाणा तह तह राखे, नानक सब किश प्रभ कै हाथे। कई कोट पै बैरागी, राम नाम सांग तिन लिव लागी। कई कोट प्रभ को खो जनते, आत्म पर्व मल हंते। कई कोट दर्शन प्रप्यास, तिनको मिलो प्रभ विनास। कई कोट मांग सत्संग, पार ब्रह्म तिन लागा रंग। जिनको हुए आप सो प्रसन्न, नानक ते जान सदा तन तन। कई कोट खानी रखंड, कई कोट आकाश ब्रह्मांड। कई कोट हुए अवतार, कई जुगत की नो विस्थार। कई बार पसरो पसार, सदा सदा एक एकंकार। कई कोट कीने बो पहांत, प्राप्ते हुए प्रमाहि समात। ताका अंत न जहाना है कोय, आपे आप नानक प्रभ सोए। कई कोट पार ब्रह्म के दास, तिन होवत आत्म प्रगास। कई कोट तत के बेते, कई है सदा निहारे को नेत्रे। कई कोट नाम रस पीवै, अमर पै सद सद ही जीवै। कई कोट नाम गुण गावै, आत्म रस सुख सह समावै। अपने जन को सा सत्सुमहरे, नानक परमेश्वर के प्यारे। सलोक करण कारण प्रभ एक है, दूसर नाही कोय। नानक तिस बल हारना, जल थल माही अल सोय। अष्टपदी करण करावन करना जोग, जो तिस पव सोई होग। खिनमै थाप थापन हारा, अंत नहीं किश पारा वारा। हुक्मे तर अधर रहावै, हुक्मे उपज हुक्म समावै। हुक्मे ऊच नीच व्यवहार, हुक्मे अनक रंग प्रकार। कर कर देख अपनी विद्याई, नानक सब मैं रह समाई। प्रभ पावै मानुख गत पावै, प्रभ पावै ता पाथर त्रावै। प्रभ पावै बिन सास तिराख, प्रभ पावै ता हर गुण पख। प्रभ पावै ता पत तुधर, आप कर अपन विचार। दोहां सिरियां का आप स्वामी, खेलै बिगस अंतर जामी।
ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੁ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕਾ ਹਾਥ ਹੋਇ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਣਜਾਨਤ ਭਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਵੇਂ ਪੂਲਾ ਤਾਂ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਸ ਆਪਣੀ ਭਗਤ ਦੇ, ਨਾਨਕ ਤੇਜਣ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾਹ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਵੈ ਸੋਈ ਫਣਥੀਓ, ਕਬਹੁ ਊਚ ਨੀਚ ਮੈਂ ਬੱਸਾ, ਕਬਹੁ ਸੋਗ ਹਰਖ ਰੰਗ ਹੱਸਾ, ਕਬਹੁ ਨਿੰਦ ਚਿੰਦ ਵਿਵਹਾਰ, ਕਬਹੁ ਊਬ ਆਕਾਸ ਪਿਆਲ, ਕਬਹੁ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਬਹੁ ਨਿਰਤ ਕਰੈ ਬਹੁ ਭਾਂਤ, ਸਭ ਕਬਹੁ ਸੋਏ ਰਹੈ ਦਿਨ ਰਾਤ, ਕਬਹੁ ਮਹਾ ਕ੍ਰੋਧ ਵਿਕਰਾਲ, ਕਬਹੁ ਸਰਬ ਕੀ ਹੋ ਤਰਵਾਲ, ਕਬਹੁ ਹੋਏ ਬਹਿ ਬਡ ਰਾਜਾ, ਕਬਹੁ ਭੇਖਾਰੀ ਨੀਚ ਗਾ ਸਾਜਾ, ਕਬਹੁ ਅਪਕੀਰਤ ਮਹਿ ਆਵੈ, ਕਬਹੁ ਭਲਾ ਭਲਾ ਕਹਾਵੈ, ਜੋ ਪ੍ਰਭ ਰਖ ਹੈ ਤੇਵ ਹੀ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਾ, ਕਬਹੁ ਇਹ ਪੰਡਿਤ ਕਰੇ ਬਖਿਆਨ, ਕਬਹੁ ਮੋਣ ਧਾਰੀ ਲਾਵੈ ਧਿਆਨ, ਕਬਹੁ ਤਟ ਤੀਰਥ ਇਸ਼ਨਾਨ, ਕਬਹੁ ਸਿਧ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹਿਜੀਆ, ਅਣਕ ਜੁਨ ਭਰਮ ਹੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵਨ ਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਆਵਰ ਨਾ ਕੋਏ, ਕਬਹੁ ਸਾ ਸੰਗਤ ਉਪਾਵਾ, ਉਸ ਅਸਥਾਨ ਤੇ ਬੌਰ ਨਾ ਆਵਾ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸ ਪਰ ਬਮ ਕੈ ਸੰਗ, ਜੋ ਜਲ ਮੈਂ ਜਲ ਆਏ ਕਟਾਨਾ, ਤੋ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਤਿਗੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਣਵੰਤ, ਸੋ ਹੋਵਤ ਬਿਸਟਾ ਕਰ ਜੰਤ, ਆਪਸ ਕਉ ਕਰਮੰਤ ਕਹਾਵਾ, ਜਨਮ ਮਰਬ ਜੁਨ ਪਰਮਾਵਾ, ਤਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵਾ, ਨਾਨਕੀ ਹਾਂ ਮੁਕਤ ਅਗ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕੈ ਸੰਗ ਨ ਜਾਵੈ, ਬਹੁ ਲਸ਼ਕਰ ਮਨ ਖੂਪਰ ਕਰਿਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨਾ ਬਦਾ ਆਪੇ ਅਹੰਕਾਰੀ, ਧਰਮ ਰਾਏ ਤਿਸ ਖਰੇ ਖੁਆ ਕਰੇ ਖੁਆਰੀ, ਗੁਰਪ੍ਰਸਾਦਿ ਜਾ ਕਾ ਮਿਟੇ ਬਿਮਾਨ, ਸੋ ਜਨ ਨਾਨਕ ਦਰਖ ਹੈ ਪਰਵਾਨ, ਕੋਟ ਕਰਮ ਕਰੈ ਹਉ ਤਾਰੇ, ਸਰਾਮ ਪਾਵਾ ਸਗਲੇ ਬਿਰ ਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵਾ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਦਿਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਾਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੁਨ ਮੈਂ ਫਿਰਤਾ, ਜਬ ਧਾਰੈ ਕੁਬੈ ਰਿਮੀਤ, ਤਬ ਲਗ ਨੇਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਸ ਖੱਟੇ ਲਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਣਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੂ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ, ਪਾਠ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕਾ ਹਾਥ ਕਹਾਂ ਵਿਚਾਰ,
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪਿਆ ਪ੍ਰਭ ਸੋਏ। ਜੋ ਕਿਛ ਕੀਨਾ ਸਪਣਾ ਰੰਗ, ਸਭ ਤੇ ਦੂਰ ਸਭ ਹੁਕਰ ਸੰਗ। ਬੁਝ ਦੇਖਾ ਕਰੇ ਬਿਬੇਕ, ਆਪ ਹੀ ਕਪਹਿ ਅਨੇਕ। ਮਰਨ ਬਿਨਸ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸਾ ਸਮਝਿਆ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕਿਨੋ ਆਪਣ ਵਿਸਥਾਰ, ਸਭ ਕਾ ਸ਼ੁਸਕਾ ਉਹ ਕਰਨ ਹਾਰ। ਉਸਤੇ ਭਿੰਨ ਕਹੋ ਕਿਛੁ ਹੋਏ, ਥਾਣ ਥਨੰਤਰ ਕਹੇ ਸੋਏ। ਆਪਣੇ ਚਲ ਤੇ ਆਪ ਕਰਨ ਹਾਰ, ਕੌਤਕ ਕਰੇ ਰੰਗੀ ਅਪਾਰ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਬਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸ਼ਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰਾ, ਸੋ ਜਨ ਉਦਰਨ ਹਾਰ। ਸੰਤ ਕੇ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕਾ ਦੁਖਣ ਅਰਜਾ ਕਟ, ਸੰਤ ਕਾ ਦੁਖਣ ਜਮਤੇ ਨਹੀਂ ਛੁੱਟ। ਸੰਤ ਕਾ ਦੁਖਣ ਸੁਖ ਸਭ ਜਾਏ, ਸੰਤ ਕਾ ਦੁਖਣ ਨਰਕ ਮਹਿ ਪਾਏ। ਸੰਤ ਕਾ ਦੁਖਣ ਮਤ ਹੋਏ ਮਲੀਨ, ਸੰਤ ਕਾ ਦੁਖਣ ਸੋਭਾ ਤੇਹੀਨ। ਸੰਤ ਕੇ ਹੱਤੇ ਕੋ ਰੱਖਣ ਕੋਏ, ਸੰਤ ਕਾ ਦੁਖਣ ਥਾਣ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰ, ਨਾਨਕ ਸੰਸੰਗ ਨਿੰਦਕ ਭੀ ਤਰ। ਸੰਤ ਕੇ ਦੁਖਣ ਤੇ ਮੁਖ ਪਵਾ, ਸੰਤਨ ਕਹਿ ਦੁਖਣ ਕਾਗਜੋ ਲਵਾ। ਸੰਤਨ ਕਹਿ ਦੁਖਣ ਸਰਪ ਜੁਣ ਪਾਏ, ਸੰਤ ਕਹਿ ਦੁਖਣ ਤ੍ਰਿਗਤ ਜੁਣ ਕਿਰਮਾਏ। ਸੰਤਨ ਕਹਿ ਦੁਖਣ ਤ੍ਰਿਸ਼ਨਾ ਮੈਂ ਜਲ, ਸੰਤ ਕਹਿ ਦੁਖਣ ਸਭ ਕੋਸ਼ਲਾ। ਸੰਤ ਕਹਿ ਦੁਖਣ ਤੇ ਸਭ ਜਾਏ, ਸੰਤ ਕਹਿ ਦੁਖਣ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਵਤ ਓਏ ਪੀਗਤ ਪਾਹੇ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਟਿਕਣ ਨਾ ਪਾਈ। ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਸੰਤ ਕੇ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਉਸ ਕਾ ਪੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਿਮਿਤ। ਸੰਤ ਕੇ ਦੋਖੀ ਕੋ ਡਾਣ ਲੱਗ, ਸੰਤ ਕੇ ਦੋਖੀ ਕੋ ਸਭ ਤਿਆਗ। ਸੰਤ ਕਾ ਦੋਖੀ ਮਹਾਂਕਾਰੀ, ਸੰਤ ਕਾ ਦੋਖੀ ਸਦਾ ਬਿਕਾਰੀ। ਸੰਤ ਕਾ ਦੋਖੀ ਜਨਮ ਮਰਾ, ਸੰਤ ਕੀ ਦੁਖਣਾ ਸੁਖ ਤੇ ਟਰਾ। ਸੰਤ ਕੇ ਦੋਖੀ ਕੋ ਨਾਹੀ ਠਾਹੋ, ਨਾਨਕ ਸੰਤ ਭਾਵਾ ਤਲੈ ਮਿਲਾਏ। ਸੰਤ ਕਾ ਦੁਖੀ ਅਧ ਬੀਜ ਤੇ ਟੁੱਟ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚ। ਸੰਤ ਕੇ ਦੁਖੀ ਕਾ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਤੋਤਾ, ਜੋ ਸੱਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇਹੀ ਖਾਹੇ। ਸੰਤ ਕੇ ਦੁਖੀ ਕਾ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵਤ ਲੈ ਉਬਹਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੁਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਇੰਦਰ ਨਹੀਂ ਤਰਾਪਾ। ਸੰਤ ਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤਿਸ ਭਾਵਤ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਾ ਦਰਗਾਹ ਮਿਲਸ ਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈਆ। ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵਤ ਤੈਸਾ ਕੋਈ ਹੋਏ। ਪਿਆ ਕੀਰਤਨ ਮੇਟੈ ਕੋਏ, ਨਾਨਕ ਜਾਨਾ ਸੱਚਾ ਸੋਏ। ਸਭ ਕਰ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਇਸ ਧਿਆਵੋ ਸਾਸ ਗ੍ਰਾਸ। ਸਭ ਕੁਛ ਵਰਤਾ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬਾਡ ਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨਪ ਸੁਰਜਨੋ, ਸਿਮਰਵ ਹਰ ਹਰ ਰਾਇ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪੋ ਜਾਇ। ਅਸ਼ਟਪਦੀ ਮਨੁੱਖੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਭਗਵਾਨ। ਜਿਸਕੇ ਦੀਆ ਰਹਿ ਅਗਹਿ, ਭਉਰਨਾ ਤ੍ਰਿਸ਼ਨਾ ਲਗ ਆਏ।
ਮਹਾਰਾਜ ਰਾਖਾ ਇੱਕ ਆਪ ਮਾਨੁ ਕਹਿ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੁਝਿ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ। ਉਸਤਤ ਮਨ ਮੈਂ ਕਿ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਨੈਣੋ ਪੇਖ ਠਾਕੁਰ ਕਾ ਰੰਗ, ਸਤਸੰਗ ਬਿਨਸ ਸਭ ਸੰਗ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾ ਨਾਨਕ ਉਜਲ ਮੱਥਾ। ਬਾਢ ਬਾਗੀ ਤੇ ਜਨ ਜਗ ਮਾਹੇ, ਸਦਸਤਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸਿਤ ਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨਾ, ਏਤ ਉਤ ਕੀਓ ਸੋ ਜੀ ਜਾਨਾ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਨਿਆ। ਗੁਰਪ੍ਰਸਾਦ ਆਪਣ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਤਸੰਗ ਹਰਿ ਹਰਿ ਜਸ ਕਹਿਤ, ਸਭ ਰੋਗ ਤਿਉ ਹਰਿ ਜਨ ਰਹਿਤ। ਅਣਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ। ਪਾਰ ਬਮਕੀ ਜਿਸ ਮਨ ਭੂਖ, ਨਾਨਕ ਤਿਸਨ ਲੱਗਹ ਦੂਖ। ਜਿਸ ਕੋ ਹਰਪਵ ਮਨ ਚਿਤ ਆਵੈ, ਸੋ ਸੰਤ ਸੋਹਿਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਤ ਐਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧ ਸੋਧ ਸੋਧ ਸੀਝਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨਾ ਕਿ ਜਨਮਾ ਨੇ ਕਿਛ ਮਾਰਾ, ਆਪਣਾ ਚਲਤ ਆਪ ਹੀ ਕਰਾ। ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਣਕ ਜੁਗਤ ਰਚ ਥਾਪ ਥਾਪ। ਅਬਨਾਸੀ ਨਾਹੀ ਕਿਛ ਖੰਡ, ਧਰਨ ਧਾਰ ਰਹੋ ਬ੍ਰਹਿਮੰਡ। ਅਲਖ ਭੇਵ ਪੁਰਖ ਪ੍ਰਤਾਪ, ਆਪ ਚ ਪੈ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੋਂ ਕਿਰਪਾ ਕਰੇ ਬਡ ਭਾਗ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨ ਹਾਰ ਪਛਾਣਾ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾਹ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੋਖਣ ਦਾਨ ਉਨਹੂੰ ਬਨ ਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣ ਹਾਰ। ਚਾਕੈ ਸਿਮਰਨ ਉਧਰੀਆ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਣ ਕੀ ਆਹ ਨਾਨਕ ਜਾਪ ਏਕ ਹਰ ਨਾਮ। ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਬੇ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਾਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ। ਪ੍ਰਭ ਕੀ ਜੋਤ ਸਗਲ ਕੱਢ ਸੋਹਾ, ਤਨਮੰਤਾ ਹੋਏ ਕਿਆ ਕੋ ਗਰਬਾ। ਜਾ ਸਭ ਕਿਛ ਤਿਸਕਾ ਦੀਆ ਦਰਬਾ, ਅਤ ਸੂਰਾ ਜੇ ਪਊ ਕਹਾਵਾ। ਪ੍ਰਭ ਕੀ ਕਲਾ ਬਿਨਾਂ ਕਹਿਤਾਵਾ, ਜੇ ਕੋ ਹੋਏ ਬਹਿ ਦਾ ਤਾਰ। ਤਿਸ ਦਿਨ ਹਰ ਜਾਨੈ ਗਵਾਰ, ਜਿਸ ਗੁਰਪ੍ਰਸਾਦ ਟੂਟੇ ਹੋ ਰੋਗ। ਨਾਨਕ ਸੋਜਣ ਸਦਾ ਅਰੋਗ, ਜੋ ਮੰਦਰ ਕੋ ਥਮ ਥੰਮਣ, ਤੋ ਗੁਰ ਕਾ ਸ਼ਬਦ ਮਨ ਅਸਥੰਮਣ। ਜੋ ਪਾਖਾਨ ਨਾਭ ਚੜ੍ਹਤਰ, ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੂਰਵ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂ ਤਸ ਚਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰ ਅਜਾਣ। ਕੌਣ ਬਸਤਾਈ ਤੇਰਾ ਸੰਗ, ਲਪਟ ਰਹੁ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇ ਧੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜੇ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹ ਸੋਏ। ਇਹ ਵਾਪਾਰ ਵਿਰਲਾ ਵਾਪਾਰ, ਨਾਨਕ ਤਾਂ ਕਹਿ ਸਦ ਬਲਿਹਾਰ। ਚਰਨ ਸਾਧਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕਹੋ ਆਪਣਾ ਜੀਓ। ਸਾਧਕੀ ਤੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗਰ ਕੀਰਤਨ ਗਾਈਐ। ਅਣਕ ਬਿਘਨ ਤੇ ਸਾਧੂ ਰਾਖ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖ।
ਓਟ ਗਹੀ ਸੰਤਸ ਦਰ ਅਹਿਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਣ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਾਭ ਕਿਸ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੁਆ ਨਾ ਹੋਗ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭਤੀ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵਾ ਹਰ ਪ੍ਰਚੀਤ ਭਗਤ ਭਗਤ ਸੁਣੀਐ ਤਿਹ ਲੋਇ ਜਾਕੇ ਹਿਰਦੈ ਏਕੋ ਹੋਇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦ੍ਰਿਸ਼ ਸਾਚਾ ਆਕਾਰ ਸੱਚ ਵਰਤਾ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸਾਨਾ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰ ਨਾਹੀ ਕਿਸ਼ ਕੋਇ ਸਰਵ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣਾ ਹੋਰ ਆਨੰਦ ਰੂਪ ਮੰਗਲ ਸਦ ਜਾਕਾ ਸਰਬ ਥੋਕ ਸੁਣੀਐ ਕਰਤਾ ਕਾ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪ੍ਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਥਿਆਵੈ ਸੇ ਤਿਉਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਵਿਸਥਾਰ ਪ੍ਰਭ ਅਵਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਪੇ ਪਾਈ ਸਭ ਖੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬਿਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਥਿਹਾਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਅਸ ਪਵਨ ਨਾਮ ਕੇ ਸੰਗ ਉਧਰੇ ਸੁਣ ਸ੍ਰਵਣ ਕਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਹਿਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਕਰ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣਾ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕਰ ਰੰਗ ਰਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕੈ ਸੇਵਕ ਸੋ ਵੱਡ ਭਾਗੀ ਜਨ ਕੈ ਸੰਗ ਏਕ ਲੇਵੈ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਜਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨ ਹਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੁਨਤਾ ਬੁੱਝਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕਰ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਏ ਤੇ ਨਿਰਭ ਹੋਏ ਬਿਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
ਬਸਤ ਮਾਹਲੇ ਬਸਤ ਗਡਾਈ ਤਾਕੋ ਪਿੰਨ ਨਾ ਕਹਿ ਨਾ ਜਾਈ ਬੁਝ ਬੁਝ ਨਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮਕ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖਾ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਧ ਸਾਧ ਸੰਭਾਰਾ ਆਪਣੇ ਜਨ ਕਾ ਪਰਦਾ ਟੱਕ ਆਪਣੇ ਸੇਵਕ ਕੀ ਸਿਰ ਪਰ ਰੱਖ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤਮਿਤ ਕੋਈ ਨ ਲੱਖ ਪ੍ਰਭ ਕੇ ਸੇਵਕ ਕੋ ਨਾ ਪਹੁੰਚ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰੱਖ ਭਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨ ਕੱਢਤ ਆਪ ਤਾਂ ਕੋ ਰਾਖਤ ਦੇਹ ਕਰ ਹਾਥ ਮਾਨਸ ਜਤਨ ਕਰਤਬ ਉਪਹਾਂਤ ਤਿਸ ਕੇ ਕਰਤਬ ਬਿਰਥੇ ਜਾਤ ਮਾਰਾ ਨਾ ਰੱਖ ਅਵਰ ਨਾ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਮਨ ਤਨ ਤ੍ਰਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਤਣ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਣ ਨਾਮ ਨਾਮ ਸਮਾਨੇ ਉਠਤ ਬੈਠਤ ਸੁਵਤ ਨਾਮ ਕਹੋ ਨਾਨਕ ਜਨ ਕਰ ਸਦਕਾਮ ਬੋਲੋ ਜਸ ਜੇ ਬਹ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਚਾਏ ਪ੍ਰਭ ਆਪਣੇ ਸੁਰਹ ਸਮਾਏ ਜੋ ਹੋਆ ਹੋਵਤ ਸੋ ਜਨ ਪ੍ਰਭ ਆਪਣੇ ਕਾ ਹੁਕਮ ਪਛਾਨ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇੱਕ ਨ ਜਾਨੋ ਆਠ ਪੈਰ ਪ੍ਰਭ ਸਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿੰਨ ਕੀ ਉੱਠ ਲੇਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਆਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖ ਕੇ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨਮੈ ਸਹ ਆਪਸ ਕੋ ਕਰ ਕਛੁ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਹਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਿਸ ਵਿਸਵੇ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਆਣਕ ਵਾਰ ਗੁਰ ਕੋ ਬਲ ਜਾਓ ਸੋ ਸੇਵਕ ਸਰਬਨ ਧਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨਮ ਪਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁੰਡੀਤ ਪਰਸ ਚਰਨਗਤ ਨਿਰਮਲ ਜੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਹ ਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਈ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਆਗਮੇ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਧਨ ਨਿਤ ਕਰ ਚਰਨ ਕਮਲ ਹਿਰਦਾ ਸਿਮਰੈ ਸਤਿਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ
ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕਾ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕਾ ਸੰਗ ਨ ਲੇਪ, ਮਨ ਮੈਂ ਰਾਖਾ ਹਰ ਹਰ ਏਕ, ਅੰਧ ਕਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ

ਸਰਬਨ ਰੰਤਰੇਕੋ ਸੋਏ ਓਤਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਦਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲਾ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੁ ਪਾਮ ਸਭ ਮੀਤ ਵਿਸਾਰੋ ਚਰਨ ਕਮਲ ਰਿਦਮ ਅਵਰਤ ਹਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠ ਤਵਾ ਸੋ ਧਨ ਹਰ ਸੇਵਾ ਤੇ ਪਾਵਾ ਜਿਸ ਸੁਖ ਕੋ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹ ਭਲੀ ਕਰਨੀ ਸਾ ਸੋਭਾ ਭਜ ਹਰ ਕੀਸਰਨੀ ਅਣਕਿਉ ਪਾਵੀ ਰੋਗ ਨ ਜਾਏ ਰੋਗ ਮਿਟਾ ਹਰ ਅਵ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਾਪ ਨਾਨਕ ਦਰਗਹ ਪ੍ਰਵਾਨ ਮਨ ਪ੍ਰਬੁੱਧ ਹਰ ਕਹਿ ਨਾਏ ਦਸ ਦਿਸ ਧਾਵਤ ਅਵੈ ਉਠਾਏ ਤਾ ਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਚਾ ਜਨਮ ਮਰਾ ਸੋ ਕਾਚੋ ਕਾਚਾ ਆਵਾ ਗਵਨ ਮਿਟ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕੁ ਪਾਵਨਾ ਛੂਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਹੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਥਣਾ ਤੂੰ ਕਹਿ ਲਪਟਾਵਹਿ ਮੂਰਖ ਮਨਾ ਸੋ ਤਮੀਤ ਕੁਟਾਂਬਿਰ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਹਿਚਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਹ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਤ ਹਰ ਕੋ ਨਾਉ ਸਹਿਸ ਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹਉ ਮੈਂ ਵਿਖ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਸੰਗ ਪਾਵੈ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹ ਜਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭਿਆਪ ਅਣਕ ਵਿਸਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਦ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਏਕ ਜਤਾ ਸਲੋਕ ਫਿਰਤ ਫਿਰਤ ਪ੍ਰਭ ਆਏ ਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਹਰ ਕੀ ਗੁਣ ਗਾਵੋ ਪ੍ਰਾਸ ਆਸ ਆਸ ਪ੍ਰਭ ਤੁਮ ਇਤਿਹਾਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਗੈ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਣਦ ਲਿਵਲਾਗ ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਦਰ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪ੍ਰਮ ਗਇਆ ਇਸ਼ ਪੁਨੀ ਸਰਦਸ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾ

ਸੋ ਕਿਉਂ ਬਿਸਰੈ ਜੇ ਘਾਲ ਨ ਪਾਨਾ, ਸੋ ਕਿਉਂ ਬਿਸਰੈ ਜੇ ਕੀਆ ਜਾਨਾ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖ, ਗੁਰ ਪ੍ਰਸਾਦ ਕੋ ਬਿਰਲਾ ਲੱਖ, ਸੋ ਸੇਵਕ ਸੋ ਕਿਉਂ ਬਿਸਰੈ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ, ਗੁਰਪੂਰਾ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜੰਥਿਆ, ਸਾਜਨ ਸੰਤ ਕਰੋ ਹੇ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸੀ ਛਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਡਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹ ਸੁਆਓ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸਤ ਸਦ ਚਰਨ ਧੋਏ, ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕੋ ਪਾਵਾ ਸੰਗ, ਏਕ ਬਸ ਤੀਜਾ ਕਰਮ ਇਹਾ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਣਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁ ਕਰਨੀ ਸੋਭਾ ਤਨਮੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ।

ਨਾਮ ਸੁਖ ਮਣੀ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤੀ ਜੀ ਸਹਾਏ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਾਬਦ ਹੋ ਜਾਏ ਤੇ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਰਜੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਇਸ ਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਤ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹੇ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਸ਼ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜੋ ਸੋਧਰ ਦੇ ਦੀਵਾਨ ਸਜੇ ਸਜੇ ਦੀਵਾਨਾ ਨਿਤਨੇਮ ਦੀ ਬਾਣੀ ਸੋਧਰਾ ਸਾਹਿਬ ਦੇ ਪਾਠ ਹੋਣੇ ਉਪਰੰਤ ਦਾਤਾ ਜੀਓ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੇ ਆਪ ਦਾ ਪਾਣਾ ਸਾਹਿਬ ਤਾਂ ਹੁਕਮ ਟਲ ਹੈ ਬੀਬੀ ਮਨਸੁਖੋ ਢਿੱਲੋਂ ਦਾਤਾ ਜੀ ਆਪ ਦੀ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਅੱਜ ਤੋਂ ਕੁਛ ਸਮਾਂ ਪਹਿਲਾਂ ਅਕਾਲ ਚਲਣਾ ਕਰ ਗਏ ਅੱਜ ਭਾਈ ਬੰਤਾ ਸਿੰਘ ਢਿੱਲੋਂ ਸਮੂਹ ਢਿੱਲੋਂ ਪਰਿਵਾਰ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ ਪਰਿਵਾਰ ਵੱਲੋਂ ਬਾਣੀਆਂ ਕਹਾਣੀਆਂ ਪੋਤ ਸਪੋਤ ਕਰਿਆਂ ਦੇ ਮਹਾਂਵਾਕ ਅਨੁਸਾਰ ਬੀਬੀ ਮਨਸੁਖ ਕੌਰ ਢਿੱਲੋਂ ਦੀ ਸਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਤੇ ਭਾਣੇ ਨੂੰ ਮੰਨਦਿਆਂ ਹੋਇਆਂ ਆਪ ਦੀ ਅਲਾਹੀ ਬਾਣੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸੰਪੂਰਨ ਹੋਏ ਨੇ ਦਾਤਾ ਜੀ ਉਹ ਮਿਹਰ ਕਰਨੀ ਦਾਤਾ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਤਨਾ ਪਰਿਵਾਰ ਨੂੰ ਭਾਣਾ ਮੰਨਦਾ ਬਲਮ ਨਾਮ ਬਾਣੀ ਨਾਲ ਜੋੜਨਾ ਆਉਣ ਵਾਲੇ ਸਮੇਂ ਸੁੱਖ ਵਰਤਾਉਣਾ ਤੇ ਉਹਨਾਂ ਦੀ ਯਾਦ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੀ ਵਿਛੜੀ ਜੀਵਾਤਮ ਨੂੰ ਆਪਣੇ ਚਰਨਾਂ ਵਿੱਚ ਨਿਵਾ ਬਖਸ਼ਿਸ਼ ਕਰਨਾ ਜੀਵਨ ਯਾਤਰਾ ਜੀਵਨ ਦੇ ਸਮੇਂ ਜੀਵਨ ਕਾਲ ਸਮੇਂ ਪਰਿਵਾਰ ਕੋਲੋਂ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਬਖਸ਼ ਲੈਣੀਆਂ ਆਉਣ ਵਾਲੇ ਸਮੇਂ ਮਿਹਰ ਭਰਿਆ ਤੇ ਪਰਿਵਾਰ ਵਿੱਚ ਸੁੱਖ ਵਰਤਾਉਣਾ ਤੇ ਪਰਿਵਾਰ ਨੂੰ ਭਾਣਾ ਮੰਨਦਾ ਬਲ ਬਖਸ਼ ਕਰਨਾ ਅਤੇ ਮਿਹਰ ਭਰਿਆ ਹੱਥ ਰੱਖੇ ਪਰਿਵਾਰ ਨੂੰ ਦਾਤਾ ਜੀ ਚੜ੍ਹਦੀ ਕਲਾ ਬਖਸ਼ਦਿਆਂ ਹੋਇਆਂ ਮਾਤਾ ਜੀ ਦੀ ਯਾਦ ਸਮੂਹ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੀ ਸ਼ੁਕਰਾਂ ਦਾਤਾ ਜੀ ਉਹ ਸਲਾਨਾ ਯਾਦ ਵਿੱਚ ਉੱਠਦੇ ਹਾਂ ਪਰਿਵਾਰ ਵੱਲੋਂ ਆਪਦੇ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ ਉਹ ਪਰਿਵਾਰ ਦੀ ਉਹਨਾਂ ਦੇ ਨਿਵੇਦ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਨਿਹਾਲ ਕਰਨਾ ਭਾਣਾ ਮੰਨਣ ਦਾ ਬਲ ਬਖਸ਼ ਕਰਨਾ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇਟਾ ਕੀਤੀ ਬਖਸ਼ਿਆਂ ਦਾਤਾਂ ਹਾਜ਼ਰ ਕੀਤੀਆਂ
ਸਭ ਦੀ ਹਾਜ਼ਰੀ ਦਰ ਪਾਉਣੀ ਸੇਵਾ ਥਾਂ ਪਾਉਣੀ ਸਿਰ ਤੇ ਮਿਹਰ ਪ੍ਰਿਆ ਤੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣ ਢਿੱਲੋਂ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਦਾਤਾ ਜੀਓ ਅਤੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਭਾਣਾ ਮਨ ਦਾ ਬਲ ਬਖਸ਼ੋ ਜੀ ਸੁੱਖ ਹੋਵੇ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਹੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ ਖੁਆ ਰੋਏ ਸਭ ਮਿਲੇਂਗੇ

ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤੇ ਹਮ ਵੀ ਚਰਨਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੋਂ ਸੋਇਆ ਜਾ ਗਿਆ ਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਸੋ ਕਹੋ ਟਲ ਗੁਰ ਸੇਵੀ ਐ, ਐਨ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਸੋਠ ਮਹਲਾ ਪੰਜਵਾਂ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰੂ ਪੂਰੇ, ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ ਬਿਣਜਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪੈ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਬਿਣਜਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪੈ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੀ ਸਤਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਦੀ ਬਾਣੀ, ਸੁਦਰਾ ਸਾਹਿਬ ਦੇ ਪਾਠ, ਉਪਰੰਤ ਬੀਬੀ ਮਨਸਾ ਕੌਰ ਜੀ ਢਿੱਲੋਂ, ਜੋ ਕਿ ਅੱਜ ਤੋਂ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦਿਆਂ ਅਕਾਲ ਚਰਨ ਕਰ ਗਏ। ਢਿੱਲੋਂ ਪਰਿਵਾਰ, ਭਾਈ ਬੰਤਾ ਸਿੰਘ ਜੀ ਤੋਂ ਉਹਨਾਂ ਦਾ ਪਰਿਵਾਰ, ਉਹਨਾਂ ਦੀ ਯਾਦ ਵਿੱਚ ਜੁੜਦਿਆਂ ਹੋਇਆਂ ਬਾਣੀਆਂ ਕਹਾਣੀਆਂ ਪੋਤ ਸਪੋਤ ਕਰੇਨ ਦੇ ਮਹਾਂਵਾਕ ਅਨੁਸਾਰ ਪਰਿਵਾਰ ਨੂੰ ਉਹਨਾਂ ਦੇ ਨਿਮਿੱਤ ਅਤੇ ਬਾਣੀ ਨੂੰ ਮੰਨਦਿਆਂ ਹੋਇਆਂ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਕੀਤੀ। ਸੁਰਨ ਬਾਰੇ ਸੰਪੂਰਨ ਪਾਠ ਆਪ ਜੀ ਨੇ ਸਰਵਣ ਕੀਤੇ ਨੇ, ਉਪਰੰਤ ਅਰਦਾਸ ਹੋਈ ਹੈ। ਸਰਬੱਤ ਦੇ ਵੇਲੇ ਦੀ ਪੰਧ ਦੀ ਚੜ੍ਹਦੀ ਕਲਾ ਅਤੇ ਬੀਬੀ ਮਨਸਾ ਕੌਰ ਦੀ ਸਲਾਨਾ ਯਾਦ ਦੇ ਵਿੱਚ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਨੂੰ ਭਾਣਾ ਮਨ ਦਾ ਬਲ ਬਣਨਾ, ਬੜੀਆਂ ਜੋੜਨ ਆਉਣ ਵਾਲੇ ਸਮੇਂ ਸੁੱਖ ਵਰਤਾਉਣ ਤੋਂ ਉਹਨਾਂ ਦੀ ਯਾਦ ਪਰਿਵਾਰ ਦੇ ਹਿਰਦਿਆਂ ਵਿੱਚ ਵਸੇ। ਉਹ ਮੌਤ ਇੱਕ ਸੱਚ ਹੈ, ਇਹਨੇ ਆਉਣਾ, ਕਦੋਂ ਆਉਣਾ, ਕਿੱਥੇ ਆਉਣਾ, ਕਿਵੇਂ ਆਉਣਾ, ਕਿਆ ਜਾਣਾ, ਕਿਵੇਂ ਮਰਾਂਗੇ, ਕਿਆ ਸਮਰਨਾ, ਪਰ ਸਭ ਨਾ ਮਰਨਾ ਆ, ਵਿਛੋੜਾ ਸਭ ਨਾ, ਹਰ ਇੱਕ ਨੇ ਜਾਣਾ। ਸੋ ਮਾਤਾ ਜੀ ਦਾ ਬਹੁਤ ਸੋਹਣਾ ਜੀਵਨ ਸੀ, ਮਾਲਕ ਦੀ ਕਿਰਪਾ ਸੀ, ਪਰਿਵਾਰ ਦੇ ਵਿੱਚ ਸੁੱਖ ਸੀ, ਔਰ ਪਰਿਵਾਰ 'ਤੇ ਵੀ ਗੁਰੂ ਦੀ ਕਿਰਪਾ, ਰਹਿਮਤ ਹੈ, ਬਖਸ਼ਿਸ਼ ਹੈ। ਔਰ ਇਹੋ ਹੀ ਆ ਉਹਨਾਂ ਦਾ ਕਿ ਆਪਾਂ ਉਹਨਾਂ ਦੀ ਯਾਦ ਵਿੱਚ ਜਦੋਂ ਜੁੜੇ ਰਹਿੰਦੇ, ਜਦੋਂ ਉਹਨਾਂ ਦੇ ਗੁਣ ਸਾਨੂੰ ਚੇਤੇ ਆਉਂਦੇ ਜਾਂ ਉਹਨਾਂ ਨੂੰ ਅਸੀਂ ਯਾਦ ਰੱਖਦੇ, ਸਦਾ ਹੀ ਮਾਂ ਪਿਓ ਸਾਡੇ ਘਰਾਂ 'ਚ ਹੀ ਹੈ। ਸਰੀਰਕ ਤੌਰ 'ਤੇ ਜ਼ਰੂਰ ਹੈ ਕਿ ਪ੍ਰਾਣੀ ਇੱਥੋਂ ਚੱਲ ਜਾਂਦਾ, ਲੇਕਿਨ ਜਦੋਂ ਮਨ ਵਿੱਚ, ਜਦੋਂ ਪਰਿਵਾਰ ਵਿੱਚ ਉਹਨਾਂ ਦੇ ਗੁਣਾਂ ਦੀ ਯਾਦ ਰਹਿ ਜਾਵੇ, ਉਸ ਦਾ ਹੀ ਆਪਣੇ ਨਾਲ ਨੇ। ਸੋ ਇਸ ਕਰਕੇ ਉਹਦਾ ਹੁਕਮ ਹੈ, ਇਹ ਉਹ ਸ੍ਰਿਸ਼ਟੀ ਦੀ ਸਾਜਣਾ, ਕੋਈ ਆ ਰਿਹਾ ਅਤੇ ਕੋਈ ਜਾ ਰਿਹਾ, ਆਉਣ ਵਾਲੇ ਦਾ ਤਾਂ ਪਤਾ, ਪਰ ਜਾਣ ਵਾਲੇ ਦਾ ਨਹੀਂ ਪਤਾ। ਮਤ ਜਾਪੇ ਸਾਹ ਆਵੇ ਕਿ ਨਾ ਆਵੇ, ਪਤਾ ਨਹੀਂ ਦੂਸਰਾ ਸਵਾਸ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਉਹਦੇ ਹੁਕਮ ਜਾਂ ਦਾਸ ਆਪਣੇ ਵੱਲੋਂ, ਆਪ ਸੰਗਤਾਂ ਵੱਲੋਂ, ਪਰਿਵਾਰ ਦੇ ਨਾਲ ਉਹਨਾਂ ਦੀ ਇਸ ਯਾਦ ਦੇ ਵਿੱਚ ਬਹੁਤ ਬਹੁਤ ਹਮਦਰਦੀ ਅਤੇ ਦੁੱਖ ਪ੍ਰਗਟ ਕਰਦਾ। ਪਰਿਵਾਰ ਦੇ ਨਾਲ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਹ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਕੇ ਉਹਨਾਂ ਦੇ ਦੁੱਖ ਨੂੰ ਵੰਡਾਇਆ ਅਤੇ ਅਰਦਾਸ ਵਿੱਚ ਸ਼ਾਮਿਲ ਹੋਏ ਜੇ। ਆਪ ਸਭ ਦਾ ਧੰਨਵਾਦ, ਸਭ ਨੂੰ ਬੇਨਤੀ ਹੈ, ਜਿਹੜੇ ਪੁਰਾਣੀ ਪਰਿਵਾਰ ਢਿੱਲੋਂ ਪਰਿਵਾਰ ਦੇ ਨਾਲ ਜਾਂ ਦੂਸਰੀ ਸੰਗਤਾਂ ਨੇ, ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਛੱਕ ਕੇ ਜਾਣਾ। ਗੁਰੂ ਕਿਰਪਾ ਕਰੇ, ਮਾਤਾ ਜੀ ਦੀ ਯਾਦ ਪਰਿਵਾਰ ਦੇ ਹਿਰਦਿਆਂ ਵਿੱਚ ਵਸੇ, ਆਉਣ ਵਾਲੇ ਸਮੇਂ ਪਰਿਵਾਰ ਵਿੱਚ ਸੁੱਖ ਹੋਣ ਅਤੇ ਆਰੰਭੇ ਕਾਰਜ ਸਤਿਗੁਰ ਕਿਰਪਾ ਕਰਨਗੇ ਸੰਪੂਰਨ ਕਰਨ, ਅਤੇ ਮਾਤਾ ਪਿਤਾ ਦੀ ਹਮੇਸ਼ਾ ਹੀ ਯਾਦ ਸਾਡੇ ਹਿਰਦੇ ਵਿੱਚ ਵਸੀ ਰਹੇ, ਇਹੀ ਗੁਰੂ ਚਰਨਾਂ ਵਿੱਚ ਅਰਦਾਸ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ।
ਲੰਗਰ ਛੱਕ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਆਹ ਦਰਬਾਰ ਸਾਹਿਬ ਅੰਮ੍ਰਿਤਸਰ ਹਜ਼ੂਰੀ ਦਾ ਜੱਥਾ ਕੀਰਤਨ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਕੀਰਤਨ ਦੀਆਂ ਸਵਾਵਾਂ ਪ੍ਰਵਾਨ ਕਰਿਓ। ਪਿਆਰ ਸਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸਿੱਧ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਹੀ ਬਾਣੀ ਦੇ ਮਨੋਹ ਕੀਰਤਨ ਸਰਵ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਨਗੇ, ਸੁਆਓ ਬੜੇ ਪਿਆਰ ਨਾਲ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sotno. ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਉਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ।

ਰੱਖ ਲੀਨੀ ਹਰ ਮੇਰੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਵਾਹਿਗੁਰੂ ਸਾਹਿਬ ਜੀ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ।

ਗੱਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਅੰਮ੍ਰਿਤ ਕੇ ਦਾਤੇ ਧੰਨ ਧੰਨ ਗੁਰੂ ਗ੍ਰੰਥ

ਸੋ ਆਓ ਸਮਾਂ ਹੈ ਗੁਰਬਾਣੀ ਵਿਚਾਰ ਦਾ। ਸੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਚੱਲ ਰਹੀ ਹੈ। ਭਗਤ ਬਾਣੀ ਦੀ ਵਿਚਾਰ ਹਰ ਰੋਜ਼ ਸ਼ਾਮਾਂ ਦੇ ਦੀਵਾਨਾਂ ਵਿੱਚ ਕੀਤੀ ਜਾਂਦੀ ਹੈ। ਕਬੀਰ ਸਾਹਿਬ ਦੇ ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸਲੋਕ 175 ਅਤੇ 176। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 1373 ਹੈ। ਇਸ ਸਲੋਕ ਵਿੱਚ ਕਬੀਰ ਸਾਹਿਬ ਨੇ ਬੰਦੇ ਦੇ ਅੰਦਰ ਜਿਹੜੀ ਅੱਗ ਲੱਗੀ ਹੋਈ ਹੈ, ਜਿਸ ਕਰਕੇ ਬੰਦਾ ਤਪਸ਼ ਵਿੱਚ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਭਾਵੇਂ ਬਾਹਰੋਂ ਇਨਵਾਇਰਮੈਂਟ ਮੌਸਮ ਜਿੰਨਾ ਵੀ ਠੰਡਾ ਹੋਵੇ, ਪਰ ਬੰਦੇ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਅੱਗਾਂ ਸਦੀਵ ਲੱਗੀਆਂ ਰਹਿੰਦੀਆਂ ਨੇ। ਕਈ ਵਾਰ ਸਾਡੀ ਸਿਚੁਏਸ਼ਨ ਵੀ ਇੱਦਾਂ ਦੀ ਹੁੰਦੀ ਹੈ ਵੀ ਅਸੀਂ ਬਾਹਰੋਂ ਵੇਖਣ ਨੂੰ ਬੜੇ ਸ਼ਾਂਤ ਨਜ਼ਰ ਆਉਂਦੇ ਹਾਂ, ਪਰ ਬੰਦਾ ਕਿਸ ਅਗਨੀ ਦੇ ਨਾਲ ਅੰਦਰੋਂ ਜੂਝ ਰਿਹਾ ਹੈ ਇਹਦਾ ਅੰਦਾਜ਼ਾ ਨੂੰ ਆਪ ਹੀ ਹੁੰਦਾ ਹੈ, ਕੋਈ ਦੂਜਾ ਨਹੀਂ ਲਗਾ ਸਕਦਾ। ਤੋ ਕਬੀਰ ਸਾਹਿਬ ਕਹਿੰਦੇ ਨੇ ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਇਹ ਅੱਗ ਹੈ ਕਾਹਦੀ? ਅੱਗ ਹੈ ਮਾਇਆ ਦੀ ਅੱਗ ਹੈ। ਹੁਣ ਮਾਇਆ ਦੀ ਡੈਫੀਨੇਸ਼ਨ ਕੀ ਹੈ? ਮਾਇਆ ਦੀ ਡੈਫੀਨੇਸ਼ਨ ਇਹ ਹੈ ਵੀ ਜਦੋਂ ਅਸੀਂ ਗੁਰੂ ਦੀ ਵਿਚਾਰ ਨਾਲੋਂ ਟੁੱਟਦੇ ਹਾਂ ਤੇ ਹਰ ਚੀਜ਼ ਸਾਡੇ ਲਈ ਜਿਹੜੀ ਉਹ ਅੱਗ ਪ੍ਰਤੀਤ ਹੁੰਦੀ ਹੈ, ਸਾਨੂੰ ਦੁੱਖ ਦੇਣ ਵਾਲੀ ਹੁੰਦੀ ਹੈ। ਜਦੋਂ ਅਸੀਂ ਗੁਰੂ ਦੀ ਵਿਚਾਰ ਨਾਲ ਜੁੜੇ ਹੋਏ ਹਾਂ ਤੇ ਫਿਰ ਹਰ ਚੀਜ਼ ਜਿਹੜੀ ਹੈ ਉਹ ਠੰਡੀ ਹੈ, ਸੀਤਲ ਹੈ, ਕਿਉਂਕਿ ਸਾਡਾ ਅੰਦਰ ਸੀਤਲ ਹੈ। ਤੋ ਸਤਿਗੁਰ ਦੀ ਬਾਣੀ ਵਿੱਚੋਂ ਆਪਾਂ ਇਹ ਵੀ ਵਾਕ ਪੜ੍ਹਿਆ ਵੀ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਨਾ ਜਿੰਨਾ ਪਾਸ। ਜਿਵੇਂ ਹਾੜ ਦਾ ਮਹੀਨਾ ਬੜਾ ਤਪਸ਼ ਵਾਲਾ ਹੁੰਦਾ ਏ, ਪਰ ਤਪਦਾ ਉਹਨੂੰ ਲੱਗਦਾ ਏ, ਮਹਾਰਾਜ ਕਹਿੰਦੇ ਨੇ, ਜਿਹਨੂੰ ਜਿਹਦੇ ਕੋਲ ਰੱਬ ਦਾ ਨਾਂ ਨਹੀਂ ਹੈ, ਜਿਹਦੇ ਕੋਲ ਗੁਰੂ ਦੀ ਵਿਚਾਰ ਨਹੀਂ ਹੈ, ਉਹ ਸਦੀਵੀ ਅੰਦਰੋਂ ਕਲਪਿਆ ਤੇ ਤਪਿਆ ਰਹਿੰਦਾ ਹੈ। ਉਹਦਾ ਮਨ ਕਦੀ ਸ਼ੀਤਲ ਨਹੀਂ ਹੋ ਸਕਦਾ, ਠੰਡਾ ਨਹੀਂ ਹੋ ਸਕਦਾ। ਤੇ ਜੇ ਬੰਦਾ ਅੰਦਰੋਂ ਤਪਿਆ ਹੋਇਆ ਹੈ, ਯਾਦ ਰੱਖੋ ਸਭ ਤੋਂ ਪਹਿਲਾ ਨੁਕਸਾਨ ਉਹਦਾ ਆਪਣਾ ਹੁੰਦਾ ਹੈ, ਫਿਰ ਸਮਾਜ ਦਾ, ਦੁਨੀਆਂ ਦਾ ਵੀ ਕਈ ਵਾਰ ਉਹ ਕਰਦਾ ਹੈ। ਤੋ ਮਹਾਰਾਜ ਕਹਿੰਦੇ ਨੇ ਇਸ ਅੱਗ ਨੂੰ ਬੁਝਾਉਣ ਦਾ ਤਰੀਕਾ ਕੀ? ਆਪਾਂ ਬਚਨ ਬਾਣੀ ਦਾ ਪੜ੍ਹਦੇ ਹਾਂ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋਵੈ ਪਰਮ ਗਤ ਮੇਰੀ ਜਲਨ ਬੁਝੀ। ਜਲਨ ਕੀ ਹੈ? ਅੰਦਰ ਦੀ ਤਪਸ਼। ਤੁਸੀਂ ਵੇਖੋ ਜਿਹੜਾ ਪ੍ਰਸ਼ਾਦਾ ਪਾਣੀ ਹੁੰਦਾ ਹੈ ਨਾ, ਇਹ ਸਾਡੇ ਪੇਟ ਦੀ, ਇੱਦਾਂ ਕਹਿ ਲਓ ਵੀ ਸਾਡੇ ਸਰੀਰ ਦੀ ਇੱਕ ਕਿਸਮ ਦੀ ਇਹ ਜਾਨ ਹੈ, ਜੋ ਅਸੀਂ ਖਾਂਦੇ ਹਾਂ, ਜੋ ਅਸੀਂ ਪਹੁੰਚਦੇ ਹਾਂ, ਪਹੁੰਚਾਉਂਦੇ ਹਾਂ। ਜੋ ਬੰਦਾ ਲੰਗਰ ਪ੍ਰਸ਼ਾਦਾ ਛਕਦਾ ਏ ਤੇ ਉਹ ਜਦੋਂ ਸਰੀਰ ਵਿੱਚ ਜਾਂਦਾ ਏ, ਉਹ ਸਾਡਾ ਖੂਨ ਬਣਦਾ ਏ, ਐਨਰਜੀ ਬਣਦਾ ਏ, ਤਾਕਤ ਬਣਦਾ ਏ, ਜਿਹਦੇ ਨਾਲ ਸਾਡਾ ਸਰੀਰ ਚੱਲਣ ਯੋਗ ਹੁੰਦਾ ਏ। ਪਰ ਉਹ ਪ੍ਰਸ਼ਾਦਾ ਜਿਹੜਾ ਹੈ, ਬਹੁਤੀ ਵਾਰ ਜੇ ਢੰਗ ਤੇ ਤਰੀਕੇ ਨਾਲ ਨਾ ਛਕਿਆ ਜਾਵੇ ਤੇ ਅੰਦਰ ਜਾ ਕੇ ਜਲਨ ਦਾ ਕਾਰਨ ਵੀ ਬਣਦਾ, ਤੇ ਉਹ ਖੇਡ ਉਲਟੀ ਪੈ ਜਾਂਦੀ ਹੈ। ਚੀਜ਼ ਤੇ ਸੇਮ ਹੀ ਹੈ। ਹੁਣ ਰੀਜ਼ਨ ਕੀ ਹੈ, ਕਾਰਨ ਕੀ ਹੈ? ਇੱਕ ਪ੍ਰਸ਼ਾਦਾ ਸਾਨੂੰ ਜੀਵਨ ਦੇ ਰਿਹਾ ਹੈ, ਉਹ ਪ੍ਰਸ਼ਾਦਾ ਜਿਹੜਾ ਜੀਵਨ ਦਿੰਦਾ ਹੈ ਉਹ ਸਾਡੀ ਤਬਾਹੀ ਵੀ ਕਰ ਸਕਦਾ ਹੈ। ਸਤਿਗੁਰੂ ਦੀ ਬਾਣੀ ਵਿੱਚ ਵੈਸੇ ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ, ਐਗਜ਼ਾਮਪਲਾਂ ਨੇ। ਭਾਈ ਗੁਰਦਾਸ ਸਾਹਿਬ ਨੇ ਇੱਕ ਥਾਂ ਉੱਤੇ ਲਿਖਿਆ ਵੀ ਜਿਵੇਂ ਪਾਣੀ ਸਾਨੂੰ ਜੀਵਨ ਦਿੰਦਾ ਹੈ, ਪਰ ਉਹ ਪਾਣੀ ਗੰਦਾ ਹੋਵੇ ਤੇ ਉਹ ਸਾਨੂੰ ਮੌਤ ਵੀ ਦਿੰਦਾ ਹੈ। ਹੁਣ ਇਹ ਸਾਰੀ ਘਟਨਾ ਕਿਉਂ ਵਾਪਰਦੀ ਹੈ? ਕਿਉਂਕਿ ਕੋਈ ਨਾ ਕੋਈ ਕਮੀ ਹੈ, ਛਕਣ ਵਿੱਚ ਕਮੀ ਹੋ ਗਈ, ਪਚਾਉਣ ਵਿੱਚ ਕਮੀ ਹੋ ਗਈ, ਤਾਂ ਕਰਕੇ ਉਹਨੇ ਅੰਦਰ ਜਲਨ ਪੈਦਾ ਕਰ ਦਿੱਤੀ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਗੁਰੂ ਦੀ ਵਿਚਾਰ ਨਹੀਂ ਹੁੰਦੀ, ਉਹਨਾਂ ਲਈ ਜਿਹੜੇ ਦੁਨੀਆਂ

0: ਪਦਾਰਥ ਨੇ ਜਿਹੜੀ ਦੁਨੀਆਂ ਦੀ ਮਾਇਆ ਹੈ ਉਹ ਜਲਨ ਪੈਦਾ ਕਰ ਦਿੰਦੀ ਉਹਨਾਂ ਦੇ ਅੰਦਰ। ਚੀਜ਼ ਉਹੀ ਹੈ ਜਿਹਦੇ ਬਾਰੇ ਸਤਿਗੁਰੂ ਦੀ ਬਾਣੀ ਨੇ ਆਖਿਆ ਵੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ, ਜਿਹੜੀ ਮਾਇਆ ਹੈ ਉਹ ਭਗਤਾਂ ਦੀ ਦਾਸੀ ਬਣ ਗਈ। ਫਿਰ ਇਹ ਵੀ ਸਤਿਗੁਰੂ ਮਹਾਰਾਜ ਬੋਲ ਰੱਖਦੇ ਨੇ ਵੀ ਮਾਇਆ ਜਿਹੜੀ ਹੈ ਉਹ ਭਗਤਾਂ ਨੇ ਮਲ ਦਲ ਕੇ ਆਪਣੇ ਪੈਰਾਂ ਦੇ ਨਾਲ ਲਾ ਲਈ, ਵੀ ਉਹਦਾ ਪ੍ਰਭਾਵ ਉਹਦੀ ਜਿਹੜੀ ਤਪਸ ਸੀ ਉਹਦਾ ਅਸਰ ਭਗਤਾਂ ਦੇ ਉੱਤੇ ਰੱਬ ਦੇ ਪਿਆਰਿਆਂ ਉੱਤੇ ਕਦੀ ਨਹੀਂ ਹੁੰਦਾ। ਤੇ ਇਸ ਤੋਂ ਉਲਟ ਜਿਹੜਾ ਦੁਨਿਆਵੀ ਬੰਦਾ ਹੈ ਜਦੋਂ ਉਹ ਕੋਈ ਪ੍ਰਾਪਤੀ ਕਰਦਾ ਹੈ ਜਦੋਂ ਉਹਦੇ ਕੋਲ ਮਾਇਆ ਆਉਂਦੀ ਹੈ, ਮਹਾਰਾਜ ਕਹਿੰਦੇ ਉਹਦਾ ਵਿਹਾਰ ਬੜਾ ਉਲਟ ਹੋ ਜਾਂਦਾ, ਉਹਦੇ ਅੰਦਰ ਈਰਖਾ ਪੈਦਾ ਹੁੰਦੀ ਹੈ, ਉਹਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ, ਉਹਦੇ ਅੰਦਰ ਜਲਨ ਪੈਦਾ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ। ਤੋ ਸਤਿਗੁਰੂ ਮਹਾਰਾਜ ਨੇ ਇੱਕ ਬਚਨ ਬੜਾ ਪਿਆਰਾ ਰੱਖਿਆ, ਮਹਾਰਾਜ ਕਹਿੰਦੇ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਰੋਵਣ ਲਗਤ ਹੈ। ਦੋਵੇਂ ਕੰਮ ਇਹਦੇ ਨਾਲ ਵਾਪਰਦੇ ਨੇ ਵੀ ਜਦੋਂ ਇਹ ਕੁਝ ਪਾਉਂਦਾ ਹੈ ਤੇ ਇਹਨੂੰ ਹੰਕਾਰ ਆਉਂਦਾ ਹੈ, ਇਹਦੇ ਅੰਦਰ ਹਉਮੈ ਆ ਜਾਂਦੀ ਹੈ ਵੀ ਮੈਂ ਕੋਈ ਸ਼ੈ ਹਾਂ, ਮੈਂ ਕੋਈ ਚੀਜ਼ ਹਾਂ। ਤੇ ਜਦੋਂ ਉਹ ਚੀਜ਼ ਬਿਨਸ ਜਾਂਦੀ ਹੈ, ਚਲੀ ਜਾਂਦੀ ਹੈ, ਫਿਰ ਬੰਦਾ ਰੋਂਦਾ ਵੀ ਹੈ, ਕਲਪਦਾ ਵੀ ਹੈ। ਤੋ ਕਬੀਰ ਸਾਹਿਬ ਨੇ ਅੱਜ ਬੜਾ ਪਿਆਰਾ ਇੱਕ ਖਿਆਲ ਦਿੱਤਾ, ਉਹਨਾਂ ਆਖਿਆ ਕਿ ਕਬੀਰ ਮਨ ਸ਼ੀਤਲ ਪਿਆ, ਮੇਰਾ ਜਿਹੜਾ ਮਨ ਹੈ ਨਾ ਇਹ ਸ਼ੀਤਲ ਹੋ ਗਿਆ ਹੈ, ਇਹਦੇ ਅੰਦਰ ਠੰਡਕ ਆ ਗਈ ਹੈ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਦਾ ਇੱਕ ਬਚਨ ਹੈ, ਉਹ ਕਹਿੰਦੇ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿੱਤ ਲਾਗ ਰਹੀ। ਮਨੁੱਖ ਦਾ ਸਰੀਰ ਮਨ ਨੂੰ ਇੱਕ ਭੱਠੀ ਬਣਿਆ ਹੋਇਆ, ਭੱਠੀ ਜਿਵੇਂ ਲੁਹਾਰ ਦੀ ਭੱਠੀ ਹੁੰਦੀ ਹੈ, ਬੰਦੇ ਦਾ ਸਰੀਰ ਵੀ ਕੀ ਹੈ, ਭੱਠੀ ਬਣਿਆ ਹੋਇਆ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਮਹਾਰਾਜ ਨੇ ਆਖਿਆ ਜਿਹੜਾ ਮਨ ਹੈ ਨਾ ਇਹ ਮਨੋ ਵੀ ਉਹ ਲੋਹਾ ਹੈ ਜਿਹਦੇ ਉੱਤੇ ਪੰਜ ਅੱਗਾਂ ਬਲ ਰਹੀਆਂ ਨੇ। ਮਨ ਵਿੱਚ ਲੋਹਾ ਪੰਚ ਅਗਨ, ਪੰਜ ਅੱਗਾਂ ਸਰੀਰ ਨੂੰ ਲੱਗੀਆਂ ਹੋਈਆਂ ਨੇ। ਪੰਚ ਅਗਨ ਤੇ ਤਲਾਗ ਰਹੀ, ਹੁਣ ਇਹ ਜਿਹੜੀਆਂ ਪੰਜ ਅੱਗਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਪੰਜ ਅੱਗਾਂ ਮਨ ਨੂੰ ਲੱਗੀਆਂ ਹੋਈਆਂ ਨੇ। ਤੇ ਜਿਵੇਂ ਲੁਹਾਰ ਕੀ ਕਰਦਾ ਵੀ ਉਸ ਅੱਗ ਨੂੰ ਪਖਾਉਣ ਦੇ ਲਈ ਨਾ ਹੋਰ ਤੇਜ਼ ਕਰਨ ਦੇ ਲਈ ਥੋੜਾ ਥੋੜਾ ਕੋਲਾ ਉਹਦੇ ਉੱਤੇ ਸੁੱਟੀ ਜਾਂਦਾ, ਉਹ ਅੱਗ ਥੋੜੀ ਜਿਹੀ ਠੰਡੀ ਹੁੰਦੀ ਹੈ, ਫਿਰ ਉੱਤੇ ਕੋਲਾ ਪੈਂਦਾ ਹੈ ਤੇ ਅੱਗ ਹੋਰ ਜ਼ਿਆਦਾ ਮਗ ਜਾਂਦੀ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀਆਂ ਪੰਜ ਅੱਗਾਂ ਮਨ ਦੇ ਲੋਹੇ ਨੂੰ ਲੱਗੀਆਂ ਹੋਈਆਂ ਨੇ, ਮਨ ਰੂਪੀ ਲੋਹੇ ਨੂੰ ਲੱਗੀਆਂ ਹੋਈਆਂ ਨੇ, ਸਰੀਰ ਭੱਠ ਬਣਿਆ ਹੋਇਆ ਭੱਠ। ਕਦੀ ਮਹਾਰਾਜ ਇੱਦਾਂ ਵੀ ਸਮਝਾਉਂਦੇ ਨੇ ਤਪਤ ਕੜਾਹਾ ਬੁੱਝ ਗਿਆ, ਆਖਿਆ ਜਿਹੜਾ ਤਪਦਾ ਹੋਇਆ ਕੜਾਇਆ ਸੀ ਉਹ ਕੀ ਹੋਇਆ, ਬੁੱਝ ਗਿਆ। ਅਸੀਂ ਨਾ ਕਈ ਵਾਰ ਇਤਿਹਾਸ ਦੇ ਵਿੱਚੋਂ ਮੈਂ ਜਾਂ ਤੁਸੀਂ ਆਪਾਂ ਸਾਰੇ ਸਾਖੀਆਂ ਸੁਣਦੇ ਹਾਂ ਵੀ ਕੋਈ ਥਾਂ ਐਸਾ ਸੀ ਜਿਹੜਾ ਤਪਦਾ ਸੀ, ਗੁਰੂ ਕਾ ਸਿੱਖ ਉੱਥੇ ਜਾ ਕੇ ਬੈਠਾ ਤੇ ਉਹ ਠੰਡਾ ਹੋ ਗਿਆ ਥਾਂ। ਜਿਵੇਂ ਬਾਬਾ ਵਿਧੀ ਚੰਦ ਦੇ ਬਾਰੇ ਇੱਕ ਸਾਖੀ ਬੜੀ ਪ੍ਰਚਲਿਤ ਹੈ, ਸਾਡੇ ਲਾਗੇ ਗੁਰਦੁਆਰਾ ਭੱਠ ਸਾਹਿਬ ਪੱਟੀ ਵਿੱਚ ਪੈਂਦਾ ਹੈ, ਤੇ ਉਹ ਇੱਕ ਵੱਡਾ ਭੱਠ ਸੀ ਤੇ ਸਾਖੀਕਾਰਾਂ ਨੇ ਲਿਖਿਆ ਹੈ ਵੀ ਬਾਬਾ ਵਿਧੀ ਚੰਦ ਉਹਦੇ ਵਿੱਚ ਜਾ ਕੇ ਬੈਠਾ ਤੇ ਉਹ ਜਿਹੜਾ ਤਪਦਾ ਹੋਇਆ ਭੱਠ ਸੀ ਉਹ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਚਲੋ ਇਹ ਇੱਕ ਸਾਖੀ ਹੈ। ਤੇ ਠੰਡੇ ਹੋਣ ਦਾ ਕਾਰਨ ਕੀ, ਆਖਿਆ ਗੁਰੂ ਨੇ ਬਖਸ਼ਿਸ਼ ਕੀਤੀ ਉਹ ਠੰਡਾ ਹੋ ਗਿਆ। ਪਰ ਜੇ ਸੋਚਿਆ ਜਾਵੇ ਅਸਲ ਵਿੱਚ ਭੱਠ ਕਿਤੇ ਬਾਹਰ ਨਹੀਂ, ਭੱਠ ਸਾਡੇ ਸਾਰਿਆਂ ਦੇ ਅੰਦਰ ਤਪ ਰਿਹਾ ਹੈ ਅੰਦਰ। ਜਿਸ ਦਿਨ ਗੁਰੂ ਦੀ ਮੱਤ ਆਉਂਦੀ ਹੈ ਉਸ ਦਿਨ ਅੰਦਰ ਤਪਦਾ ਹੋਇਆ ਭੱਠ ਕੀ ਹੁੰਦਾ ਹੈ, ਠੰਡਾ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਜਿਹੜੀ ਅੱਗ ਅੰਦਰ ਲਗਾਤਾਰ ਰੈਗੂਲਰ ਬਲ ਰਹੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਬੰਦੇ ਦਾ ਪੂਰਾ ਸਰੀਰ ਭੱਠੀ ਬਣਿਆ ਪਿਆ, ਇਹਦੇ ਵਿੱਚ ਜਿਹੜਾ ਮਨ ਹੈ ਉਹਨੂੰ ਪੰਜ ਅੱਗਾਂ ਲੱਗੀਆਂ ਹੋਈਆਂ ਨੇ, ਇਹ ਅੱਗਾਂ ਸ਼ਾਂਤ ਕਦੀ ਨਹੀਂ ਹੁੰਦੀਆਂ, ਇਹਨੂੰ ਅਸੀਂ ਹੋਰ ਪਖਾਉਂਦੇ ਰਹਿੰਦੇ ਹਾਂ। ਕਿਵੇਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪਾਪ ਆ ਕੇ ਇਹ ਮਨ ਦੀ ਅੱਗ ਨੂੰ ਹੋਰ ਭੜਕਾਉਂਦੇ ਰਹਿੰਦੇ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਸੰਨੀ ਕਿਹਨੂੰ ਕਹਿੰਦੇ ਨੇ, ਸੰਨੀ ਕਹਿੰਦੇ ਨੇ ਜਿਹਦੇ ਨਾਲ ਲੁਹਾਰ ਜਿਹੜਾ ਤਪਦਾ ਹੋਇਆ ਲੋਹਾ ਇਹਨੂੰ ਫੜਦਾ ਹੈ ਨਾ, ਉਹਨੂੰ ਸੰਨੀ ਕਹਿੰਦੇ ਨੇ। ਤੁਸੀਂ ਕਦੀ ਵੇਖੋ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਖੇਤੀ ਦੇ ਔਜ਼ਾਰਾਂ ਬਾਰੇ ਜਿਨ੍ਹਾਂ ਨੂੰ ਪਤਾ ਹੈ, ਜਦੋਂ ਕਿਤੇ ਪੱਠੇ ਵੱਢਣ ਵਾਲੇ ਜਿਹੜੇ ਉਹ ਦਾ ਜਿਹੜੇ ਟੋਕੇ ਨੂੰ ਲੱਗਦੇ ਸਨ, ਟੋਕੇ ਚੰਡਣੇ ਹੁੰਦੇ ਸੀ, ਤੇ ਤੁਸੀਂ ਲੈ ਜਾਓ ਕਿਸੇ ਜਿਹੜਾ ਕਾਰੀਗਰ ਹੈ ਉਹਦੇ ਕੋਲ, ਉਹਨੇ ਕੀ ਕਰਨਾ ਵੀ ਇੱਕ ਪਾਸਿਓਂ ਰੱਖ ਕੇ ਪਹਿਲਾਂ ਚੰਡਣੇ, ਉਹਦੇ ਉੱਤੇ ਸੱਟਾਂ ਮਾਰਨੀਆਂ, ਉਹਨੂੰ ਸੌਫਟ ਕਰਨਾ, ਫਿਰ ਉਹਨੂੰ ਪਲਟਾ ਕੇ ਫਿਰ ਦੂਜੇ ਬੰਨਿਓ, ਤੀਜੇ ਬੰਨਿਓ, ਉਹ ਜਿਹੜਾ ਚਿਮਟਾ ਜਿਹਦੇ ਨਾਲ ਫੜਿਆ ਜਾਂਦਾ ਨਾ ਉਹਨੂੰ ਸੰਨੀ ਕਹਿੰਦੇ ਨੇ। तो महाराज ने आख्या मन जेड़ा है ना वो की करता है भी चिंता की सन्नी इन फड़ी फिरती है चिंता भी एक पास्यों भी वह जी है वह साबित नहीं जिमें मान लो भी किसी लोहे हर पास्यों साड़िया जाए बंदे का मन जेड़ा है इन किन्ने पकड़िया हुआ है चिंता की सन्नी ने चिंता की सन्नी ने इनी चिंता अंदर भरी पई है मन जलिया सन्नी चिंत पई आखिर चिंता की सन्नी है। तो गुरुदेव महाराज ने बख्शिश की जे तू कि गुरु के ज्ञान के नाल सांझ बना लवे जेड़ा तेरा तपदा होया मन है जिन्हों अगा लगिया हुई ने जिहड़ी तेरे अंदर की चिंता है जिहदा करके मन दुखी रहिंदा है इस चीज विच जिहड़ा तेरा अंदर गल चुकिया है सड़ चुकिया है अग दे वस पिया होया इना यह सोने वर्गा हो सकता भया मनूर कंचन फिर वै मनूर का अर्थ की लोहा गलिया सड़िया जिहड़ा मन अंदरों गल सड़ चुका है ये फिर सोने वर्गा कीमती हो जाएगा सोने वर्गा शुद्ध हो जाएगा उत्तम हो जाएगा पवित्र हो जाएगा भया मनूर कंचन फिर होवे जे गुरु मिले तनेहा महाराज ने आख्या जे गुरु मिल जाए तो जे बंदा गुरु दे नाल सांझ बना लवे जे गुरु मिले तनेहा महाराज वह किवें किवें बख्शिश करदा है तो सतगुरु ने जवाब दिता एक नाम अमृत तो देवे गुरु अपना ज्ञान दिंदा है विवेक दिंदा है समझ दिंदा है एक नाम अमृत रूपी नाम सानू दिंदा है ते की हुंदा है तो नानक त्रिष्टस देहा ते महाराज ने आख्या उहदे नाल की हुंदा है कि जिहड़ी बंदे दी देही है जिहड़ा शरीर है वह विकारां वालों बन्नों हट के ते टिका विच आ जांदा तो साढ़े अंदर जिन्नी भी अग लगती है हुण किसे दे अंदर ईरखा है आपां इहनूं थोड़ा जिहा एलैबोरेट कर लईए समझ लईए ईरखा का जन्म क्यों हुंदा है तो आग ही है ना इहदा जन्म क्यों हुंदा ईरखा जन्मदी है कंपीटीशन विचों मुकाबले दे विचों जे तुसी मुकाबला करन दी बिरती दा त्याग कर दिओ ते तुहाडे अंदर कदी भी ईरखा पैदा नहीं हो सकती होर कोई दूजा कारण नहीं जे होवे ते मैनूं दस्सिओ तुसी जे तुसी मुकाबला क्योंकि जिहड़ी दुनिया विच असीं वस रहे हां ना जी हुण इत्थे ते चलो बड़ा फर्क है ना इत्थों दी स्कूलिंग विच वी इक फर्क है कि इत्थे कोई पहला दूजा तीजा नंबर उत्ते हुंदा कोई नहीं ते आपां इंडिया विच वेहने आ वी उत्थे जे 50 बच्चिआं दी क्लास है ते उहदे विच इक पहला नंबर दा बच्चा इक दूजे नंबर दा इक तीजे नंबर दा है नॉर्मल जी गल है फिर जिहड़े बाकी बच्चे ने उह आपे पिछे रह गए मतलब कॉम्पीटिशन विच सानू पाया जांदा शुरू तों असीं पैंदे आ कॉम्पीटिशन तो यह तो हो सकता है भी कोई बच्चा थोड़ा ठीक पढ़ता है कोई किसी खेत्र में अगे हो सकता कोई किसी खेत्र में अगे हो सकता यह दुनिया का दस्तूर है इदा ही चलना है तो मैं तो ये बारे बड़ा स्पष्ट हाँ भी जे तुहानू लगता है भी बच्चा तुहाडा पहले नंबर पर आया है तो वह आया है 30 बंदियां दी क्लास विच्चों तो जे वह क्लास 15 जणियां दी होवे जे वह छोटी करी जाओ क्लास जां वड्डी करी जाओ जे वह क्लास 60 बच्चियां दी हुंदी तो हो सकता है जिहड़ा पहले नंबर पर आया वह दूजे ते आ जांदा जे वह 120 की होंगी तो फिर जो दूजे ते आया चौथे ते आ जाता सोचने की लोड़ ते भी है ना सो जिहड़ा जिहड़ा ईरखा का जन्म है जिहड़ी ईरखा की अग बंदे नूं अंदर लगती है वह क्यों लगती है क्योंकि जदों तुसी आप तुसी किसी नूं कंपीट करन दी भावना रखोगे ना तुहाडे अंदर यह अग सुभाविक लगेगी तो यह कुछ चीज़ा कुदरती भी ने नॉर्मल भी ने छोटा बच्चा भी हुंदा ना जिहड़ा छोटा बच्चा भी जदों एक बच्चा घर विच उहदी परवरिश हो रही है उसे घर विच किसी दूजे बच्चे का जन्म ही हो जाए ना तो जिहड़ा पहला हुंदा उहनूं थोड़ा जिहा उत्तों जैलसी होण लग पैंदी कुदरत कुदरती भी है वर्तारा कुदरती भी है क्यों भला क्योंकि उत्थे रीजन यह बन गया भी हुण जिहड़ा बच्चा छोटा है उहदे वल सारे जणे ध्यान देण लग पए उहनूं चुकण ज़्यादा लग पए तो जिहड़ा वड्डा है उहनूं यह लगन लग पिया भी हुण मैनूं यह चुक दे नहीं हन भी इहनां ने छोटे वल ध्यान ज़्यादा दे लिया भी हुण उहनूं नवें कपड़े लै के दिंदे ने उन्हों जिहड़ा है उहदे उहदी केयर जिहड़ी है वध हो रही है अगे मैं अपनी माँ की गोदी विच बहिंदा सी हुण इह होर बह गया आण के तो यह कुदरती है उत्थे की है भी फिर असी उस बच्चे नूं समझाउने आ भी पुत तू ही जदों एडा सी ते तैनूं भी इदां ही बिठाया जांदा सी तेरे नाल भी सारे इदां ही प्यार करदे सी पर उह हुण तेरा छोटा भरा है जां तेरी छोटी भैण है हुण तैनूं उहदे प्रति कोई भी इदां दा रोसा रखण दी लोड़ नहीं है ये चीज़ां ने जिहड़ियां बच्चियां नूं दसण दी लोड़ हुंदियां ਹੁਣ ਕਈ ਵਾਰ ਅਸੀਂ ਬੱਚੇ ਨੂੰ ਦਬਕ ਕੇ ਉਹ ਗੱਲ ਸਮਝਾਉਂਦੇ ਹਾਂ, ਫਿਰ ਹੌਲੀ ਹੌਲੀ ਵੱਡਾ ਹੁੰਦਾ ਹੈ ਤੇ ਇਦਾਂ ਦੇ ਇੰਸੀਡੈਂਟਸ ਤੁਸੀਂ ਵੇਖੋ ਸਮਾਜ ਵਿੱਚ ਇਦਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਜਾਂਦੀਆਂ ਨੇ ਜਿੱਥੇ ਇੱਕ ਬੱਚਾ ਜਿਹੜਾ ਹੈ ਉਹ ਹੀ ਕਈ ਵਾਰ ਛੋਟੇ ਬੱਚਿਆਂ ਦਾ ਨੁਕਸਾਨ ਕਰ ਜਾਂਦਾ ਕਿਉਂਕਿ ਉਹਨੂੰ ਸਮਝਾਇਆ ਨਹੀਂ ਗਈ ਹੁੰਦੀ ਇਹ ਗੱਲ। ਸੋ ਇੱਕ ਹੈ ਕੁਦਰਤੀ ਜਿਹੜੀ ਚੀਜ਼ ਸਾਡੇ ਅੰਦਰ ਪੈਦਾ ਹੋਈ, ਹੁਣ ਤੁਸੀਂ ਉਸੇ ਬੱਚੇ ਨੂੰ ਬੋਧ ਦਿੱਤਾ, ਉਸੇ ਨੂੰ ਸਮਝ ਦਿੱਤੀ, ਉਹ ਕਹਿਣ ਲੱਗਾ ਠੀਕ ਹੈ, ਉਸੇ ਬੱਚੇ ਨੂੰ ਫਿਰ ਉਹਦੇ ਨਾਲ ਖੇਡਣ ਖੇਡਦਾ ਵੀ ਹੈ, ਉਹਨੂੰ ਚੁੱਕੀ ਵੀ ਫਿਰਦਾ, ਉਹਦਾ ਖਿਆਲ ਵੀ ਰੱਖਦਾ, ਉਹਦੀ ਕੇਅਰ ਵੀ ਕਰਦਾ। ਈਰਖਾ ਦਾ ਉਹ ਐਲੀਮੈਂਟ ਜਿਹੜਾ ਸੀ ਉਹ ਖਤਮ ਹੋ ਗਿਆ ਜਦੋਂ ਉਹਦੇ ਕੋਲ ਗਿਆਨ ਆ ਗਿਆ। ਇੱਦਾਂ ਹੀ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਸਾਡੀ ਵੀ ਇਹੋ ਜਿਹੀ ਬਿਰਤੀ ਬਣ ਜਾਂਦੀ, ਅਸੀਂ ਕਿਸੇ ਦਾ ਘਰ ਵੇਖਿਆ ਆਪਣੇ ਨਾਲੋਂ, ਅੱਛਾ ਹੁੰਦੀ ਹੀ ਜ਼ਿਆਦਾ ਆਪਣੇ ਭੈਣ ਭਰਾਵਾਂ ਨਾਲ ਹੀ ਹੈ, ਇਹ ਵੀ ਮੁਸ਼ਕਲ ਹੈ ਸਾਡੀ ਕਿਉਂਕਿ ਅਸੀਂ ਕੰਪੀਟੀਸ਼ਨ ਵਿੱਚ ਜਦੋਂ ਪੈਂਦੇ ਹਾਂ ਤਾਂ ਕਿਹਨਾਂ ਨਾਲ ਪੈਂਦੇ, ਆਪਣੇ ਭੈਣ ਭਰਾਵਾਂ ਨਾਲ, ਅਤੇ ਕੋਈ ਸਾਡੇ ਤੋਂ ਅੱਗੇ ਅਸੀਂ ਲਓ ਜੀ ਅਸੀਂ ਉਹਦੇ ਨਾਲ ਉਹਨੂੰ ਆਪਾਂ ਕੰਪੀਟ ਕਰਨਾ, ਉਹਦੇ ਨਾਲ ਮੁਕਾਬਲਾ ਕਰਨਾ, ਨਹੀਂ। ਜੇ ਅਸੀਂ ਇਹ ਭਾਵਨਾ ਆਪਣੇ ਜੀਵਨ ਵਿੱਚੋਂ ਦੂਰ ਕਰ ਦਈਏ ਤਾਂ ਈਰਖਾ ਦੀ ਅੱਗ ਸਾਡੇ ਅੰਦਰ ਕਦੀ ਵੀ ਜਿਹੜੀ ਹੈ ਉਹ ਆਪਣਾ ਜ਼ੋਰ ਨਹੀਂ ਪਾ ਸਕਦੀ, ਉਹ ਲੱਗ ਨਹੀਂ ਸਕਦੀ। ਜੇ ਤੁਸੀਂ ਭਾਵਨਾ, ਜੇ ਮੈਂ ਇਹ ਵੇਖਾਂ ਮਹਾਰਾਜ ਦੀ ਬਾਣੀ ਦਾ ਵਚਨ ਸਮਝਾਂ ਵੀ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਮੇਰੇ ਰੱਬ ਦੀ ਇਹ ਖੇਡ ਹੈ, ਇੱਥੇ ਇੱਕ ਬੰਦਾ ਦੂਜੇ ਵਰਗਾ ਨਹੀਂ ਹੈਗਾ, ਇੱਕ ਰੁੱਖ ਦੂਜੇ ਵਰਗਾ ਨਹੀਂ ਹੈ, ਭਾਵੇਂ ਉਹਨਾਂ ਦੀ ਨਸਲ ਇੱਕੋ ਹੋਵੇ, ਇੱਕ ਧਰਤੀ ਦੂਜੀ ਧਰਤੀ ਵਰਗੀ ਨਹੀਂ ਹੈ, ਇਹ ਰੱਬ ਦੀ ਖੇਡ ਹੈ, ਇਹ ਮੇਰੇ ਜਾਂ ਤੁਹਾਡੇ ਹੱਥ ਵਾਸਤੇ ਚੀਜ਼ ਨਹੀਂ ਹੈ। ਕੁਝ ਚੀਜ਼ਾਂ ਨੇ ਕੁਦਰਤੀ ਨੇ, ਮੇਰਾ ਚਿਹਰਾ, ਮੇਰਾ ਕੱਦ, ਜੋ ਵੀ ਹੈ, ਹੁਣ ਇਹਨੂੰ ਲੈ ਕੇ ਮੈਂ ਕਿਸੇ ਨਾਲ, ਹੁਣ ਕਈ ਵਾਰ ਉਹ ਵੀ ਹੁੰਦੇ ਨੇ ਸਾਡੇ ਸਮਾਜ, ਕਿਉਂਕਿ ਮਾਹੌਲ ਇੱਦਾਂ ਦਾ ਬਣ ਗਿਆ, ਅਸੀਂ ਕੁਝ ਚੀਜ਼ਾਂ ਡਿਕਲੇਅਰ ਕਰ ਦਿੱਤੀਆਂ ਵੀ ਸੋਹਣੇ ਦੀ ਨਿਸ਼ਾਨੀ ਕੀ ਹੁੰਦੀ ਹੈ, ਉਹ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਮਿੱਥ ਲਿਆ। ਹੁਣ ਕਈ ਐਸੇ ਬੱਚੇ ਵੀ ਹੁੰਦੇ ਨੇ ਸਾਡੀ ਇਸ ਬਿਰਤਾਂਤ ਕਰਕੇ, ਸਾਡੀ ਇਸ ਨਰੇਟਿਵ ਕਰਕੇ ਉਹਨਾਂ ਨੂੰ ਆਪਣੀ ਬਾਡੀ ਤੋਂ ਨਫ਼ਰਤ ਹੋਣ ਲੱਗ ਪੈਂਦੀ, ਹੱਲ ਕੋਈ ਨਹੀਂ ਉਹਦਾ, ਪਰ ਆਪਣੇ ਆਪ ਨਾਲ ਉਹਨਾਂ ਨੂੰ ਨਫ਼ਰਤ ਹੋਣ ਲੱਗ ਪੈਂਦੀ। ਕਿਸੇ ਵੀ ਦੂਜੇ ਨੂੰ ਜਿਹਨੂੰ ਤੁਸੀਂ ਮੰਨ ਲਿਆ ਵੀ ਇਹਦਾ ਨੱਕ ਮੇਰੇ ਤੋਂ ਸੋਹਣਾ ਹੈ, ਇਹਦਾ ਮੂੰਹ ਮੇਰੇ ਤੋਂ ਸੋਹਣਾ ਹੈ, ਇਹਦੀਆਂ ਅੱਖਾਂ ਮੇਰੇ ਤੋਂ ਸੋਹਣੀਆਂ ਨੇ, ਇਹਦਾ ਰੰਗ ਮੇਰੇ ਤੋਂ ਸੋਹਣਾ ਹੈ, ਤੇ ਸੁਭਾਵਿਕ ਹੈ ਵੀ ਈਰਖਾ ਨੇ ਉੱਥੇ ਜਨਮ ਲੈ ਲਿਆ। ਪਰ ਜੇ ਮੈਂ ਇਹ ਸਮਝਾਂ ਵੀ ਨਹੀਂ ਇਹ ਤੇ ਕੁਦਰਤ ਦੀ ਖੇਡ ਹੈ ਭਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਮੈਂ ਹਰ ਰੋਜ਼ ਰਹਿ ਰਾਸਤੇ ਵਿੱਚ ਇਹ ਬਚਨ ਪੜ੍ਹਦਾ ਵੀ ਇਹ ਰੰਗ ਬਿਰੰਗੀ ਦੁਨੀਆ ਮੇਰੇ ਵਾਹਿਗੁਰੂ ਨੇ ਕੁਦਰਤ ਦੇ ਵਿੱਚ ਇਹ ਪੈਦਾ ਕੀਤੀ ਹੈ। ਕਿੰਨੇ ਤਰ੍ਹਾਂ ਦੇ ਫੁੱਲ ਹੁੰਦੇ ਨੇ, ਉਹ ਵੱਖ ਵੱਖ ਫੁੱਲਾਂ ਕਰਕੇ ਹੀ ਕੁਦਰਤ ਸੋਹਣੀ ਹੈ, ਅਸੀਂ ਸਾਰੇ ਵੱਖਰੇ ਵੱਖਰੇ ਹਾਂ ਤਾਂ ਹੀ ਇਹ ਕੁਦਰਤ, ਇਹ ਦੁਨੀਆ ਸੋਹਣੀ ਹੈ। ਤੋ ਇਹ ਉਸ ਵਾਹਿਗੁਰੂ ਦੀ ਰਜਾ ਹੈ, ਉਹਦੀ ਖੇਡ ਹੈ। ਅਗਲੀ ਗੱਲ ਇਹ ਹੈ ਵੀ ਜੇ ਕੋਈ ਧਨ ਕਰਕੇ ਮੇਰੇ ਤੋਂ ਅੱਗੇ ਹੈ, ਦੌਲਤ ਕਰਕੇ ਮੇਰੇ ਤੋਂ ਅੱਗੇ ਹੈ, ਤੇ ਮੇਰੇ ਮਨ ਦੇ ਵਿੱਚ ਇੱਦਾਂ ਦਾ ਕਦੀ ਲਾਲਚ ਨਹੀਂ ਚਾਹੀਦਾ, ਮੈਂ ਕਿਉਂ ਈਰਖਾ ਕਰਨੀ ਉਹਦੇ ਨਾਲ, ਕਿਉਂ ਨਫ਼ਰਤ ਕਰਨੀ, ਮੈਂ ਆਪਣੀ ਮਿਹਨਤ ਕਰਾਂ, ਠੀਕ ਹੈ। ਤੋ ਈਰਖਾ ਦਾ ਜਨਮ ਹਮੇਸ਼ਾ ਕੰਪੀਟੀਸ਼ਨ ਵਿੱਚੋਂ ਨਿਕਲਦਾ ਹੈ, ਜੇ ਕੰਪੀਟੀਸ਼ਨ ਦੀ ਬਿਰਤੀ ਨਾ ਹੋਵੇ ਤੇ ਈਰਖਾ ਵੀ ਜਨਮ ਨਹੀਂ ਲੈ ਸਕਦੀ। ਜੇ ਅਸੀਂ ਸਮਾਜ ਦੀ ਦੁਨੀਆ ਦੀ ਰਿਐਲਿਟੀ ਨੂੰ ਸਮਝ ਲਈਏ, ਅਸੀਂ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ, ਅੰਦਰੋਂ ਟਿਕਾਅ ਵਿੱਚ ਰਹਿ ਸਕਦੇ ਹਾਂ। ਤੋ ਬਾਬੇ ਨੇ ਅੱਜ ਬਖਸ਼ਿਸ਼ ਬੜੀ ਪਿਆਰੀ ਕੀਤੀ, ਉਹਨਾਂ ਨੇ ਆਖਿਆ ਮੇਰਾ ਮਨ ਹੁਣ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਕਿਉਂ ਭਲਾ? ਆਖਿਆ ਪਾਇਆ ਬ੍ਰਹਮ ਗਿਆਨ। ਇਹ ਚੇਤਾ ਰੱਖੋ, ਇੱਕ ਬੇਨਤੀ ਹੋਰ ਕਰਦੇ ਹਾਂ, ਦੁਨੀਆ ਵਿੱਚ ਜਿਹੜੀ ਹਿਸਟਰੀ ਹੈ, ਜਿਹੜਾ ਇਤਿਹਾਸ ਹੈ ਨਾ, ਜਦੋਂ ਵੀ ਇਤਿਹਾਸ ਨੇ ਕਿਸੇ ਬੰਦੇ ਨੂੰ ਚੇਤੇ ਰੱਖਿਆ, ਉਹਨੇ ਸ਼ਕਲੋ ਸੂਰਤ ਕਰਕੇ ਉਹਨੂੰ ਚੇਤੇ ਨਹੀਂ ਰੱਖਿਆ, ਉਹਦੇ ਕਰਮਾਂ ਦਾ ਕਰਕੇ ਉਹਨੂੰ ਚੇਤੇ ਰੱਖਿਆ। ਹਿਸਟਰੀ ਵਿੱਚ ਜਦੋਂ ਵੀ ਕਿਸੇ ਨੂੰ ਚੇਤਾ ਕੀਤਾ ਜਾਵੇਗਾ, ਹੁਣ ਜਿਹੜੇ ਸਾਹਿਬਜ਼ਾਦੇ ਨੇ, ਆਪਾਂ ਗੁਰੂ ਕਲਗੀਧਰ ਮਹਾਰਾਜ ਦੇ ਬੱਚਿਆਂ ਦੀ ਗੱਲ ਕਰਦੇ ਹਾਂ ਜਾਂ ਗੁਰੂ ਸਾਹਿਬ ਦੀ ਈਵਨ ਗੱਲ ਕਰਦੇ ਹਾਂ, ਉਹਨਾਂ ਨੂੰ ਇਸ ਕਰਕੇ ਨਹੀਂ ਚੇਤੇ ਰੱਖਿਆ ਗਿਆ ਵੀ ਉਹਨਾਂ ਦਾ ਕੱਦ ਕਾਠ ਕਿੰਨਾ ਸੀ, ਉਹਨਾਂ ਦਾ ਰੰਗ ਰੂਪ ਕਿੱਦਾਂ ਦਾ ਸੀ, ਉਹਨਾਂ ਦੀ ਕਰਨੀ ਕਰਕੇ ਉਹਨਾਂ ਨੂੰ ਚੇਤੇ ਰੱਖਿਆ ਜਾਂਦਾ। ਹੁਣ ਅਜੇ ਕਿਉਂਕਿ ਅਸੀਂ ਜਿਹੜੀ ਸਾਡੀ ਸੋਚਣ ਦੀ ਸਮਰੱਥਾ ਉਹ ਬੜੀ ਛੋਟੀ ਹੁੰਦੀ ਹੈ, ਮਤਲਬ ਇੱਦਾਂ ਕਹਿ ਲਓ ਵੀ ਬੁੱਧੀ ਦੀ ਘਾਟ ਹੁੰਦੀ ਹੈ, ਇਸ ਕਰਕੇ ਜਿੰਨੀ ਸਾਡੀ ਤੁਲਨਾ ਚੱਲਦੀ ਹੈ ਉਹ ਕਾਹਦੇ ਉੱਤੇ ਚੱਲਦੀ ਹੈ, ਫਿਜ਼ੀਕਲੀ ਚੱਲਦੀ ਹੈ, ਫਿਜ਼ੀਕਲੀ। ਅਤੇ ਇੱਥੇ ਉਹ ਵੀ ਹੈਗੇ ਨੇ ਜਿਨ੍ਹਾਂ ਦੇ ਵੱਲ ਹੱਥ ਕਰਕੇ ਕਦੀ ਕੋਈ ਕਹਿੰਦਾ ਸੀ ਨਾ ਵੀ ਇਹਦੇ ਨਾਲ ਦੀ ਜੋੜੀ ਕੋਈ ਨਹੀਂ, ਜੇ ਬਾਂਹ ਖੜੀ ਕਰਕੇ ਅਤੇ ਮੁੜ ਕੇ ਖਬਰ ਇਹ ਵੀ ਮਿਲਦੀ ਹੈ ਵੀ ਤਲਾਕ ਹੋ ਗਿਆ ਹੁਣ ਉਹਨਾਂ ਦਾ, ਫਿਰ ਤਾਂ ਸਰੀਰਾਂ ਕਰਕੇ ਜੇ ਖੇਡ ਸੀ ਤਾਂ ਫਿਰ ਤਾਂ ਨਿਭਣੀ ਚਾਹੀਦੀ ਸੀ ਗਾਂ, ਇਹਦਾ ਕਹੋ ਵੀ ਜਨਮਾਂ ਜਨਮਾਂ ਤਾਂ, ਇਹਦਾ ਅਰਥ ਨਹੀਂ। ਸਰੀਰਾਂ ਦੀਆਂ ਖੇਡ ਹੁੰਦੀਆਂ ਨੇ ਥੋੜ੍ਹਾ ਚਿਰ ਦੀਆਂ, ਗੱਲ ਅਸਲ 'ਚ ਨਿਭਣੀ ਹੈ ਤੁਹਾਡੇ ਵਿਚਾਰਾਂ ਦੇ ਸਿਰ ਉੱਤੇ, ਤੁਹਾਡੇ ਵਿਚਾਰਾਂ ਦੇ ਸਿਰ ਉੱਤੇ। ਤੋ ਖੈਰ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਕਬੀਰ ਮਨ ਸੀਤਲ ਭਇਆ, ਬਾਬਾ ਕਬੀਰ ਸਾਹਿਬ ਕਹਿੰਦੇ ਹੁਣ ਮੇਰਾ ਮਨ ਸ਼ੀਤਲ ਹੋ ਗਿਆ, ਹੁਣ ਇਹਦੇ ਵਿੱਚ ਕੋਈ ਜਲਨ ਨਹੀਂ ਰਹੀ, ਜਲਨ ਨਹੀਂ ਰਹੀ, ਈਰਖਾ ਨਹੀਂ ਰਹੀ। ਜੇ ਪਦਾਰਥਕ ਤੌਰ ਤੇ ਵੀ ਅਸੀਂ ਕਿਸੇ ਨਾਲ ਈਰਖਾ ਕਰਦੇ ਹਾਂ ਵੀ ਕੋਈ ਬੰਦਾ ਸਾਡੇ ਨਾਲੋਂ ਅੱਗੇ ਹੈ, ਬਾਬੇ ਨੇ ਆਖਿਆ ਨਹੀਂ ਇਹ ਕਰਨੀ ਨਹੀਂ ਚਾਹੀਦੀ। ਅਹਿਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਲੀਜੈ ਰੇ ਮਨ, ਆਖਿਆ ਆਪਣੀ ਮਿਹਨਤ ਕਰ, ਮਿਹਨਤ ਦੀ ਖਾ, ਕਿਸੇ ਨਾਲ ਕੋਈ ਈਰਖਾ ਨਾ ਕਰਿਆ ਕਰ, ਕਿਸੇ ਨਾਲ ਨਫ਼ਰਤ ਨਾ ਕਰਿਆ ਕਰ, ਕਿਉਂ ਆਪਣੀ ਦਾ ਵੀ ਸਵਾਦ ਖਰਾਬ ਕਰਨਾ। ਤੇ ਦੂਜੀ ਗੱਲ ਹੈ ਮਹਾਰਾਜ ਦਾ ਬਚਨ ਇਹ ਚੇਤਾ ਰੱਖ ਲਿਓ, ਬਾਣੀ ਦਾ ਸਾਧ ਸੰਗਤ। ਬਾਬੇ ਨੇ ਆਖਿਆ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਕਿਸੇ ਦੇ ਪ੍ਰਤੀ ਈਰਖਾ ਦੀ ਅੱਗ ਬਲਦੀ ਹੈ ਉਹਦਾ ਕਦੀ ਭਲਾ ਨਹੀਂ ਹੁੰਦਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੀ ਨਾ ਹੋਵੇ ਭਲਾ। ਜਿਹਦੇ ਅੰਦਰ ਪਰਾਈ ਤਾਤ ਹੈ, ਤਾਤ ਦਾ ਮਤਲਬ ਕੀ ਹੁੰਦਾ? ਈਰਖਾ। ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਆਖਿਆ ਜਦੋਂ ਉਹਦੀ ਗੁਰੂ ਦੀ ਸੰਗਤ ਮਿਲੀ ਹੈ ਨਾ, ਮੇਰੇ ਅੰਦਰੋਂ ਤਾਤ ਈਰਖਾ ਦਾ ਸੁਭਾਅ ਹੀ ਖਤਮ ਹੋ ਗਿਆ, ਹੁਣ ਨਹੀਂ ਹੈਗੀ ਕਿਸੇ ਨਾਲ, ਕਿਉਂਕਿ ਮੇਰੀ ਦੌੜ ਹੀ ਕਿਸੇ ਨਾਲ ਨਹੀਂ। ਤੋ ਬਾਬੇ ਨੇ ਆਖਿਆ ਜਿਸ ਅੰਦਰ ਤਾਤ ਪਰਾਈ ਹੋਵੇ, ਜਿਸ ਬੰਦੇ ਦੇ ਅੰਦਰ ਵੀ ਪਰਾਈ ਤਾਤ, ਤਾਤ ਮਤਲਬ ਈਰਖਾ, ਜਿਸ ਬੰਦੇ ਦੇ ਅੰਦਰ ਪਰਾਈ ਤਾਤ ਹੈ ਨਾ, ਮਹਾਰਾਜ ਦੀ ਬਾਣੀ ਨੇ ਅਟਲ ਬਚਨ ਸਾਨੂੰ ਸਮਝਾਇਆ, ਤਿਸ ਦਾ ਕਦੀ ਨਾ ਹੋਵੀ ਭਲਾ, ਉਹਦਾ ਕਦੀ ਵੀ ਭਲਾ ਨਹੀਂ ਹੁੰਦਾ। ਇਸ ਕਰਕੇ ਜੇ ਆਪਣਾ ਭਲਾ ਚਾਹੁੰਦੇ ਹੋ, ਆਪਣੇ ਜ਼ਿੰਦਗੀ ਵਿੱਚੋਂ ਇਸ ਐਲੀਮੈਂਟ ਨੂੰ ਖਤਮ ਕਰ ਦਿਓ। ਤੋ ਗੁਰਦੇਵ ਨੇ ਆਖਿਆ ਹੁਣ ਮੇਰਾ ਮਨ ਸ਼ੀਤਲ ਹੋ ਗਿਆ, ਕਿਉਂਕਿ ਪਾਇਆ ਬ੍ਰਹਮ ਗਿਆਨ। ਇਹੋ ਹੀ ਤਾਂ ਬ੍ਰਹਮ ਗਿਆਨ ਹੈ, ਹੋਰ ਬ੍ਰਹਮ ਗਿਆਨ ਕੀ ਹੈ? ਕਬੀਰ ਮਨ ਸ਼ੀਤਲ ਪਿਆ, ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜੱਗ ਜਾ ਰਿਹਾ। ਆਖਿਆ ਜਿਹੜੀ ਅੱਗ ਨੇ ਸਾਰੇ ਸੰਸਾਰ ਨੂੰ ਸਾੜਿਆ ਹੋਇਆ, ਆ ਸਾਰਾ ਸੰਸਾਰ ਇਸ ਅੱਗ ਨੇ ਤਬਾਹ ਕੀਤਾ ਹੋਇਆ। ਜਿਨ ਜਵਾਲਾ ਜੱਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਬਾਬੇ ਨੇ ਆਖਿਆ ਹੁਣ ਬੰਦਗੀ ਕਰਨ ਵਾਲਾ ਜਿਹੜਾ ਹੁੰਦਾ ਹੈ ਨਾ, ਉਹਦੇ ਵਾਸਤੇ ਉਹ ਪਾਣੀ ਵਰਗੀ ਠੰਡੀ ਹੈ, ਜਿਹਨੇ ਸਾਰਿਆਂ ਨੂੰ ਸਾੜਿਆ ਹੋਇਆ ਉਹਦੇ ਉੱਤੇ ਉਹ ਕੋਈ ਅਸਰ ਨਹੀਂ ਕਰਦੀ, ਪਾਣੀ ਵਰਗੀ ਠੰਡੀ ਹੈ। ਜਿਵੇਂ ਅੱਗ ਮੰਨੋ ਵੀ ਇੱਕ 'ਤੇ ਅਸਰ ਕਰਦੀ ਹੈ ਅਤੇ ਦੂਜੇ 'ਤੇ ਨਹੀਂ ਕਰਦੀ, ਉਹਦੇ ਲਈ ਉਹ ਠੰਡੀ ਹੈ। ਜਿਹੜੀਆਂ ਚੀਜ਼ਾਂ ਸਮਾਜ ਲਈ ਬੜੀਆਂ ਵੱਡੀਆਂ ਹੁੰਦੀਆਂ ਨੇ ਨਾ, ਐਵੇਂ ਹੀ ਬੰਦਾ ਵੱਡੀਆਂ ਬਣਾਈ ਫਿਰਦਾ ਕਈ ਚੀਜ਼ਾਂ ਨੂੰ, ਉਹ ਜਿਹੜੇ ਰੱਬ ਦੇ ਭਗਤ ਲਈ ਉਹਨਾਂ ਲਈ ਬੜੀਆਂ ਛੋਟੀਆਂ ਜਿਹੀਆਂ ਹੁੰਦੀਆਂ ਨੇ। ਹੁਣ ਸਮਾਜ 'ਤੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁਸੀਂ ਵੇਖੋ ਕਿੰਨਾ ਵੱਡਾ ਬਣਾ ਲੈਂਦਾ ਰੱਬ ਦੇ ਭਗਤਾਂ ਵਾਸਤੇ, ਕਿਉਂਕਿ ਜੇ ਤੁਹਾਡਾ ਟੀਚਾ ਉੱਚਾ ਹੈ ਨਾ, ਤੇ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਵੱਲ ਬੰਦਾ ਧਿਆਨ ਨਹੀਂ ਦਿੰਦਾ। ਤੇ ਜੇ ਤੁਹਾਡਾ ਟੀਚਾ ਹੀ ਉੱਚਾ ਨਹੀਂ ਹੈਗਾ, ਤੇ ਫਿਰ ਤੇ ਹਰ ਨਿੱਕੀ ਨਿੱਕੀ ਚੀਜ਼ ਤੁਹਾਨੂੰ ਪਰੇਸ਼ਾਨ ਕਰੇਗੀ, ਤੰਗ ਕਰੇਗੀ। ਇੱਦਾਂ ਹੀ ਹੈ ਨਾ, ਉਹ ਜਿਵੇਂ ਕਹਿੰਦੇ ਜਦੋਂ ਜਿਹੜਾ ਪਾਂਡਵਾਂ ਦਾ ਉਸਤਾਦ ਸੀ, ਉਹਨੇ ਚਿੜੀ ਇੱਕ ਰੁੱਖ 'ਤੇ ਭਾਈ ਸੀ ਜਿਹਦਾ ਨਿਸ਼ਾਨਾ ਲਾਉਣਾ ਸੀ। ਸੰਖੇਪ ਜੀ ਬੇਨਤੀ ਕਰਕੇ ਮੈਂ ਚਲੋ ਖਿਮਾ ਮੰਗਾਂ ਤੁਹਾਡੇ ਕੋਲੋਂ। ਤੇ ਉਹ ਸਾਰਿਆਂ ਨੂੰ ਪੁੱਛਦਾ ਜੀ ਤੁਹਾਨੂੰ ਕੀ ਦਿਖ ਰਿਹਾ? ਕੋਈ ਕਹਿੰਦਾ ਜੀ ਮੈਨੂੰ ਰੁੱਖ 'ਤੇ ਬੈਠੀ ਚਿੜੀ ਦਿਖ ਰਹੀ ਹੈ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਦੱਸ ਆਖਿਆ। ਤੇ ਜਦੋਂ ਅਰਜਨ ਨੂੰ ਪੁੱਛਿਆ ਤੈਨੂੰ ਕੀ ਦਿਖ ਰਿਹਾ, ਕਹਿੰਦਾ ਮੈਨੂੰ ਤੇ ਅੱਖ ਹੀ ਦਿਖ ਰਹੀ ਜਿੱਥੇ ਮੈਂ ਨਿਸ਼ਾਨਾ ਲਾਉਣਾ। ਇਸ ਕਰਕੇ ਤੁਹਾਡਾ ਫੋਕਸ ਕਿਹੜੀ ਚੀਜ਼ ਉੱਤੇ ਹੈ, ਤੁਸੀਂ ਦੁਨੀਆਂ ਵਿੱਚ ਪ੍ਰਾਪਤੀ ਕੀ ਚਾਹੁੰਦੇ ਹੋ? ਜੇ ਤੁਹਾਡੇ ਨਿਸ਼ਾਨੇ ਵੱਡੇ ਨੇ, ਫਿਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜੀਵਨ ਵਿੱਚੋਂ ਪਾਸੇ ਕਰਨਾ ਪੈਣਾ, ਨਿੱਕੀਆਂ ਨਿੱਕੀਆਂ। ਇਹ ਤੁਹਾਡੇ ਕੋਲ ਦੋ ਰਾਹ ਹੁੰਦੇ ਨੇ, ਜਾਂ ਤੁਸੀਂ ਉਹਨਾਂ ਚੀਜ਼ਾਂ ਦੇ ਨਾਲ ਉਲਝ ਕੇ ਨਿੱਕੀ ਨਿੱਕੀ ਗੱਲ ਤੋਂ ਈਰਖਾ ਕਰਕੇ ਆਪਣੇ ਆਪ ਦੀ ਸ਼ਾਂਤੀ, ਆਪਣੇ ਆਪ ਦਾ ਚੈਨ ਭੰਗ ਕਰ ਲਓ, ਤੇ ਜਾਂ ਫਿਰ ਆਪਣੇ ਰਾਹ ਉੱਤੇ ਚੱਲਦੇ ਰਹੋ। ਤੋ ਗੁਰੂ ਕਿਰਪਾ ਕਰੇ। ਮਹਾਰਾਜ ਨੇ ਆਖਿਆ ਜਿਸ ਅੱਗ ਨੇ ਸਾਰੇ ਸੰਸਾਰ ਨੂੰ ਸਾੜਿਆ ਹੋਇਆ ਨਾ, ਜਿਸ ਮਾਇਆ ਦੇ ਮੋਹ ਦੀ ਅੱਗ ਨੇ, ਉਹ ਰੱਬ ਦੇ ਭਗਤਾਂ ਵਾਸਤੇ ਬੜੀ ਠੰਡੀ ਹੈ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਗਲੇ ਸਮੇਂ ਲਈ ਗੁਰੂ ਘਰ ਕੇ ਢਾਡੀ ਸਿੰਘਾਂ ਪਾਸੋਂ ਢਾਡੀ ਵਾਰਾਂ ਤੇ ਇਤਿਹਾਸ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਦੀਨ ਦੁਨੀ ਦੇ ਮਾਲਕ, ਸ਼ਬਦ ਗੁਰੂ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਸ਼ਾਂਤੀ ਦੇ ਮੁਜੱਸਮੇ, ਮਨੁੱਖਤਾ ਦੇ ਰਹਿਬਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜੀ ਨੂੰ ਆਓ, ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ, ਅਰਦਾਸਾਂ ਬੇਨਤੀਆਂ ਕਰਦਿਆਂ ਸਤਿਗੁਰੂ ਜਿਨ੍ਹਾਂ ਭਾਵਨਾ ਨੂੰ ਲੈ ਕੇ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਆਉਂਦੀਆਂ ਨਤਮਸਤਕ ਹੁੰਦੀਆਂ, ਆਪਣੇ ਬੱਚਿਆਂ ਦੀਆਂ ਭਾਵਨਾਵਾਂ ਪੂਰੀਆਂ ਕਰਿਓ, ਪਰਿਵਾਰਾਂ ਵਿੱਚ ਕੜ ਚੜ੍ਹਦੀ ਕਲਾ, ਸੁੱਖ ਸ਼ਾਂਤੀ ਔਰ ਸਿੱਖੀ ਪਿਆਰ ਹਿਰਦਿਆਂ ਦੇ ਵਿੱਚ ਵਸਾਈ ਰੱਖਿਓ, ਐਸੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ। ਅਤੇ ਪਿਛਲੇ ਕੁਝ ਸਮੇਂ ਤੋਂ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ ਪਿਆਰਿਓ, ਤੁਹਾਡੇ ਵੱਲੋਂ ਅਥਾਹ ਪਿਆਰ ਮਿਲ ਰਿਹਾ। ਸਤਸੰਗ ਜੀ ਕੁਝ ਸੱਜਣ ਰੂਟੀਨ ਦੇ ਨਾਲ ਆਉਂਦੇ ਨੇ, ਭੈਣਾਂ ਵੀ ਹੈ ਵੀਰ ਵੀ ਹੈ, ਅਤੇ ਕੁਝ ਸੰਗਤਾਂ ਨਵੀਆਂ ਗੁਰੂ ਪਿਆਰਿਓ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਹਾਂ ਆਪਾਂ, ਕੋਈ 5 ਮਿੰਟ ਵਾਸਤੇ ਆਉਂਦਾ, ਕੋਈ 10 ਮਿੰਟ ਵਾਸਤੇ ਆਉਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਇਤਿਹਾਸ ਨੂੰ ਇਸ ਹਿਸਾਬ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰ ਦਈਦਾ ਕਿ ਜਿਹੜੀ ਆਪਾਂ ਕੱਲ੍ਹ ਗੱਲ ਕੀਤੀ ਹੈ ਥੋੜ੍ਹੀ ਜਿਹੀ ਤੁਹਾਨੂੰ ਹੈਡਿੰਗ ਦੇ ਕੇ ਅਤੇ ਆਪਾਂ ਅੱਗੇ ਤੁਰਨ ਦਾ ਯਤਨ ਕਰੀਦਾ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਮੈਂ ਇੱਕ ਹੋਰ ਬੇਨਤੀ ਕਰਾਂ ਕਿ ਸ਼ਾਮਾਂ ਦੇ ਦੀਵਾਨ ਦੇ ਵਿੱਚ ਗੁਰ ਇਤਿਹਾਸ ਅਤੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਸਿੱਖ ਇਤਿਹਾਸ ਅਲੱਗ ਅਲੱਗ ਟੌਪਿਕ ਚੱਲਦੇ ਆ, ਕਿਉਂਕਿ ਜਿਹੜੀਆਂ ਸੰਗਤਾਂ ਸ਼ਾਮ ਨੂੰ ਆਉਂਦੀਆਂ ਉਹ ਉਸ ਇਤਿਹਾਸ ਨਾਲ ਜੁੜੀਆਂ ਰਹਿੰਦੀਆਂ, ਦੁਪਹਿਰ ਵਾਲੀਆਂ ਫਿਰ ਉਸ ਨੂੰ ਛੇਤੀ ਫਾਲੋ ਕਰ ਲੈਂਦੀਆਂ। ਖੈਰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੰਦੇ ਨੇ ਤੇ ਕੁਝ ਏਦਾਂ ਦੀ ਨੁਹਾਰ ਬਣ ਜਾਂਦੀ ਹੈ ਅੰਮ੍ਰਿਤਸਰ ਦੇ ਵਿੱਚ ਕਿ ਜਿਨ੍ਹਾਂ ਨੂੰ ਲੋਕ ਸ਼ੂਦਰ ਆਖਦੇ ਸੀ, ਨਿਮਾਣੇ ਆਖਦੇ ਸੀ, ਨਿਤਾਣੇ ਆਖਦੇ ਸੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਕੁਝ ਸਮੇਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਆ ਗਈਆਂ। ਇੱਥੇ ਢਾਡੀ ਗਾਉਣ ਲੱਗ ਪਏ ਦਰਬਾਰ ਸਾਹਿਬ ਦੇ ਸਾਹਮਣੇ, ਸਤਿਗੁਰਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਇੱਥੇ ਢਾਡੀ ਗਾਉਣ ਲੱਗ ਪਏ, ਸਤਿਗੁਰਾਂ ਦੀ ਨੁਹਾਰ ਨੂੰ ਤੱਕ ਕੇ ਫਿਰ ਢਾਡੀ ਉੱਤੇ ਵਾਰਾਂ ਗਾਉਂਦੇ ਨੇ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕੰਪੈਰੀਜ਼ਨ ਕਰ ਰਹੇ ਨੇ ਸਤਿਗੁਰਾਂ ਦਾ ਢਾਡੀ ਉਸ ਵੇਲੇ ਨਾ ਬਾਦਸ਼ਾਹ ਜਹਾਂਗੀਰ ਦੇ ਨਾਲ ਤੁਲਨਾ ਕਰਨ ਦਾ ਯਤਨ ਕਰਦੇ ਨੇ ਤੇ ਨਾਲ ਅਖੀਰ ਤੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ, ਦਾਤਾ ਆ ਜਹਾਂਗੀਰ ਤੇਰੇ ਮੁਕਾਬਲੇ ਦੇ ਉੱਤੇ ਕੀ ਹੈ, ਤੇਰੇ ਇਸ ਬਾਦਸ਼ਾਹੀ ਤਖ਼ਤ ਦੇ ਸਾਹਮਣੇ ਹਿੰਦੁਸਤਾਨ ਦੇ ਸਾਰੇ ਤਖ਼ਤ ਜਿਹੜੇ ਉਹ ਪਿੱਕੇ ਪੈਂਦੇ ਨੇ, ਇੱਦਾਂ ਦਾ ਤੇਰਾ ਇਹ ਰੱਬੀ ਤਖ਼ਤ ਹੈ ਅਕਾਲ ਤਖ਼ਤ, ਇਹਨਾਂ ਦੀ ਕੀ ਨੁਹਾਰ ਹੈ। ਔਰ ਇੱਦਾਂ ਦੀਆਂ ਵਾਰਾਂ ਸੁਣ ਸੁਣ ਕੇ ਸੂਰਮਿਆਂ ਦੇ ਦਿਲਾਂ ਦੇ ਵਿੱਚ ਜੋਸ਼ ਚੜ੍ਹਦਾ ਹੈ। ਹੁਣ ਸੰਗਤਾਂ ਸਾਧ ਸੰਗਤ ਜੀ ਇੰਨਾ ਆਪਸ ਵਿੱਚ ਪਿਆਰ ਦੇ ਨਾਲ ਰਹਿੰਦੇ ਨੇ ਤੇ ਨਾਲ ਉਸ ਰੱਬੀ ਤਖ਼ਤ ਦੇ ਉੱਤੇ ਬੈਠ ਕੇ ਸੱਚੇ ਸਤਿਗੁਰਾਂ ਨੇ ਐਲਾਨ ਕਰ ਦਿੱਤਾ ਸੀ, ਕਹਿੰਦੇ ਹੁਣ ਸਾਡੇ ਸਿੱਖ ਕਿਸੇ ਦੁਨਿਆਵੀ ਅਦਾਲਤਾਂ ਦੇ ਵਿੱਚ ਆਪਣੇ ਫੈਸਲੇ ਲੈ ਕੇ ਨਹੀਂ ਜਾਇਆ ਕਰਨਗੇ, ਇਹ ਅਕਾਲ ਤਖ਼ਤ ਦੇ ਉੱਤੇ ਤੁਹਾਡੇ ਫੈਸਲੇ ਹੋਣਗੇ। ਗੁਰੂ ਪਿਆਰਿਓ ਸਿੱਖ ਸੰਗਤਾਂ ਦੇ ਫੈਸਲੇ, ਜੇ ਕਿਸੇ ਦੀ ਮਾੜਾ ਮੋਟਾ ਲੜਾਈ ਝਗੜਾ ਕੋਈ 3-5 ਹੈ ਨਾ ਤੇ 6ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਸਤਸੰਗ ਜੀ, ਉੱਥੇ ਉਹਨਾਂ ਦੇ ਫੈਸਲੇ ਕਰ ਦਿੱਤੇ ਜਾਂਦੇ ਤੇ ਸੰਗਤਾਂ ਐਰੂ ਰੱਬੀ ਹੁਕਮ ਮੰਨ ਕੇ ਉਸ ਫੈਸਲੇ ਨੂੰ ਸਵੀਕਾਰ ਕਰਿਆ ਕਰਦੀਆਂ ਸੀ। ਗੁਰੂ ਪਿਆਰਿਓ ਕਿੱਦਾਂ ਦੇ ਉਸ ਵੇਲੇ ਸੰਗਤਾਂ ਦੇ ਸੁਭਾਅ ਹੋਣਗੇ, ਜੋ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਉਦਾਂ ਦਾ ਫੈਸਲਾ ਉਹ ਮੰਨ ਲੈਂਦੇ ਸੀ, ਪ੍ਰਵਾਨ ਕਰ ਲੈਂਦੇ ਸੀ। ਤੇ ਹੁਣ ਸਤਸੰਗ ਜੀ ਇਸ ਤੋਂ ਅੱਗੇ ਜਦੋਂ ਇਸ ਰੱਬੀ ਤਖ਼ਤ ਦੀ ਮਹਿਮਾ ਨੂੰ ਗੁਰੂ ਘਰ ਦੇ ਨਿੰਦਕ ਦੇਖਦੇ ਆ ਨਾ ਤੇ ਸੜਦੇ ਆ, ਬਲਦੇ ਆ, ਈਰਖਾ ਕਰਦੇ ਆ, ਹੈ ਜੇ ਇਹ ਏਦਾਂ ਹੀ ਤਲਵਾਰਾਂ ਇਹਨਾਂ
ਗਰੀਬ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈਆਂ, ਔਰ ਜਿਹੜੇ ਹਮੇਸ਼ਾ ਨੀਵੇ ਰਹਿ ਕੇ ਉੱਚੀਆਂ ਜਾਤੀਆਂ ਦੀ ਸੇਵਾ ਹੀ ਕਰਿਆ ਕਰਦੇ ਸਨ, ਜੇ ਇਹ ਹੱਥਾਂ ਦੇ ਵਿੱਚ ਤਲਵਾਰਾਂ ਲੈ ਕੇ ਆ ਗਏ, ਇਹ ਕਿਤੇ ਸੱਚੀ ਰਾਜ ਭਾਗ ਦੇ ਮਾਲਕ ਨਾ ਬਣ ਜਾਣ। ਤੇ ਗੁਰੂ ਪਿਆਰਿਓ, ਇਹਨਾਂ ਦੇ ਵਰ ਖਿਲਾਫ ਇਹ ਚੁਗਲੀਆਂ ਕੀਤੀਆਂ ਗਈਆਂ, ਕੁਝ ਲੋਕਾਂ ਵੱਲੋਂ ਉੱਥੇ ਚੁਗਲੀਆਂ ਜਾ ਕੇ ਕੀਤੀਆਂ ਗਈਆਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਹਾਂਗੀਰ ਦੇ ਕੋਲ। ਕਹਿੰਦੇ ਬਾਦਸ਼ਾਹ ਅਵੇਸਲਾ ਨਾ ਹੋਈ, ਪੰਜਾਬ ਦੀ ਤੈਨੂੰ ਨਵੀਂ ਖਬਰ ਦੱਸੀਏ ਕਿ ਜਿਸ ਗੁਰੂ ਨੂੰ ਤੱਤੀਆਂ ਤਵੀਆਂ ਤੇ ਸਾੜ ਕੇ ਸ਼ਹੀਦ ਕੀਤਾ ਉਹਦਾ ਪੁੱਤ ਬਾਗੀ ਹੋਇਆ ਬੈਠਾ ਹੀ। ਉਹਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਤਲਵਾਰਾਂ ਇੱਕ ਨਹੀਂ ਦੋ ਦੋ ਤਲਵਾਰਾਂ ਪਹਿਨ ਕੇ ਉਹ ਤਖ਼ਤ ਦੇ ਉੱਤੇ ਬਹਿੰਦਾ ਤੇ ਘੋੜੇ ਦੀ ਸਵਾਰੀ ਕਰਦਾ, ਸ਼ਿਕਾਰ ਵੀ ਖੇਡਦਾ। ਤੇ ਇਹ ਗੱਲ ਸੁਣ ਕੇ ਜਹਾਂਗੀਰ ਦੇ ਮਨ ਦੇ ਵਿੱਚ ਤੌਖਲਾ ਹੋਇਆ, ਥੋੜੀ ਜਿਹੀ ਭਟਕਾਟ ਪੈਦਾ ਹੋਈ ਹੈ। ਆਪਣੇ ਅਮੀਰਾਂ ਨੂੰ, ਆਪਣੇ ਵਜ਼ੀਰਾਂ ਨੂੰ ਸੱਦ ਕੇ ਤੇ ਗੁਰੂ ਮਹਾਰਾਜ ਜੀ ਨੂੰ ਪੇਸ਼ ਹੋਣ ਵਾਸਤੇ ਆਖਿਆ ਜਾਂਦਾ। ਗੁਰੂ ਮਹਾਰਾਜ ਹੁਣ ਇਹੋ ਜਿਹੇ ਰਾਜਿਆਂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਗਏ। ਫਿਰ ਤਰਲਾ ਕੀਤਾ, ਇੱਕ ਮਿੰਤ ਲੈ ਕੇ ਭੇਜੀ ਹੈ, ਦਾਤਾ ਜੀ ਮੈਂ ਕੋਈ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਹੋ ਕੇ ਤੁਹਾਨੂੰ ਹੁਕਮ ਨਹੀਂ ਕਰਦਾ, ਮੈਂ ਤੇ ਇੱਕ ਤਗੀਦ ਕਰਦਾ, ਕਿਰਪਾ ਕਰਕੇ ਦਿੱਲੀ ਆਓ, ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਤੇ ਸੱਚੇ ਸਤਿਗੁਰ ਇਹਦੀ ਬੇਨਤੀ ਨੂੰ ਮੰਨ ਕੇ ਤੇ ਜਾਂਦੇ ਨੇ। ਗੱਲਾਂ ਬਾਤਾਂ ਹੁੰਦੀਆਂ ਤੇ ਗੱਲ ਆਪਾਂ ਇੱਥੋਂ ਤੱਕ ਕੱਲ ਲੈ ਕੇ ਗਏ ਸੀ ਕਿ ਚੰਦੂ ਵਰਗੇ ਦੀਵਾਨ ਇਹ ਦਿਲਾਂ ਤੋਂ ਈਰਖਾ ਕਰਦੇ ਸਤਿਗੁਰਾਂ ਦੇ ਨਾਲ, ਵੀ ਜੇ ਗੁਰਦੇਵ ਪਾਤਸ਼ਾਹ ਦੀ ਜਹਾਂਗੀਰ ਬਾਦਸ਼ਾਹ ਦੇ ਨਾਲ ਆਪਸ ਵਿੱਚ ਮੇਲ ਮਿਲਾਪ ਇਸੇ ਤਰ੍ਹਾਂ ਵੱਧ ਗਿਆ ਤੇ ਫਿਰ ਸਾਡੀ ਸ਼ਾਮਤ ਆਈ ਲਓ, ਕਿਉਂਕਿ ਅਸੀਂ ਚੁਗਲੀਆਂ ਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ, ਜਦਕਿ ਸਤਿਗੁਰਾਂ ਦਾ ਗੁਨਾਹ ਕੋਈ ਨਹੀਂ। ਆਖਰ ਭੇਦ ਖੁੱਲਦਾ ਖੁੱਲਦਾ ਜਿਸ ਦਿਨ ਖੁੱਲ ਗਿਆ ਔਰ ਉਸ ਦਿਨ ਮੇਰੀ ਮੌਤ ਹੋ ਜਾਵੇਗੀ। ਇਹ ਚੰਦੂ ਵਰਗੇ ਦੀਵਾਨ ਗੁਰੂ ਪਿਆਰਿਓ, ਜਿਹੜੇ ਗੁਰੂ ਘਰ ਨਾਲ ਈਰਖਾ ਕਰਨ ਵਾਲੇ, ਉਹਨਾਂ ਦੇ ਮਨ ਦੇ ਵਿੱਚ ਬਿਲਕੁਲ ਐਨ ਤੌਖਲੇ ਜਿਹੜੇ ਉਹ ਪੈਦਾ ਹੋ ਗਏ। ਹੁਣ ਇਹ ਬਾਦਸ਼ਾਹ ਜਹਾਂਗੀਰ ਇੱਕ ਹਿੰਦੂ ਰਾਜਕੁਮਾਰੀ ਦੇ ਪੇਟੋਂ ਪੈਦਾ ਹੋਇਆ ਹੋਣ ਦਾ ਕਰਕੇ ਇਹ ਥੋੜ੍ਹਾ ਜਿਹਾ ਵਹਿਮੀ ਸੀ, ਭਰਮ ਵੀ ਕਰਦਾ ਸੀ, ਇਹ ਜੋਤਿਸ਼ ਵਿੱਦਿਆ ਦੇ ਉੱਤੇ ਬੜਾ ਯਕੀਨ ਕਰਦਾ ਸੀ। ਮਾੜੀ ਮੋਟੀ ਰਾਜ ਦਰਬਾਰ ਦੇ ਵਿੱਚ ਤਿੰਨ ਪੰਜ ਹੋਣੀ, ਮਾੜਾ ਮੋਟਾ ਬੁਖਾਰ ਬਖੂਰ ਹੋਣਾ ਤੇ ਇਹਨੇ ਉਸੇ ਵੇਲੇ ਜੋਤਿਸ਼ੀਆਂ ਨੂੰ ਸੱਦ ਕੇ ਤੇ ਪੁੱਛਣ ਲੱਗ ਪੈਣਾ। ਤੇ ਹੁਣ ਕੁਦਰਤੀ ਤੌਰ ਤੇ ਬਾਦਸ਼ਾਹ ਜਹਾਂਗੀਰ ਬਿਮਾਰ ਹੋ ਜਾਂਦਾ ਮਾੜਾ ਮੋਟਾ ਜਿਹਾ। ਹੁਣ ਚੰਦੂ ਨੂੰ ਮੌਕਾ ਮਿਲਿਆ ਔਰ ਉਹਨੂੰ ਪਤਾ ਸੀ ਜਹਾਂਗੀਰ ਦੀ ਇਸ ਕਮਜ਼ੋਰੀ ਦਾ, ਬਈ ਇਹ ਜਦੋਂ ਮਾੜਾ ਮੋਟਾ ਘਰ ਦੇ ਵਿੱਚ ਕੋਈ ਢਿੱਲ ਮੱਠ ਹੁੰਦੀ ਹੈ ਤੇ ਇਹ ਜੋਤਿਸ਼ੀਆਂ ਕੋਲ ਜਾਂਦਾ, ਤੇ ਕਿਉਂ ਨਾ ਜੋਤਿਸ਼ੀਆਂ ਨੂੰ ਉਹਨਾਂ ਨਜੂਮੀਆਂ ਨੂੰ ਮਿਲਿਆ ਜਾਵੇ। ਔਰ ਜਦੋਂ ਹੁਣ ਇਹ ਨਜੂਮੀਆਂ ਨੂੰ ਸੱਦੇਗਾ ਔਰ ਨਜੂਮੀਆਂ ਨੂੰ ਰਿਸ਼ਵਤ ਦਿੱਤੀ ਗਈ ਆ ਔਰ ਇਹਨੇ ਲਿਖਾ ਪੜ੍ਹਾ ਦਿੱਤਾ, ਸਿਖਾ ਦਿੱਤਾ, ਬਈ ਜਦੋਂ ਹੁਣ ਕਿਤੇ ਜਹਾਂਗੀਰ ਬਾਦਸ਼ਾਹ ਤੁਹਾਨੂੰ ਯਾਦ ਕਰੇ ਨਾ ਤੇ ਤੁਸੀਂ ਆਖ ਦਿਓ, ਗੱਲ ਨੂੰ ਵਧਾ ਚੜਾ ਕੇ ਦੱਸ ਦਿਓ ਵੀ ਤੁਹਾਡੇ ਰਾਜ ਦਰਬਾਰ ਦੇ ਵਿੱਚ ਕੁਛ ਚੰਗਾ ਨਹੀਂ ਹੋ ਰਿਹਾ, ਸਾੜ ਸਤੀ ਆਉਣ ਵਾਲੀ ਹੈ, ਤੁਹਾਡੇ ਰਾਜ ਭਾਗ ਨੂੰ ਖਤਰਾ ਹੋ ਸਕਦਾ ਹੈ, ਤੇ ਜੇ ਉਹ ਪੁੱਛੇ ਵੀ ਇਹਦਾ ਇਲਾਜ ਕੀ ਹੈ ਤਾਂ ਤੁਸੀਂ ਆਖ ਦਿਓ ਵੀ ਆ ਛੇਵਾਂ ਪਾਤਸ਼ਾਹ ਜਿਹੜਾ ਮੀਰੀ ਪੀਰੀ ਦਾ ਮਾਲਕ ਹੈ ਨਾ, ਜਿਹੜੇ ਸਾਰੇ ਧਰਮਾਂ ਦੇ ਲੋਕ ਜਿਹਦਾ ਸਤਿਕਾਰ ਕਰਦੇ ਨੇ, ਉਹਨੂੰ ਪੀਰ ਕੋਈ ਗੁਰੂ ਕਹਿ ਕੇ ਕੋਈ ਪੀਰ ਕਹਿ ਕੇ ਪੂਜਦਾ, ਇੱਦਾਂ ਦੀ ਖੁਦਾ ਦੀ ਬੰਦਗੀ ਵਾਲਾ ਬੰਦਾ ਜੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੈਠ ਕੇ ਤੁਹਾਡੀ ਖਾਤਰ 40 ਦਿਨ ਤਪ ਕਰੇਗਾ ਤੇ ਤੁਹਾਡੀ ਸਾੜ ਸਥਿਤੀ ਖਤਮ ਹੋ ਜਾਵੇਗੀ। ਗੁਰੂ ਪਿਆਰਿਓ ਬਿਲਕੁਲ ਇਦਾਂ ਹੀ ਹੋਇਆ। ਹੁਣ ਜਹਾਂਗੀਰ ਬਾਦਸ਼ਾਹ ਨੇ ਸਤਿਗੁਰਾਂ ਨੂੰ ਫਰਿਆਦ ਭੇਜੀ ਹੈ, ਮਹਾਰਾਜ ਤੁਸੀਂ ਕਿਰਪ ਜਦੋਂ ਬੁਲਾਇਆ, ਜਦੋਂ ਫਰਿਆਦ ਭੇਜੀ ਸਤਿਗੁਰੂ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੇ ਸਤਿਗੁਰੂ ਆਏ। ਪਹਿਲਾਂ ਵੀ ਮੇਲ ਮਿਲਾਪ ਹੁੰਦੇ ਪਰ ਗੁਰੂ ਮਹਾਰਾਜ ਮੇਲ ਮਿਲਾਪ ਹੋਣ ਤੋਂ ਬਾਅਦ ਜੋ ਆਪਣਾ ਰੱਬੀ ਗਿਆਨ ਦਿੰਦੇ ਨੇ ਉਸ ਤੋਂ ਬਾਅਦ ਆਪਣੇ ਡੇਰੇ ਦੇ ਵਿੱਚ ਚਲੇ ਜਾਂਦੇ ਸਨ। ਜ਼ਿਆਦਾ ਤੌਰ ਤੇ ਉਹਨਾਂ ਦੀ ਰਹਿਜ ਦਿੱਲੀ ਗੁਰਦੁਆਰਾ ਜਿਹੜਾ ਬਾਈਪਾਸ ਦੇ ਉੱਤੇ ਮਜਨੂੰ ਟਿੱਲਾ, ਉੱਥੇ ਸਤਿਗੁਰਾਂ ਦੀ ਰਹਿਜ ਹੁੰਦੀ ਸੀ ਤੇ ਬਾਦਸ਼ਾਹ ਦੀ ਆਪਣੇ ਮਹਿਲਾਂ ਦੇ ਵਿੱਚ। ਹੁਣ ਇੱਥੇ ਜਦੋਂ ਚਿੱਤ ਕਰਦਾ ਬਾਦਸ਼ਾਹ ਦਾ ਸਤਿਗੁਰਾਂ ਦੇ ਨਾਲ ਕੋਈ ਗੱਲਬਾਤ ਕਰ ਲਈ, ਕੋਈ ਰੱਬ ਦੀਆਂ ਗੱਲਾਂ ਜਾਂ ਰਾਜਨੀਤੀ ਬਾਰੇ ਕੋਈ ਗੱਲ ਕਰਨੀ ਹੁੰਦੀ ਤੇ ਫਰਿਆਦ ਭੇਜਦਾ, ਫਰਿਆਦ ਭੇਜੀ ਹੈ ਸਤਿਗੁਰੂ ਤੁਸੀਂ ਆਇਓ ਆਪਾਂ ਕੋਈ ਗੱਲਬਾਤ ਕਰਨੀ ਹੈ। ਸਤਿਗੁਰੂ ਆਏ, ਤਖ਼ਤ ਦੇ ਉੱਤੇ ਬੈਠੇ ਨੇ, ਬਾਕੀ ਸੰਗਤ ਦੇ ਵਿੱਚ ਬਾਦਸ਼ਾਹ ਵੀ ਬੈਠਾ ਤੇ ਇੱਕ ਫਰਿਆਦ ਕੀਤੀ। ਗਾ ਸਤਿਗੁਰਾਂ ਨੇ ਪੁੱਛਿਆ, ਕਹਿੰਦੇ ਜਹਾਂਗੀਰ ਕਿਵੇਂ ਯਾਦ ਕੀਤਾ ਹੈ? ਸਤਿਗੁਰੂ ਇੱਕ ਫਰਿਆਦ ਹੈ, ਮੇਰੇ ਜੋਤਿਸ਼ੀਆਂ ਨੇ ਮੈਨੂੰ ਦੱਸਿਆ ਕਿ ਮੇਰੇ ਉੱਤੇ ਸਾੜ ਸਤੀ ਆਉਣ ਵਾਲੀ ਆ, ਮੇਰੇ ਰਾਜ ਭਾਗ ਨੂੰ ਨੁਕਸਾਨ ਹੋ ਸਕਦਾ ਤੇ ਕਿਰਪਾ ਕਰੋ ਤੁਹਾਡੇ ਬਾਰੇ ਦੱਸ ਪਈ ਆ, ਜੇ ਤੁਸੀਂ ਮੇਰੇ ਵਾਸਤੇ
ਉਹ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਬੰਦਗੀ ਕਰਦਾ ਤੇ ਮੇਰੀ ਸਾੜ ਸਤੀ ਖਤਮ ਹੋ ਸਕਦੀ ਹੈ। ਗੁਰੂ ਪਿਆਰਿਓ, ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਣ ਦਾ ਮਤਲਬ ਪਤਾ ਕੀ ਸੀ? ਹਿੰਦੁਸਤਾਨ ਦੇ ਹਿੰਦੂ ਰਾਜੇ ਜਿਨ੍ਹਾਂ ਨੇ ਆਪਣੇ ਦੇਸ਼ਾਂ ਏਰੀਏ ਦੇ ਵਿੱਚ ਮਾੜੀ ਮੋਟੀ ਬਗਾਵਤ ਕੀਤੀ ਸੀ ਨਾ, ਤੇ ਉਸ ਵੇਲੇ ਅਕਬਰ ਤੋਂ ਲੈ ਕੇ, ਅਕਬਰ ਬਾਦਸ਼ਾਹ ਤੋਂ ਲੈ ਕੇ ਤੇ ਜਹਾਂਗੀਰ ਦਾ ਸਮਾਂ ਆ ਗਿਆ ਸੀ, ਜਿਹਨੇ ਮਾੜੀ ਮੋਟੀ ਹਿੰਦੁਸਤਾਨ ਦੇ ਹਿੰਦੂ ਰਾਜੇ ਨੇ ਮਾੜੀ ਮੋਟੀ 3-5 ਕੀਤੀ ਹੈ, ਉਹਨੂੰ ਕੈਦ ਕਰਕੇ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਡੱਕ ਦਿੱਤਾ ਜਾਂਦਾ ਸੀ। ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਮਰ ਵੀ ਚੁੱਕੇ ਸਨ ਤੇ ਬਹੁਤ ਸਾਰਿਆਂ ਦੀ ਹਾਲਤ ਇੰਨੀ ਪਤਲੀ ਹੋ ਚੱਲ ਸੀ, ਕੋਈ ਅੱਜ ਮਰ ਗਿਆ ਤੇ ਕੋਈ ਕੱਲ ਮਰ ਗਿਆ, ਏਦਾਂ ਦੇ ਹਾਲਾਤ। ਉਹਨਾਂ ਨੂੰ ਖਾਣ ਪੀਣ ਪੂਰਾ ਨਹੀਂ ਸੀ ਦਿੱਤਾ ਜਾਂਦਾ ਤੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤੀ ਜਾਂਦੀ ਸੀ, ਔਰ ਇਹਨਾਂ ਨੂੰ ਛਡਾਉਣ ਵਾਲਾ ਅੱਜ ਤੱਕ ਕੋਈ ਗਿਆ ਨਹੀਂ ਸੀ। ਹੁਣ ਇਹੀ ਚੰਦੂ ਦਾ ਵੀ ਖਿਆਲ ਸੀ ਵੀ ਜਦੋਂ ਸਤਿਗੁਰੂ ਵੀ ਉੱਥੇ ਪਹੁੰਚ ਜਾਣਗੇ ਫਿਰ ਕਿਹਨੇ ਪੁੱਛਣਾ ਬਚ ਕੇ। ਤੇ ਸਤਸੰਗ ਜਦੋਂ 40 ਦਿਨ, ਹੁਣ ਗੁਰੂ ਮਹਾਰਾਜ ਕਹਿੰਦੇ ਇੱਥੋਂ ਤੁਰਨ ਲੱਗੇ ਨਾ, ਸਾੜ ਸਤੀ ਦੀ ਗੱਲ ਕਰਦੀ ਹੁੰਦੀ ਹੈ ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਕਹਿੰਦੇ ਬਾਦਸ਼ਾਹ ਦਰਅਸਲ ਸਾੜ ਸਤੀ ਤੇਰੇ ਨਹੀਂ ਆਈ, ਪਰ ਜਿਸ ਪਾਪੀ ਦੇ ਆਈ ਹੈ ਨਾ ਉਹਨੂੰ ਹੁਣ ਸਾੜ ਸਤੀ ਲੈ ਕੇ ਜਾਵੇਗੀ। ਇਸ਼ਾਰਾ ਸਤਿਗੁਰਾਂ ਦਾ ਚੰਦੂ ਵੱਲ ਸੀ ਤੇ ਗੁਰੂ ਮਹਾਰਾਜ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਲੰਘ ਗਏ, 80 ਦਿਨ ਲੰਘ ਗਏ, 100 ਦਿਨ ਲੰਘ ਗਿਆ, 150 ਦਿਨ ਲੰਘ ਗਿਆ, 200 ਦਿਨ ਲੰਘ ਗਏ। ਗੁਰੂ ਪਿਆਰਿਓ, ਬਾਦਸ਼ਾਹ ਨੂੰ ਸੱਚੀ ਚੇਤਾ ਹੀ ਭੁੱਲ ਗਿਆ ਵੀ ਮੈਂ ਮੇਰੀ ਖਾਤਰ ਕਿਸੇ ਨੇ ਬੰਦਗੀ ਕਰ ਰਿਹਾ। ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੇ ਮਨਾਂ ਦੇ ਵਿੱਚ ਤੌਖਲੇ ਉੱਡਣੇ ਸ਼ੁਰੂ ਹੋ ਗਏ। ਗੁਰੂ ਮਹਾਰਾਜ ਚੰਦ ਦਿਨਾਂ ਵਾਸਤੇ ਗਏ ਸਨ ਤੇ ਕਿੰਨਾ ਸਾਲ ਦੇ ਕਰੀਬ ਸਮਾਂ ਹੋ ਗਿਆ, ਗੁਰਦੇਵ ਪਾਤਸ਼ਾਹ ਅਜੇ ਤੱਕ ਨਹੀਂ ਆਏ। ਤੇ ਸਤਸੰਗਤ ਜੀ, ਫਿਰ ਸੰਗਤਾਂ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ ਇੱਥੇ ਗਵਾਲੀਅਰ ਤੱਕ ਵੀ ਪਹੁੰਚਣੀਆਂ ਆਰੰਭ ਹੋ ਗਈਆਂ। ਇਹ ਵਿਸਥਾਰ ਦੇ ਨਾਲ ਮੈਂ ਕੱਲ ਤੁਹਾਡੇ ਨਾਲ ਯਤਨ ਕਰਾਂਗਾ ਕਹਿਣ ਦਾ। ਹੁਣ ਬਾਬਾ ਜੇਠਾ ਔਰ ਹੋਰ ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਕਿ ਗੁਰੂ ਮਹਾਰਾਜ ਕਿਰਪਾ ਕਰੋ, ਬੰਦ ਖਲਾਸੀ ਹੋਵੇ, ਸੰਗਤਾਂ ਤੁਹਾਡੇ ਦਰਸ਼ਨਦਾਰੇ ਕਰਨ ਵਾਸਤੇ ਬੇਤਾਜ ਹੋ ਚੁੱਠੀਆਂ। ਤੇ ਗੁਰੂ ਪਿਆਰਿਓ, ਉਸ ਰੱਬ ਦਾ ਖੁਦਾ ਦਾ ਭਾਣਾ ਕੀ ਵਰਤਿਆ ਕਿ ਰਾਤ ਨੂੰ ਜਹਾਂਗੀਰ ਬਾਦਸ਼ਾਹ ਨੂੰ ਸੁੱਤੇ ਪੈ ਨੂੰ ਸੁਪਨਾ ਆਉਂਦਾ ਤੇ ਸੁਪਨੇ ਦੇ ਵਿੱਚ ਸ਼ੇਰ ਨੇ ਆ ਕੇ ਧੌਣੋਂ ਫੜ ਕੇ ਦੱਬ ਲਿਆ ਤੇ ਸਤਸੰਗ ਜੀ ਤੜਫ ਉੱਠਿਆ। ਜਦੋਂ ਮਰਜੀ ਜਾਗ ਆਈ ਹੈ, ਇਹਦੇ ਹਾਲਾਤ ਕਿਹੋ ਜਿਹੇ ਬਣੇ, ਕਿਵੇਂ ਸ਼ੇਰ ਨੇ ਆ ਕੇ ਇਹਨੂੰ ਦੱਬਿਆ ਤੇ ਆ ਕੇ ਸ਼ੇਰ ਨੇ ਕੀ ਆਖਿਆ ਸੁਪਨੇ ਦੇ ਵਿੱਚ, ਸੁਣੋ ਢਾਡੀ ਜਥਾ ਉਸ ਕਵਲੇ ਦੀ ਇੱਕ ਵਨਗੀ ਕਵਿਤਾ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਇਉਂ ਕਹਿੰਦੇ।

ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਉਣ, ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਾਜ਼ਰ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਹੋਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਵੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਅੱਕੜਾਂ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੇ, ਬੱਚੀ ਨਵਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਚ ਮਾਤਾ ਪਿਤਾ ਵੱਲੋਂ ਬੇਅੰਤ ਮਾਇਆ ਦੇਗਾਂ ਵਾਸਤੇ ਅਰਦਾਸ ਹੋਈ ਹੈ, ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਬੱਚੀ ਨਵਨੀਤ ਕੌਰ ਨੂੰ ਦਾਤਾ ਜੀ ਵੱਡੀਆਂ ਉਮਰਾਂ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸੁੱਖ ਸ਼ੁਭ ਗੁਣ, ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ, ਬੱਚੇ ਨੂੰ ਖੁਸ਼ੀਆਂ ਭਰਿਆ ਚੜ੍ਹਦੀ ਕਲਾ ਦਾ ਜੀਵਨ ਤੰਦਰੁਸਤੀਆਂ ਬਖਸ਼ ਕੇ ਨਿਹਾਲ ਕਰਨਾ, ਅੰਗ ਸੰਗ ਸਹਾਯੋਗ ਕੇ ਵਰਤਣਾ, ਪਰਿਵਾਰ ਦੀਆਂ ਇਸ ਤਰ੍ਹਾਂ ਦਾਤਾ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ। ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਸਿਮਰਤ ਸਭ ਕਿਲ ਵਿਖਨਾ ਸੇ ਪਿਤਰੀ ਹੋਏ ਹਦਾਰੂ ਸੋ ਹਰ ਹਰ ਤੁਮ ਸਦ ਹੀ ਜਾ ਪੋ ਜਾ ਕਾਇਮ ਤਨ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਗਨ ਤੂੰ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੋ ਕਹੋ ਟਲ ਗੁਰੂ ਸੀ ਵੀ ਐਨ ਸੈ ਸੁਭਾ ਦਰਸ਼ਨ ਪਰ ਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ

ਸਦਾਰੰਗਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪੈ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪੈ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਸਵਾਰਿਓ ਪੰਜ ਚਾਰ ਮਿੰਟ ਦਾ ਸਮਾਂ ਜ਼ਰੂਰ ਲੈਣਾ ਅਤੇ ਕੋਸ਼ਿਸ਼ ਕਰਿਓ ਕਿ ਆਪਾਂ ਬੈਠੀਏ ਸਤਿਗੁਰੂ

ਕਿਰਪਾ ਕਰੇ ਤੁਹਾਡੇ ਤੇ, ਤੁਸੀਂ ਹਾਜ਼ਰੀਆਂ ਭਰੀਆਂ ਗੁਰੂ ਘਰ ਦੀਆਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ, ਸੰਗਤ ਦੀ ਹਾਜ਼ਰੀ ਭਰੀ ਹੈ। ਭਾਈ ਸਾਹਿਬ ਦੇ ਜਥੇ ਦਾ ਧੰਨਵਾਦ, ਆਪ ਨੇ ਇਤਿਹਾਸ ਸ਼ਰਮ ਕੀਤਾ ਢਾਡੀ ਵਾਰਾਂ ਉਪਰੰਤ ਅਰਦਾਸ ਹੋਈ ਹੈ। ਪਵਿੱਤਰ ਹੁਕਮਨਾਮੇ ਸਗੁਣੇ ਬਖਸ਼ਿਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵ ਬੱਚੀ ਨਵਨੀਤ ਦੇ ਜਨਮਦਿਨ ਦੀਆਂ ਬਹੁਤ ਵਧਾਈਆਂ ਪਰਿਵਾਰ ਨੂੰ। ਗੁਰੂ ਕਿਰਪਾ ਕਰੇ, ਸਤਿਗੁਰੂ ਦਾ ਬਚਨ ਸਾਹਮਣੇ ਆਇਆ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗ ਸੰਸਾਰ, ਸਾਰਾ ਗੁਰੂ ਦੇ ਦਰਸ਼ਨ ਕਰਨ ਨੂੰ ਸਾਰਾ ਸੰਸਾਰ ਲੋਚਦਾ। ਪਰ ਅਗਲੀ ਪੰਕਤੀ, ਡਿੱਠਿਆ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੱਲ ਤੇ ਇੱਥੇ ਬਣਨੀ ਆ ਕਿ ਆਪਾਂ ਮੰਨਿਆ ਕਿ ਨਾ ਕਹਿੰਦੇ, ਔਰ ਤੁਸੀਂ ਬੈਠੇ ਜੇ। ਆਪਾਂ ਅੱਜ ਪਹਿਲਾ ਦਿਨ ਸੋਮਵਾਰ ਦਾ, ਅੱਠ ਦਿਨ ਆਪਾਂ ਤੁਹਾਡਾ ਦਰਸ਼ਨ ਕਰਨੇ ਨੇ। ਸੋ ਮਾਲਕ ਦੀ ਕਿਰਪਾ ਗੁਰੂ ਪਿਆਰਿਓ, ਮੈਂ ਬੇਨਤੀ ਕਰਾਂ। ਆਪਾਂ ਕਹਿੰਦੇ ਨਾ ਹਰ ਵਾਰ ਭਾਈ ਪਾੜ ਕੜਿਆ ਕਰੋ ਸ਼ਬਦ, ਤੂੰ ਠਾਕਰ ਤੁਮ ਪੈਰਦਾਸ, ਕੋਸ਼ਿਸ਼ ਕਰਿਆ ਕਰੋ ਨਾਲ ਬੋਲਿਆ ਕਰੀਏ, ਅਖੀਰਲਾ ਸ਼ਬਦ ਵੀ ਬੋਲਿਆ ਕਰੀਏ। ਸਾਨੂੰ ਹੁਕਮ ਹੈ, ਕਿਆ ਗਿਆ ਭਾਈ, ਤਬੇ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ, ਹੁਕਮ ਹੈ ਨਾ। ਤੇ ਆਪਾਂ ਸੱਜ ਜਾਣੇ, ਸਾਡੇ ਸਾਰਿਆਂ ਨੇ ਮੰਨ ਲਿਆ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਆ। ਆਪਾਂ ਕਿਹਦੇ ਕਿਹਦੇ ਤੇ ਜਾ ਕੇ ਮੱਥੇ ਟੇਕਦੇ, ਕਿਹਨੂੰ ਕਿਹਨੂੰ ਮੰਨਦੇ ਆਪਾਂ ਗੁਰੂ? ਜਿਹੜੀ ਦੇਹ ਚੋਂ ਗੁਰੂ ਨੇ ਕੱਢਿਆ ਸੀ ਨਾ, ਉਹ ਦੇਹ ਚ ਅਸੀਂ ਫੇਰ ਵੜੇ ਹਾਂ। ਪਾਤਸ਼ਾਹ ਨੇ ਆਪ ਖੁਦ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ, ਗੁਰੂ ਨੇ ਤੇ ਆਪ ਕਿਹਾ ਸੀ ਮੇਰਾ ਗੁਰੂ ਤੇ ਸ਼ਬਦ ਹੈ। ਖਿਮਾ ਕਰਨਾ, ਦੇਹ ਦੀਆਂ ਤੇ ਲੋੜਾਂ ਹੀ ਨਹੀਂ ਪੂਰੀਆਂ ਹੋ ਸਕਣੀਆਂ। ਐ ਗੁਰੂ ਦੀ ਗੋਦ ਵਿੱਚ ਕੋਈ ਵੀ ਨੌਜਵਾਨ ਬੱਚੀ, ਧੀ, ਮਾਂ, ਭੈਣ ਸਾਰੀ ਰਾਤ ਪਾਠ ਕਰਦੀ ਰਹੇ ਨਾ, ਤੇ ਸਵੇਰੇ ਉੱਠ ਕੇ ਜਾਵੇ ਨਾ, ਤੇ ਸੰਗਤਾਂ ਉਹਦੇ ਚਰਨਾਂ ਤੇ ਨਮਸਕਾਰ ਕਰਨਗੀਆਂ, ਆਖੋ ਸਤਨਾਮ ਸ੍ਰੀ, ਵੀ ਬੱਚੀ ਗੁਰੂ ਕੋਲੋਂ ਆਈ ਆ। ਤੇ ਜੇ ਇਹਨੂੰ ਦੂਜੇ ਪਾਸੇ ਲਾ ਲਓ, ਦੇਹ ਧਾਰੀਆਂ ਵੱਲ, ਕੀ ਆਪਾਂ ਮੰਨਾਂਗੇ? ਜਿਉਂ ਜਿਉਂ ਸਮਾਂ ਵਧੇਗਾ, ਤਿਉਂ ਦੀਆਂ ਮਨ ਦੀਆਂ ਤਰੰਗਾਂ ਬਦਲਦੀਆਂ ਜਾਣਗੀਆਂ, ਬਦਲਦੀਆਂ ਜਾਣਗੀਆਂ। ਪਾਤਸ਼ਾਹ ਨੇ ਇਸੇ ਕਰਕੇ ਸਾਨੂੰ ਸ਼ਬਦ ਦੇ ਲੜ ਲਾਇਆ ਸੀ, ਭਾਈ ਤੁਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਦੇਖ ਲਓ, ਮੈਂ ਤਾਂ ਕਈ ਵਾਰ ਬੇਨਤੀ ਕਰਦਾ ਭਾਈ, ਉਹਨਾਂ ਨੇ ਤਾਂ ਪਤਾ ਨਹੀਂ ਕਿੱਡੇ ਕਿੱਡੇ ਮਹਿਲ ਅਤੇ ਕਿੱਡੇ ਕਿੱਡੇ ਕੰਧਾਂ ਦੁਆਲੇ ਦੁਆਲੇ ਕਰਤੀਆਂ, ਵੀ ਇੱਥੇ ਕਾਮ ਹੀ ਸਾਡੇ ਬਹਿਮੇ ਦਾ ਹੀ ਆਉਣਾ ਚਾਹੀਦਾ। ਆਖੋ ਸਤਨ, ਬਾਬੇ ਨਾਨਕ ਨੇ ਕਿਤੇ ਕੰਧ ਕੀਤੀ ਸੀ? ਇੱਥੇ ਤਾਂ ਜਿਹੜਾ ਮਰਜ਼ੀ ਆਵੇ। ਮੈਂ ਬੇਨਤੀ ਕਰਾਂ ਗੁਰੂ ਪਿਆਰੇ, ਇੱਕ ਲੜ ਲਾ ਲਓ ਨਾ ਅੱਜ ਤੋਂ, ਇੱਕ ਸ਼ਬਦ ਪੜ੍ਹ ਲਓ ਵੀ ਸਭ ਸਿੱਖਣ ਕੋ ਗੁਰੂ ਮਾਨਿਓ। ਅਗਲੀ ਪੰਕਤੀ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਤੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਰਾਏ। ਸਾਨੂੰ ਬ੍ਰਹਮ ਗਿਆਨੀ ਵੀ ਚਾਹੀਦੇ, ਸਾਨੂੰ ਮਹਾਂਪੁਰਸ਼ ਵੀ ਚਾਹੀਦੇ, ਸਾਨੂੰ ਪੜ੍ਹੇ ਖਰੇ ਵੀ ਚਾਹੀਦੇ, ਸਾਰਾ ਕੁਝ ਚਾਹੀਦਾ। ਪਰ ਜਿਹੜੀ ਗੱਲ ਗੁਰੂ ਨੇ ਕਹੀ ਆ ਨਾ, ਉਹਨੂੰ ਅਸੀਂ ਇਹ ਸਮਝ ਲਈ ਕਿ ਮਾਨੋ ਕੀ ਟੇਕ ਬਿਰਥੀ ਸਭ, ਬੋਲੋ ਮਾਨੋ ਕੀ ਟੇਕ। ਆ ਮੈਨੂੰ ਲੱਗਦਾ ਸੁਖਮਣੀ ਕਈ ਪੜ੍ਹਦੇ ਹੋਣੇ ਆ, ਪੜ੍ਹਦੇ ਜੇ ਨਾ, ਤੇ ਜੇ ਕਿਤੇ ਗਾਣਾ ਮੈਂ ਹੁਣੇ ਗਾਉਣ ਲੱਗ ਪਾ ਨਾ, ਤੁਸੀਂ ਸਾਰਿਆਂ ਨੇ ਗਾਉਣ ਲੱਗ ਪੈਣਾ। ਹੁਣ ਕਿੰਨਿਆਂ ਨੇ ਸੁਖਮਣੀ ਅੱਜ ਕੀਤੀ ਹੈ, ਤੇ ਪੜ੍ਹੋ। ਹਾਂ, ਮਾਨੋ ਕੀ ਟੇਕ, ਪਰ ਇੰਜੀ ਹੈ ਨਾ, ਵਾਹਿਗੁਰੂ ਦੇਵਣ ਕੋ, ਬੋਲੋ ਦੇਵਣ ਕੋ, ਜਿਸਕੇ ਦੀਏ ਰਹਿ ਗਾਏ ਪੌਣ ਦਿਸਣਾ, ਮਾਰੇ ਰਾਖੇ ਮਾਨੋ ਕੇ ਕੁਛ। ਉਹਦੇ ਤੋਂ ਬਗੈਰ ਕੋਈ ਕਿਸੇ ਨੂੰ ਨਾ ਮਾਰ ਸਕਦਾ ਜੇ ਨਾ ਰੱਖ ਸਕਦਾ ਜੇ। ਆਪਾਂ ਖਿਮਾ ਕਰਨਾ, ਮਾੜੀ ਜੀ ਸਾਨੂੰ ਬਿਮਾਰੀ ਹੋਵੇ ਤੇ ਆਪਾਂ ਕਹਿੰਦੇ ਫਲਾਣੇ ਬਾਬੇ ਕੋ ਜਾ ਧਾਗਾ ਬਣਾ ਕੇ ਲਿਆ। ਖਿਮਾ ਕਰਨਾ, ਬਾਬਾ ਤੇ ਆਪ ਕਿਸੇ ਕੋ ਧਾਗੇ ਮੰਗਾਉਂਦਾ ਫਿਰਦਾ, ਸਾਨੂੰ ਗੋਡਿਆਂ ਦੀਆਂ ਦਵਾਈਆਂ ਦਿੰਦਾ, ਆਪ ਅਮਰੀਕਾ ਚੋਂ ਆਪਰੇਸ਼ਨ ਕਰਾਉਂਦਾ। ਆਖੋ ਸਤਨਾ, ਇਹ ਗੱਲਾਂ ਛੱਡ ਦਈਏ। ਪਾਤਸ਼ਾਹ ਕਿਰਪਾ ਕਰੇ, ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਦਾ ਸ਼ਬਦ ਜਿਹੜਾ ਮਾਲਕ ਨੇ ਬਖਸ਼ਿਸ਼ ਕੀਤਾ, ਅਮਰੀ ਗਣਤ ਨਾ ਗਣੀਆਂ ਕਾਈ, ਜਿੰਨੇ ਤੁਸੀਂ ਬੈਠੇ ਜੇ ਉਹ ਸਾਡੇ ਵੱਲ ਨਹੀਂ ਵੇਂਦਾ, ਤੂੰ ਕਿਸ ਸਮੇਂ ਤੋਂ ਕਿੱਦਾਂ ਆਇਆ, ਤੂੰ ਪਾਠ ਸਵੇਰੇ ਕੀਤਾ ਜਾਂ ਨਹੀਂ ਕੀਤਾ, ਤੂੰ ਸਿੱਖ ਬਣਿਆ ਜਾਂ ਨਹੀਂ ਬਣਿਆ, ਤੂੰ ਮਾਂ ਪਿਓ ਦੀ ਸੇਵਾ ਕਰਦਾ ਜਾਂ ਨਹੀਂ ਕਰਦਾ, ਤੇਰੀ ਪਤੀ ਤੇ ਪਤਨੀ ਦੀ ਆਪਸ ਵਿੱਚ ਬਣਦੀ ਆ ਜਾਂ ਨਹੀਂ ਬਣਦੀ, ਤੁਹਾਡਾ ਆਪਸ ਵਿੱਚ ਕੋਈ ਪ੍ਰੋਬਲਮ ਨਰਕ ਘਰ ਬਣਾਇਆ ਹੋਇਆ, ਉਹ ਨਹੀਂ ਵੇਂਦਾ। ਆਪਣਾ ਬਿਰਧ ਪਛਾਣ ਉਹ ਤੁਹਾਡਾ ਹਰ ਵਕਤ ਸਾਨੂੰ ਦਿੰਦਾ, ਦਿੰਦਾ ਕਿ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਿੰਨੀ ਵਾਰ ਅਸੀਂ ਸਵਾਸ ਲਿਆ, ਕਿੰਨੀ ਵਾਰ ਅਸੀਂ
ਖਾਧਾ, ਕਿੰਨੀ ਵਾਰ ਛਕਿਆ, ਕਿੰਨੀ ਵਾਰ ਬਖਸ਼ਿਸ਼ਾਂ ਹੋਈਆਂ। ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰਾਖ, ਸਾਨੂੰ ਹੱਥ ਦੇ ਕੇ ਰੱਖਦਾ, ਅਸੀਂ ਸਦਾ ਖੁਸ਼ੀਆਂ ਮਾਣਦੇ ਹਾਂ। ਕਿਉਂ? ਸਾਚਾ ਸਾਹਿਬ ਸਦ ਮਿਹਰਬਾਨ, ਉਹਨੇ ਸਾਨੂੰ ਪੈਦਾ ਕਰ ਦਿੱਤਾ ਨਾ, ਤੇ ਪੈਦਾ ਕਰਨ ਤੋਂ ਪਹਿਲਾਂ ਉਹਨੇ ਗੁਰਮੁਖ ਪਿਆਰੋ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਬਾਣੀ ਚ, ਜੋ ਕਿਛ ਪਾਇਆ ਸੋ ਇੱਕ ਵਾਰ। ਉਹਨੇ ਤੁਹਾਡੀ ਕਿਸਮਤ, ਤੁਹਾਡੀ ਜੋ ਜ਼ਿੰਦਗੀ ਚ ਮਿਲਣਾ ਉਹਨੇ ਇੱਕੇ ਵਾਰ ਪਾ ਕੇ ਤੁਹਾਨੂੰ ਸੰਸਾਰ ਚ ਭੇਜ ਦਿੱਤਾ। ਸਮੇਂ ਸਮੇਂ ਤੇ ਇਹ ਆਪਣਾ ਬਖਸ਼ਿਆ ਤੁਹਾਡੀ ਝੋਲੀ ਚ ਆਪਣੇ ਆਪ ਹੀ ਪੈਂਦੀਆਂ ਜਾਣੀਆਂ। ਵੈਸੇ ਤੇ ਗੱਲ ਕਰੀਏ ਨਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ, ਸਾਰੇ ਅਮੀਰ ਬਣਨਾ ਚਾਹੁੰਦੇ ਆ, ਬਣ ਜਾਂਗੇ? ਨਹੀਂ। ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ, ਜੋ ਲਿਖਿਆ ਨਾ, ਜੋ ਲਿਖਿਆ। ਵੈਸੇ ਸ਼ਬਦ ਤੇ ਵੈਸੇ ਆਪਾਂ ਮੌਤ ਵੇਲੇ ਪੜ੍ਹਦੇ ਹਾਂ, ਪਰ ਸ਼ਬਦ ਸਾਡੇ ਜੀਵਨ ਵਾਸਤੇ ਆ। ਜਿਹਾ ਚੀਰੀ ਲਿਖਿਆ ਤਿਹਾ ਹੁਕਮ, ਜੋ ਮੱਥੇ ਤੇ ਲਿਖਿਆ ਉਹਦੇ ਮੁਤਾਬਕ ਤੁਰੇ ਫਿਰਦੇ ਹਾਂ ਅਸੀਂ। ਇਕੱਲੇ ਆਵੇ ਨਾਨਕਾ, ਉਹਦੇ ਹੁਕਮ ਚ ਤੁਸੀਂ ਇੱਥੇ ਆਏ ਜੇ, ਉਹ ਗੱਲ ਨਾ ਕਰੋ ਵੀ ਮੌਤ ਦਾ ਦਿਸੰਗ, ਨਹੀਂ, ਉਹਦੇ ਹੁਕਮ ਚ ਤੁਸੀਂ ਇੱਥੇ ਆਏ ਜੇ, ਉਹਦੇ ਹੁਕਮ ਚ ਇੱਥੋਂ ਤੁਸੀਂ ਚਲੇ ਜਾਣਾ। ਆਪਾਂ ਇਹ ਗੱਲਾਂ ਸ਼ਬਦਾਂ ਦੇ ਵੀ ਨਾ ਪਾਈ, ਇਹ ਤੇ ਮੌਤ ਦਾ ਨਾ, ਖਿਮਾ ਕਰਨਾ, ਮੌਤ ਦੇ ਸ਼ਬਦ ਵੀ ਤੇ ਜਦੋਂ ਖੁਸ਼ੀ ਦਾ ਹੋਵੇ ਤਾਂ ਉਹਦੇ ਚ ਇਹ ਥੋੜਾ ਜਿਹਾ ਜਾਗਰ ਜਦੋਂ ਸਭ ਝੂਠ ਹੈ ਜਾਣ ਲਿਓ ਰੇ, ਕੱਢ ਦੇਵਾਂਗੇ ਸ਼ਬਦ। ਸਾਨੂੰ ਵਹਿਮ ਆ, ਭਰਮ ਹੈ, ਭੁਲੇਖਾ, ਇਹਨਾਂ ਚੀਜ਼ਾਂ ਨੂੰ ਸਾਨੂੰ ਮੈਨ ਮੇਡ ਚੀਜ਼ਾਂ ਨੂੰ ਸਾਨੂੰ ਕੱਢਿਆ ਸੀ, ਪਰ ਅਸੀਂ ਨਹੀਂ ਦੇਖਦੇ। ਗੁਰੂ ਪਾਤਸ਼ਾਹ ਕਹਿੰਦੇ ਉਹ ਸਦਾ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ, ਉਹ ਸਾਨੂੰ ਰੋਕਦਾ ਹੈ ਔਗਣਾਂ ਤੋਂ। ਜਦੋਂ ਬੰਦਾ ਕੋਈ ਮਾੜਾ ਕਰਮ ਕਰਨ ਲੱਗੋ, ਉਧਰੋਂ ਆਵਾਜ਼ ਆਉਂਦੀ, ਆਤਮਾ ਆਵਾਜ਼ ਦਿੰਦੀ, ਉਹ ਭਾਈ ਨਾ ਕਰੀ, ਤੇਰੇ ਵਾਸਤੇ ਠੀਕ ਨਹੀਂ। ਪਰ ਆਪਾਂ ਨਹੀਂ ਮੰਨਦੇ, ਅਸੀਂ ਕਹਿੰਦੇ ਵੇਖੀ ਜੋ, ਸਾਨੂੰ ਕਿਹੜਾ ਕੋਈ ਵੇਖਦਾ। ਨਹੀਂ, ਪਾਤਸ਼ਾਹ ਕਹਿੰਦਾ ਹਰਿਮੰਦਰ ਬਜਮੰਦਰ ਪੰਨੇ ਕਰ ਚੋਰੀ ਕਰਾਵੇ, ਕਹਿੰਦੇ ਚੋਰੀ ਕਰਕੇ ਬੰਦਾ ਆਉਂਦਾ, ਇੱਧਰੋਂ ਅੱਗੋਂ ਦੇਖੇ ਪਿੱਛੋਂ ਦੇਖਦੇ, ਦੇਖਦਾ ਨਾ ਮੈਨੂੰ ਦੇਖ, ਪਰ ਤੁਸੀਂ ਤੇ ਕਹਾਂ ਛਪਾਵੇ। ਭਾਵੇਂ ਜਿੰਨਾ ਮਰਜ਼ੀ ਪੜਦਾ ਕਰ ਲਾ ਗੁਰਮੁਖ ਪੈਰੋ, ਉਹ ਤੇ ਦੇਖ ਹੀ ਰਿਹਾ, ਉਹ ਤੇ ਦੇਖ ਹੀ ਰਿਹਾ, ਪੜਦੇ ਚ ਕੋਈ ਚੀਜ਼ ਨਹੀਂ ਹੈਗੀ, ਉਹ ਵੇਖ ਰਿਹਾ ਸਾਰਾ ਕੁਝ। ਇਸ ਕਰਕੇ ਗੁਰਮੁਖ ਪਿਆਰੋ ਅਗਲੇ ਪਾਤਸ਼ਾਹ ਕਹਿੰਦੇ ਜੀਉ ਪਾਏ ਬਿੜ ਸਾਜੇ ਆ। ਆਹ ਹੁਣ ਕਿਹਨੇ ਦਿੱਤਾ ਗੁਰਮੁਖ ਪਿਆਰੋ ਸਾਜਿਆ ਕਿ ਨਹੀਂ? ਮਹਾਰਾਜ ਨੇ ਕਿੱਡਾ ਸੋਹਣਾ ਸਰੂਪ ਦਿੱਤਾ, ਕਿੱਡਾ ਸੋਹਣੀ, ਸਾਰਾ ਕੁਛ ਜੀਉ ਪਿਆਰੇ ਜੀ ਨੇ ਸਾਜਿਆ ਦਿੱਤਾ ਪਹਿਨਣ, ਅਜੇ ਤੂੰ ਆਇਆ ਨੀ, ਤੇਰੇ ਆਉਣ ਤੋਂ ਪਹਿਲਾਂ ਉਹਨੇ ਖੁਰਾਕ ਪੈਦਾ ਕੀਤੀ ਆ। ਆਪਣੇ ਦਾਸ ਕੀ ਆਪ ਪੈਦਾ ਕੀ, ਨਾਨਕ ਸਦ ਉਹ ਸੇਵਕਾ ਦੀ ਲਾਜ ਰੱਖਦਾ, ਮੈਂ ਸਦਾ ਉਸ ਨੂੰ ਕੁਰਬਾਨ ਜਾਂਦਾ। ਗੁਰਮੁਖ ਪਿਆਰਿਓ, ਇੱਕ ਗੱਲ ਪੱਲੇ ਬੰਨੋ ਕਿ ਨਿਤਨੇਮੀ ਬਣੀਏ, ਜਿਨ੍ਹਾਂ ਨੇ ਤੇ ਅੱਜ ਪਾਠ ਕੀਤਾ, ਵੈਸੇ ਤੁਸੀਂ ਮੇਰੇ ਕੋਲ ਸੋ ਰੋਜ਼ ਹੀ ਸੁਣਦੇ ਜੇ, ਪਰ ਤੁਸੀਂ ਅਮਲ ਕਰ ਲਿਆ ਵੀ ਚਲੋ ਗਿਆਨੀ ਜੀ ਕਹਿੰਦੇ ਪਾਠ ਕਰਨਾ, ਕੀਤਾ? ਜੇ ਨਹੀਂ ਕੀਤਾ ਤਾਂ ਗੁਰਮੁਖ ਪਿਆਰਿਓ ਕੋਸ਼ਿਸ਼ ਕਰੋ, ਜਪਜੀ ਸਾਹਿਬ ਵਿਦ ਮੀਨਿੰਗਸ, ਬਹੁਤ ਬਖਸ਼ਿਸ਼ਾਂ ਨੇ ਜਪਜੀ ਸਾਹਿਬ 'ਚ। ਪਾਤਸ਼ਾਹ ਨੇ ਬੜੀਆਂ ਕਿਹਾ ਗੁਰਮੁਖ ਪਿਆਰਿਓ, ਇਸ ਕਰਕੇ ਕੋਸ਼ਿਸ਼ ਕਰੋ ਕਿ ਬਾਣੀ ਦਾ ਇੱਕ ਸ਼ਬਦ ਲੈ ਲਓ ਰੋਜ਼ ਦਾ, ਜਿਹੜਾ ਹੁਕਮਨਾਮਾ ਤੁਹਾਡੇ ਕੋਲ ਫੋਟੋ ਆ ਗਈ, ਪਰ ਕਿਤੇ ਇਹਨੂੰ ਨਾ ਨਵਾਉਣ ਲੱਗ ਪਿਓ, ਕਿਉਂਕਿ ਇਹਦੇ 'ਚ ਵੀ ਗੁਰੂ ਗ੍ਰੰਥ ਸਾਹਿਬ ਪਿਆ ਨਾ, ਆਖੋ ਸਤਨਾਮ ਵੀ ਬਾਬੇ ਦੀ ਬੇਅਦਬੀ ਨਾ ਹੋ ਜੇ ਕਿਤੇ, ਇਹਦੇ ਬੇਅਦਬੀ ਹੋ, ਸਾਰੀ ਬਾਣੀ ਦੇ ਇਹਦੇ 'ਚ ਪਈ ਹੈ ਸਾਰੀ। ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਸਾਰੇ ਪਰਾਂ ਚੱਲ ਰਹੇ ਹਾਂ। ਕੋਈ ਗੁਰਮੁਖ ਪਿਆਰੋ ਬਾਬੇ ਗੁਰੂ ਤੋਂ, ਗੁਰੂ ਨੂੰ ਪੋਥੀਆਂ ਰੱਖੋ ਘਰਾਂ 'ਚ, ਜਿਹੋ ਜਿਹਾ ਵੀ ਤੁਹਾਡਾ ਘਰ ਆ, ਜਾਂ ਰੱਖੋ ਪੋਥੀਆਂ ਜਿੱਥੇ ਥੋੜ੍ਹਾ ਜਿਹਾ ਸਾਫ਼ ਜਗ੍ਹਾ ਵੇਖਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿੱਥੇ ਗਿਆ ਉੱਥੋਂ ਚੀਜ਼ਾਂ ਖਤਮ ਹੋ, ਜਿੱਥੇ ਬਾਣੀ ਚੱਲ ਜਾਏਗੀ ਨਾ ਉੱਥੇ ਆਪਣੇ ਆਪ ਹੀ ਮਾੜੀਆਂ ਚੀਜ਼ਾਂ ਦੂਰ ਚੱਲ ਜਾਈਆਂ। ਅਤੇ ਜੇ ਅਸੀਂ ਇਹ ਵੇ ਕਿ ਸਾਡੇ 'ਚ ਸੁੱਚਮ ਨਹੀਂ, ਮੈਂ ਤਾਂ ਪਹਿਲਾਂ ਕਹਿੰਦਾ ਗੁਰਮੁਖ ਪਿਆਰੋ ਸੁੱਚਮ ਹੁੰਦੀ ਕੀ ਆ, ਪਹਿਲਾਂ ਇਹ ਤਾਂ ਦੇਖੋ ਤਾਂ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਜਿੱਥੇ ਬਾਣੀ ਦਾ ਪ੍ਰਵਾਹ ਹੋ ਜਾਵੇ ਉੱਥੇ ਔਗਣ ਵੀ ਦੂਰ ਹੋ ਜਾਂਦੇ ਨੇ, ਕਰਮ ਵੀ ਸੋਹਣੇ ਬਣ ਜਾਂਦੇ ਨੇ, ਅਤੇ ਗੁਰੂ ਦੀ ਬਖਸ਼ ਦੇ ਵੀ ਅਸੀਂ ਪਾਤਰ ਬਣ ਜਾਂਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸ਼ਰਧਾ ਭਾਵਨਾ ਦੇ ਪਿਆਰ ਨਾਲ ਸਰਵਣ ਕੀਤਾ। ਅੱਜ ਤੋਂ ਕੋਸ਼ਿਸ਼ ਕਰੋ ਕਿ ਹਰ ਇੱਕ ਬੱਚਾ ਪਾਠ ਕਰੇ, ਪੜ੍ਹੇ, ਉਹਨੂੰ ਪਹਿਲਾਂ ਉਹਨੂੰ ਵੇਖੇ ਕਿ ਪਹਿਲਾਂ ਪਾਤਸ਼ਾਹ ਕਹਿੰਦਾ ਸੋਚਾ, ਸੋਚਣਾ ਹੋਵੇ ਜੇ ਸੋਚੀ, ਇਹ ਪੰਕਤੀ ਜ਼ਰੂਰ ਰੋਜ਼ ਪੜ੍ਹੋ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਉਹਦੇ ਹੁਕਮ 'ਚ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਲੰਗਰ ਤਿਆਰ ਛੱਕ ਕੇ ਜਾਣਾ, ਆਓ ਜੋ ਮਾਈ ਭਾਈ ਗੁਰਮੁਖ ਪਿਆਰੇ ਬੈਠ ਕੇ ਸੋਹਲੇ ਦਾ ਪਾਠ ਕਰਨ ਦੀ ਕਿਰਪਾਲਤਾ ਕਰੋ, ਜਿਨ੍ਹਾਂ ਨੇ ਬੈਠਣਾ ਜੇ ਜਾਣਾ ਕਿਸੇ ਜਾ ਸਕਦੇ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ।
रागड़ी दी कोई मल्ला पहला क्यों ओंकार सतगुर प्रसाद सारे पढ़े हो जय कर कीरते आखी है करते का होए बेचारो तित कर गावो सोहेला सिमरो से जनवारो तुम गावो में निर्भव का सोहेला हम वारी जे सोहेले सदा सुखोए रहाओ नेतने जीड़े संभालियन देखेगा दे मनहार तेरे दाने की हिंत ना पवै ते दाते कम संभार समसा लिखिया मिलकर पावो तेल देहो सजण सी सड़िया जो होए साहब स्यो मेल कर करे हो पहुंचा सदड़े ने तपवन सदन हारा सिमरिया नान से देव समला पहला छे गार छे गुर छे उपदेश गुर गुर एक होवे सनेक बाबा जयकर करते कीर्त होए सो कारा बड़ाई कोई रहाओ विश्वं सियांगड़िया पैरा तिथि वारी माहुआ सूरज को रोता नेक नान करते के तेवे रात रसी मल्ला पहला गगन में थाल राव चांद दीपक बने तार का मंडल जनक मोती तो मल्यानो पहुंचवरो कराए सरबंडाए फलन ज्योति कैसी आरती होए अखरना तेरी आरती अनहता शब्द बाजन तेरी रहाओ सहसता नैन नैन तोहे को सहस मूत नन्ना एक तोही सहस पद मिलन एक पाद गांध बैन सहसता गांध विचल तमोई सामे जो जो तै सोए तेदे चरण सामे चरण होए गुर साखी जोत प्रगट होए जोत इस पावे सो आरती होए हर चरण का मगरान लोत मनंद नु मोहाई प्यासा कृपा जल दे नाम सार को जाते तेरे नाए वा सारा गौड़ी पूर्वी मल्ला चौथा काम ग्रह नगर बो परिया मेरे साधु खन लखंडा है पूर्व ले तले गुर पाया मन हाले मन मंडा है कर साधु लीपन वड्डा है कड नो उत्पन वड्डा है रहाओ साग दारा साध ना जाने तेने अंतर हो मैं कंडा है ज्यो ज्यो चले जवे दो पावे जमकाल सह सर डंडा है हर जन हरा नाम समाने दो जन मन पोखंडा है अविनाशी पुर पाया परमेसर बहु सोखन ब्रह्मंडा है हम गरीब मस्कीन प्रभ तेरे हरा हरावड़ वड्डा है जन नानक नाम आधार टेक है हर नामे ही सो मंडारा गौड़ी पूर्वी मल्ला पंजवा करो बेनंती सुनो मेरे मीता संत टैल की इया घाट आगे बसन ओद गट मन गोर मेल ए संसार तरे हो ब्रह्म जिस जगाए अकात कदा तिन जाको आए हर गुरु ते मने निज कर मैल

ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।

ਦੁੱਖ ਬਿਸਾਰਨਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਬੋ ਨ ਆਵੇ ਹਾਰ ਜੀਓ ਤੇ ਕਬੋ ਨਾ ਹਾਰੈ ਹਰ ਹਰ ਗੁਣ ਸਾਰੈ ਤਿੰਨ ਜਮ ਨੇੜ ਨਾ ਆਵੇ ਜੰਮਣ ਮਰਨ ਤਿੰਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਆ ਧੰਦੇ ਲਾਇਆ ਤਸੈ ਵਿਟੋਂ ਕੁਰਬਾਨ ਜੀਓ ਤਾਂ ਕਿ

ਕਰੂ ਮਹੱਲਾ ਪੰਜਵਾਂ। ਜਿਸੈ ਸਾਜਨ ਵਜਿਆ ਤਿਸੈ ਸਿਉਂ ਰੁਚਨਾ ਹੈ, ਆਨ ਰੁਤੀ ਆਨ ਬੋਈਐ ਫਲ ਨਾ ਫੁੱਲੇ ਤਾਂ ਹੈ। ਰੇ ਮਨ ਵੱਤਰ ਬੀਜਣ ਨਾਉ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ ਰਹਾਓ, ਖੋਏ ਖੈੜਾ ਭਰਮ ਮਨ ਕਾ ਸਤਿਗੁਰ ਸ਼ਰਣੀ ਜਾਏ, ਕਰਮ ਜਿਸਕੋ ਧੁਰੋਂ ਲਿਖਿਆ ਸੋਈ ਕਾਰ ਕਮਾਏ।

ਲਾਗਾ ਗੋਬਿੰਦ ਸਿਉ ਕਾਲ ਪਾਈ ਥਾਏ ਖੇਤ ਮੇਰੇ ਜੰਮਿਆ ਨਿਖੁੱਟ ਨਾ ਕਬਹੂੰ ਜਾਏ ਪਾਇਆ ਅਮੋਲ ਪਦਾਰਥੋ ਛੋੜ ਨਾ ਕਤਹੂੰ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਗਹਾਏ ਮਾਰੂ ਮਹਲਾ ਪੰਜਵਾਂ ਫੂਟੋ ਆਂਡਾ ਪਰਮ ਕਾ ਮਨੈ ਪਇਓ ਪ੍ਰਗਾਸ਼ ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦੀਓ ਰਹਾਓ ਜਬ ਤੇ ਸਾਧੂ ਸੰਗ ਪਿਆ ਤੋ ਛੁੱਟ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾ ਕਰੇ ਕੋਟਵਾਰ ਚੁਕਾ ਭਾਰਾ ਕਰਮ ਕਾ ਹੋਏ ਨੇ ਕਰਮਾ ਸਾਗਰ ਤੇ ਕੰਡਾ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸੁਭਾਉ ਬਣਾਇਆ ਸੱਚ ਪੂੰਜੀ ਸੱਚ ਵਖਰੂ ਨਾਨਕ ਕਰ ਪਾਇਆ ਮਾਰੂ ਮਹਲਾ ਪੰਜਵਾਂ ਬੇਦ ਪੁਕਾਰੇ ਮੁਖ ਤੇ ਪੰਡਿਤ ਕਾਮਾ ਮਨ ਕਾਮਾ ਠਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਣ ਗਾਠਾ ਹੋਇਓ ਦਾਸੀ ਗ੍ਰੇ ਤਜ ਚੱਲਿਓ ਛੁੱਟ ਕੈ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾਂ ਆਪ ਮੁਕਤ ਮੁਕ ਪ੍ਰਮਿਲੇ ਐਸੋ ਕਹਾ ਲਹਾ ਰਹਾਉ ਤਪੱਸੀ ਕਰਕੇ ਦੇਹੀ ਸਾਧੀ ਮਨੁਆ ਦਾ ਦਿਸ਼ ਧਾਨਾ ਬ੍ਰਹਮਚਾਰ ਬ੍ਰਹਮਚੱਜ ਕੀਨਾ ਹਿਰਦੇ ਪਿਆ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਪ੍ਰਮਿਓ ਉਸ ਮੈਂ ਕ੍ਰੋਧ ਬਿਗਾਨਾ ਘੁੰਗਰ ਬਾਂਧ ਪਏ ਰਾਮਦਾਸਾ ਰੋਟੀਆਂ ਕੇ ਉਪਾਵਾ ਬਰਤ ਨਿਯਮ ਕਰਮ ਖੱਟ ਕੀਨੇ ਬਾਹਰ ਭੇਕ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰਖ ਸੋਗ ਲੋਭ ਮੋਹ ਰਹਿਤ ਨਿਰਮਲ ਹਰ ਕੇ ਸੰਤਾ ਤਿਨਕੀ ਧੂੜ ਪਾਏ ਮਨ ਮੇਰਾ ਜਦ ਆ ਕਰੇ ਭਗਵੰਤਾ ਕਹੁ ਨਾਨਕ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਛ ਜਾਣ ਮੇਰੇ ਜੀਏ ਕਾ ਪ੍ਰੀਤਮ ਬਿਸਰ ਗਏ ਬਕ ਬਾਇਆ ਰਹਾਉ ਦੂਜਾ ਮਾਰੂ ਮਹਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਸਿਰਦੇ ਨਾਮ ਤੁਮਾਰਾ ਜਾ ਕੋ ਨਾਮ ਨ ਦੀਆ ਮੇਰੇ ਸਤਿਗੁਰ ਸੇ ਮਰਜਨ ਮੈਂ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੇ ਤਬ ਹੀ ਪਤ ਪੂਰੀ ਬਿਸਰ ਤਰਲੀਏ ਕਾ ਕਰਾਉ ਰੂਪ ਰੰਗ ਖੁਸ਼ੀਆਂ ਮਨ ਪੋਗਣ ਤੇ ਸ਼ਿਦਰ ਵਿਕਾਰ ਹਰ ਕਾ ਨਾਮ ਨਿਧਾਨ ਕਲਿਆਣਾ ਸੁਖ ਸਹਿਜੇ ਸਾਰਾ ਮਾਇਆ ਰੰਗ ਬਿਰੰਗ ਖਿਨੇ ਮੈਂ ਜਿਉ ਬਾਦਰ ਕੀ ਛਾਇਆ ਸੇ ਲਾਲ ਪਏ ਗੂੜੇ ਰੰਗ ਰਾਤੇ ਜਿਨ ਗੁਰਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸਵਾਮੀ ਅਗੰਮ ਦਰਬਾਰਾ ਨਮ ਵਡਿਆਈ ਸ਼ੋਭਾ ਨਾਨਕ ਖਸਮ ਪਿਆਰਾ ਮਾਰੂ ਮਹਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ ਵਾਣ ਤ੍ਰਿਣ ਤ੍ਰਿਪਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੇ ਤੇ ਸਭ ਹੋਆ ਕਰਨ ਹਾਰਾ ਬੂਜੋ ਰੇ ਸਤਿਗੁਰ ਮਿਲੇ ਤਾਂ ਸੂਜੇ ਰੇ ਰਹਾਉ
त्रय गुण की या पसारा, नरक स्वर्ग अवतारा, हमें आवे जाई, मन टिकन न पावे राई। बाज गुरु गुबारा, मिल सतगुर निस्तारा, हाँ हाँ कर्म कमाने, ते ते बंद गलाने।

ਮਥਾਨ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੁਲਾ ਜੇ ਪ੍ਰਭੂ ਭੁਲਾਇਆ ਨਾ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਬਖਾਨੀ।

ਤੇ ਮਤ ਨ ਬੰਧਨ ਮੀਤ ਨ ਜਾਇਆ। ਜਿਸ ਕੋ ਹੋਤ ਕਿਰਪਾਲ ਸੁਆਮੀ, ਸੋ ਜਨ ਨਾਨਕ ਪਾਰ ਗਿਰਾਮੀ। ਭ੍ਰਮਤ ਭ੍ਰਮਤ ਪ੍ਰਭ ਸ਼ਰਣੀ ਆਇਆ, ਦੀਨਾ ਨਾਥ ਜਗਤ ਪਿਤ ਮਾਇਆ। ਪ੍ਰਭ ਦਇਆਲ ਦੁਖ ਦਰਦ ਬਿਦਾਰਨ, ਜਿਸ ਭਾਵੈ ਤੁਸੀਂ ਨਿਸਤਾਰਨ। ਅੰਧ ਕੂਪ ਤੇ ਕੱਢ ਨਹਾਰਾ, ਪ੍ਰੇਮ ਭਗਤ ਹੋਵਤ ਨਿਸਤਾਰ। ਸਾਦ ਰੂਪ ਆਪਣਾ ਤਨ ਤਾਰਿਆ, ਮਹਾ ਅਗਨ ਤੇ ਆਪਿ ਉਬਾਰਿਆ। ਜਪ ਤਪ ਸੰਜਮ ਇਸ ਤੇ ਕਿਛ ਨਾਹੀ, ਆਦਿ ਅੰਤ ਪ੍ਰਭੇ ਕਾਮ ਅਗਾਹੀ।

ਕਤ ਕੋਟ ਕਵ ਲੁਗਾ ਮੋਹਣ ਦੀਨ ਕਿਰਪਾਈ ਐਸੀ ਜਾਨ ਪਾਈ ਸ਼ਰਨ ਸੂਰੋ ਗੁਰਦਾਤਾ ਰੱਖੇ ਆਪ ਵਡਾਈ ਰਹਾਉ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀਓ ਇੱਕ ਨਾਮ ਤੇ ਆਈ।

ਛੋਟ ਸਗਲ ਸਿਆਣਪਾ ਮਿਲਸਾ ਤਿਆ ਗੁਮਾਨ ਅਵਰ ਸਭ ਕਿਸ਼ਮ ਥਿਆਰਸਨਾ ਰਾਮ ਰਾਮ ਵਖਾਨ।

ਦੁੱਖ ਦੀਨ ਨਾ ਪਾਓ ਬਿਆ ਪੈ ਮਿਲੈ ਸੁਖ ਬਿਸ਼ਰਾਮ ਗੁਰਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹਲਾ ਪੰਜਵਾਂ।

ਜੀਓ ਮਨ ਤਨ ਪ੍ਰਾਣ ਪ੍ਰਭ ਕੇ, ਤੂੰ ਆਪਣੇ ਆਪਣੇ ਵਾਰ, ਗੋਬਿੰਦ ਭਜ ਸਭ ਸਵਾਰਥ ਪੂਰੇ, ਨਾਨਕ ਕਬੂ ਨਹਾਰ, ਮਾਰੂ ਮਹਲਾ ਪੰਜਵਾਂ।

ਮੇਰੇ ਮਨ ਨਾਮੇ ਅੰਮ੍ਰਿਤ ਪੀਓ, ਆਨ ਸਾਧ ਵਿਸਾਰ ਹੋਸ਼ੇ, ਅਮਰ ਜੋਗ ਜੁਗ ਜੀਓ ਰਹਾਓ।

ਮਾਰੂ ਮਹੱਲਾ ਪੰਜਵਾਂ। ਪ੍ਰਤਪਾਲ ਮਾਤਾ ਉਧਰ ਰਾਖੈ ਲਗਨ ਦੇ ਤਿਨਾ ਸੇਕ, ਸੋਈ ਸੁਆਮੀ ਇਹਾਂ ਰਾਖੈ ਬੂਜ ਬੁੱਧ ਵਿਵੇਕ। ਮੇਰੇ ਮਨ ਨਾਮ ਕੀ ਕਰ ਟੇਕ, ਤਸੈ ਬੂਜ ਜਿਨ ਤੂੰ ਕੀਆ, ਪ੍ਰਭ ਕਰਨ ਕਾਰਨ ਏਕ ਰਹਾਉ। ਚੇਤ ਮਨ ਮੈਂ ਤਜ ਸਿਆਣਪ, ਛੋੜ ਸਗਲੇ ਭੇਖ।

0: नमः। अब मैं कहा करो री माई, सगल जन्म बिखियन सिंह खोया, सिमरियो नाह कनाई रहाऊ। काल फास जब घर में मिली, ते सुध सब बिसराई, राम नाम बिन या संकट में कुअ बहुत सहाय। जो संपत अपनी कर मनी, शिन में पई पराई, को नानक ये सोच रही मन, हर जस कबू न गाई। मारू महला नामा, माई में मन को मान न त्यागियो, माया कीमत जन्म सिरायो, राम भजन नहीं लागियो रहा। जम को डांड परयो श्री ऊपर, तब सोवत ते जागियो, कहा हो त्यब कै पछताए, छूटत ना हन पागियो। ए चिंता उपजी घट में, जब गुर चरण ने अनुरागियो, सुफल जन्म नानक तब हुआ। जो प्रभ जस में पागियो, मारू अष्टपदियां महला पहला कर पहला। एक ओंकार सत गुर प्रसाद, वेद पुराण कथे सुने हारे मुनि अनेका। आठ साठ तीरथ बौकणा, ब्रह्म था के पेखा, साचो साहिब निर्मलो मन मन एका। तू अजरा वरे अमर तू, सब चालन हारी, नाम रसायन पाए ले पर हर दुख पारी रहाओ। हार पढ़िए हर बुझिए, गुरमति नाम उधारा, गुर पूरे पूरी मत है पूरे शब्द विचारा। आठ साठ तीर्थ हर नाम है, किल विख काटन हारा, जल बिड़ोवे जल मथ है, तत लोड़े अंध्य गयाना। गुरमति दद मथी है, अमृत पाइये नाम निधाना, मनमुख तत ना जाननी पशु माए समाना। हाँ मैं मेरा मरी मार, मर जम मैं वारो वार, गुर के शब्दे जे मरे फिर मरे न दूजी वार। गुरमति जग जीवन मन वसे, सब को ले उधार न हो।
1: नाम है सच्चा व्यापार, लाह नाम संसार है, गुरमति विचार संतु जपाए कार कमावनी, नित टोटा संसार। साची संगत थान सच, सचे कर बारा, सचा भोजन पाओ सच, सच नाम आधारा, सची बाणी संतोखिया, सचा शब्द विचारा। रस भोगन पातशाहिया, दुख सुख संघारा, मोटा नाम तराइया गल औगन पारा, मानस दात ना हो वही तू दाता सारा। अग मैं गोचर तू धनी, अवगत अपारा, गुर शब्दी दर जोइया मुक्ते भंडारा, नानक मेल ना चू कई साचे वापारा। मारू महला पहला, बेख बोहथा लादिया, दिया समुंद मंझार, कंधी दिस न आवई ना उरवार ना पार, वंजी हाथ ना खेवटू जल सागर असराल, बाबा जग फाथा महा जाल, गुर प्रसादी उभरे सचा नाम समाल रहा। सतगुरु है बोहे था, शब्द लंघावन हार, तिथे पवन ना पावको ना जल ना आकार, तिथे सचा सच नाए पव जल तारन हार, गुरमुख लंगे से पार पे सचे सुलभ लाए, आवा गौण निवारे आ ज्योति ज्योत मिलाए, गुरमति सहज उपज सच रह समाए, साप पेड़ाई पाई बिख अंतर मन रोस, पूर्व लिखिया पाई किसनो दीज दोस, गुरमुख गौरड जे सुने मने नाव संतोष, मगर मछ फहाइय कुंडी जाल बताए, दुरमत फाथा फाहिय फिर पछुताए, ਜਮਨ ਮਰਨਾ ਸੁਜਈ ਕੀਰਤਨ ਮੇਟਿ ਜਾਏ ਹਮੇ ਵਿਖ ਪਾਈ ਜਗਤ ਉਪਾਇਆ ਸ਼ਬਦ ਵਸੈ ਵਿਖ ਜਾਏ ਜਰਾ ਜੋਹ ਨਾ ਸਕਈ ਸਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਮੈ ਜਾਏ ਧੰਦਾ ਧਾਵਤ ਜਗ ਬਾਧਿਆ ਨਾ ਬੂਚ ਵਿਚਾਰ ਜਮਨ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕਾ ਬੋਲ ਬੋਲਨ ਹਾਰ ਸਚ ਉਗਾ ਅੰਮ੍ਰਿਤ ਪੀਐ ਉਡਤ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੁ ਨਾਨਕ ਮੁਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਪਾਗੋ ਕਿਸ ਪੈ ਜਾਓ ਜਿਸ ਕਾ ਡਰ ਪੈ ਪਾਗੀਆ ਅੰਮ੍ਰਿਤਾ ਕੋ ਨਾਉ ਮਾਰਾ ਰੱਖ ਏਕ ਤੂ ਵੀ ਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰਾ ਪੂਰੀ ਮਤ ਕੀਨ ਰਹਾਉ ਅਵਗੁਣ ਸੁਭਾਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਓ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਧਨ ਨਾਹੇ ਜਿਨ ਕੈ ਨਾਮ ਨ ਮਨ ਵਸਾ ਸੇ ਵਾਧੇ ਦੁਖ ਸਹਾਹੇ ਜਿਨੇ ਨਾਮ ਵਿਸਾਰਿਆ ਸੇ ਕੇਤਾ ਏ ਸੰਸਾਰ ਆਗੈ ਪਾਛੈ ਸੁਖ ਨਹੀਂ ਗਾਢੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਘਣੋ ਜਮ ਦੁਆਰ ਅੱਗੇ ਕਿਆ ਜਾਣਾ ਨਾਹੀ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕਾ ਲਾਗੋ ਪਾਏ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾਂ ਤਾਂ ਗੱਲ ਮਿਲਾ ਸੱਚ ਪਠਾਇਓ ਲੇਖ ਮੁਖ ਤੇ ਮਾਣੇ ਧਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸਾਏ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ ਪਵੈ ਕਿਆ ਤਿਸ ਮੰਗੋ ਦੇ ਬੀਜੋ ਸੂਝੇ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀ ਯਤਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰਨਾ ਪੁਰਖ ਨਾ ਸਵੰਖ ਨੂੰ ਸਚੋ ਚਤੁਰ ਸਰੂਪ ਜੋ ਤਿਸ ਪਵੈ ਸੋਤੀਆ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਨੇ ਬਾਦ ਸਾਧ ਤਨ ਰੋਗ ਸਚ ਭਾਵੈ ਸਾਚੋ ਚਵੈ ਛੂਟ ਸੁਗ ਵਿਜੋਗ ਨਾਨਕ ਨਾਮ ਨਾ ਵਿਸਰਾ ਜੋ ਤਿਸ ਪਾਵੈ ਸੋਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਰ ਕਮਾਵਨੀ ਹੋਰ ਲਾਲਚ ਬਾਦ ਇਹ ਮਨ ਸਾਚ ਮੋਹਿਆ ਜਿਹ ਵਾ ਸਚ ਸਾਧ ਬਿਨ ਨਾਵੈ ਕੂਰ ਰਸ ਨਹੀਂ ਹੋਰ ਚੱਲੈ ਬਿਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜੋ ਪੁਰਮਾਵੈ ਤੋ ਚੱਲਾ ਸਚ ਲਾਲ ਪਿਆਰੇ ਰਹਾਉ ਆਣ ਦਿਨ ਲਾਲੇ ਚੱਕਰੀ ਗੋਲੇ ਸਿਰ ਮੀਰਾ ਗੁਰ ਬਚਨੀ ਮਨ ਵਿੱਚ ਆ ਸ਼ਬਦ ਮਨ ਧੀਰਾ ਗੁਰਪੂਰੈ ਸਭ ਆਸ ਹੈ ਘੱਟ ਮਨ ਪੀਰਾ ਲਾਲਾ ਗੋਲਾ ਧਨੀ ਕੋ ਕਿਆ ਕਹੋ ਵੱਡੇ ਆਈਐ ਭਾਣਾ ਬਖਸ਼ੈ ਪੂਰਾ ਧਨੀ ਸਚ ਘਰ ਕਮਾਈਐ ਵਿਛੜਿਆ ਕਹੁ ਮੇਲ ਲੈ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਨੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸੱਚ ਧੀਰਕ ਤੁਰਕੀ ਸੱਚ ਬੈਸਨ ਉੱਠਣਾ ਸੱਚ ਭੋਜਨ ਭਖਿਆ ਚਿਤ ਸੱਚਾ ਵਿਥੋ ਸੱਚਾ ਸੱਚਾ ਰਸ ਚਖਿਆ ਸੱਚਾ ਕਰ ਸੱਚਾ ਰੱਖੇ ਗੁਰ ਬਚਨ ਸੁਪਖਿਆ ਮਨਮੁਖ ਕੋ ਆਲਸ ਕਾਣੋ ਫਾਥੇ ਉਜਾੜੀ ਫਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸੱਚ ਨਿਜ ਤਾੜੀ ਅਣਹਤ ਲਾਲਾ ਬੇਦਿਆ ਪ੍ਰਭ ਹੇਤ ਪਿਆਰੀ ਬਿਨ ਸੱਚ ਜੀਉ ਜਲ ਬਲੋ ਝੂਠੇ ਬੇਕਾਰੀ ਬਾਦ ਕਾਰਾ ਸਭ ਛੋਡੀਆ ਸੱਚੀ ਤਰਤਾਰੀ ਜਿਨੇ ਨਾਮ ਵਿਸਾਰਿਆ ਤਿਨਾ ਠੌਰ ਨਾ ਠਾਉ ਲਾਲਾ ਲਾਲਚ ਤਿਆਗਿਆ ਪਾਇਆ ਹਰ ਨਾਉ ਤੂੰ ਬਖਸ਼ੈ ਤਾਂ ਮੇਲ ਲਹਿ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲਾ ਗਰਭ ਛੋਡਿਆ ਗੁਰ ਕਾ ਪੈ ਸਹਿਜ ਸੁਭਾਈ ਲਾਲਾ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰਪ੍ਰਸਾਦੀ ਉਭਰੇ ਹਰ ਕੀ ਸ਼ਰਨ ਆਈ ਰਾਹਾਉ ਲਾਲੇ ਨੋ ਸਿਰ ਕਰ ਹੈ ਤ ਤੁਰ ਖਸਮ ਫੁਰਮਾਈ ਲਾਲਾ ਹੁਕਮ ਪਛਾਣੇ ਆ ਸਦਾ ਰਹਿ ਰਜਾਈ ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸ ਲਾ ਜਿਸਨੋ ਲਹਿ ਤੂੰ ਲਾਈ ਬਿਨ ਸੇਵਾ ਕਿਨੇ ਨਾ ਪਾਇਆ ਦੂਜਾ ਪਰਮ ਖੁਆਈ ਸੋ ਕਿਉਂ ਮਨੋ ਵਿਸਾਰੀਐ ਨਿਤ ਦੇਵਾ ਚੜ੍ਹੇ ਸਵਾਇਆ ਜੀਉ ਪਿੰਡ ਸਭ ਤਿਸਦਾ ਸਾਹੋ ਤਿੰਨਾਂ ਵਿੱਚ ਪਾਇਆ ਜਾ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰਾ ਮਰ ਵਿੱਚੋਂ ਆਪ ਗਵਾਏ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਨ ਯਾਰ ਤੁਧ ਜੇਵੜ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਾਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦਾ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸਨੋ ਹੁਕਮ ਮਨਾਏ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨਾ ਚੱਲਈ ਸਤਿਗੁਰ ਬੂਝ ਬੁਝਾਈ ਨਾਮਨਕ ਨਾਮ ਰੱਤੇ ਸੇ ਨਿਰਮਲੇ ਸਾਚਾ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਭਇਆ ਰਹਿਣਾ ਨਹੀਂ ਧੁਰ ਫਾਟੇ ਚੀਰਾ ਇਹ ਮਨ ਅਵਗੁਣ ਬੰਧਿਆ ਸੋ ਦੇਹ ਸਰੀਰਾ ਪੂਰਾ ਗੁਰਬਖਸ਼ਾਈਆ ਸਭ ਗੁਣਹਿ ਫਕੀਰਾ ਕਿਉ ਰਹੀਐ ਉੱਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਤੁਰ ਹੁਕਮੇ ਅਪਾਰਾ ਰਹਾਉ ਜਿਉ ਤੂੰ ਰਾਖੈ ਤਿਉ ਰਹਾ ਜੋ ਦੇਹ ਸੋ ਖਾਉ ਜੋ ਤੂੰ ਚਲਾਵੈ ਤਿਉ ਚੱਲਾਂ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆਂ ਮੇਲੇ ਮਨ ਚਾਉ ਕੀਤਾ ਕੈਸਾ ਲਾਹੀਐ ਕਰ ਦੇਖੈ ਸੋਈ ਜਿਨ ਕੀਆ ਸੋ ਮਨ ਵਸਾ ਮੈਂ ਅਵਰ ਨਾ ਕੋਈ ਸੋ ਸਾਚਾ ਸਾ ਲਾਹੀਐ ਸਾਚੀ ਪਤ ਹੋਈ ਪੰਡਤ ਪੜ ਨਾ ਪਹੁੰਚਈ ਪਉ ਆਲ ਜੰਜਾਲਾ ਪਾਪ ਪੁੰਨ ਦੁਇ ਸੰਗਮੇ ਖੁਦਿਆ ਜਮਕਾਲਾ ਵਿਛੋੜਾ ਪਉ ਵਿਸਰਾ ਪੂਰਾ ਰਖਵਾਲਾ ਜਿਨਕੀ ਲੇਖਾ ਪਤ ਪਵਾ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇ ਤੋਟ ਨਾ ਆਵਈ ਲੈ ਲੈ ਥੱਕ ਪਾਈ ਖਾਰ ਸਮੁੰਦਰ ਟੰਡੋਲੀਐ ਇੱਕ ਮਣੀਆਂ ਪਾਵੈ ਦੋ ਦਿਨ ਚਾਰ ਸੁਹਾਵ ਨਾ ਮਾਟੀ ਤਿਸ ਖਾਵੈ ਗੁਰਸਾਗਰ ਸਤਸੇ

ਰਾਇ ਕਾ ਡੰਡ ਪਰੇ, ਗੁਰਮੁਖ ਰਾਮ ਨਾਮ ਗੁਣ ਗਾਵਾ, ਜਾਕੋ ਹਰ ਪ੍ਰਭ ਨਦਰ ਕਰੇ, ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ, ਹਰ ਸਿਮਰੋ ਗੁਰ ਬਚਨ ਸਮਾਰੋ, ਸੰਗਤ ਹਰ ਜਨ ਭਾਉ ਕਰੇ, ਹਰ ਜਨ ਗੁਰ ਪ੍ਰਧਾਨ ਦੁਆਰਾ, ਨਾਨਕ ਤਿਨ ਜਨ ਕੀ ਰੇਨ ਹਰੇ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹਲਾ ਪਹਿਲਾ ਕਰ ਦੂਜਾ, ਆਵੋ ਵੰਨੋ ਡੁੰਮਣੀ ਕਿਤੇ ਮਿੱਤਰ ਕਰੇਓ, ਸਾ ਤਨ ਢੋਈ ਨਾ ਲਹ ਬਾਡੀ ਕਿਉਂ ਤੀਰੇਓ, ਮੈਂਡਾ ਮਨ ਰੱਤਾ ਆਪਣ ਡੇ ਫਿਰ ਨਾਲ, ਹਉ ਕੋਲ ਘੁਮਾਈ ਕੀ ਖੰਨੀਆ, ਕੀਤੀ ਹਿਕ ਭੂਰੀ ਨਦਰ ਨਿਹਾਲ, ਰਹਾਉ ਪਈੜੈ ਡੋਹਾਗਨੀ ਸਹੁਰੜੈ ਕਿਉਂ ਜਾਓ, ਮੈਂ ਗਲ ਔਗਨ ਮੁੱਠੜੀ ਬਿਨ ਫਿਰ ਝੂਰ ਮਰਾਓ, ਪਈੜੈ ਪਿਰ ਸੰਮਲਾ ਸਹੁਰੜੈ ਕਰਵਾਸ, ਸੁਖ ਸੁਵੰਧ ਸੁਹਗਨੀ ਫਿਰ ਪਾਇਆ ਗੁਣਤਾਸ, ਲੇਫ ਨਿਹਾਲੀ ਪੱਟ ਕੇ ਕਾਪੜ ਅੰਗ ਬਨਾਏ, ਫਿਰ ਮੁੱਤੀ ਡੋਹਗਨੀ ਤਿਨ ਦੁਖੀ ਰਹਿਣ ਵਿਹਾਏ, ਕਿਤੀ ਚੱਖੋ ਸਾਡੜੇ ਕਿਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਏ ਵਾਢੀ ਚੂਰੇ ਦੀ ਚੂਰੇਓ, ਸੱਚੇ ਸੰਧਾ ਸਦੜਾ ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਨਾ ਨਦਰੀ ਨਦਰ ਪਿਆਰ, ਗਿਆਨੀ ਅੰਜਨ ਸੱਚ ਕਾ ਠੇਖਾ ਦੇਖਣ ਹਾਰ, ਗੁਰਮੁਖ ਬੂਝੈ ਜਾਣੀਐ ਹਉਮੈ ਗਰਭ ਨਿਵਾਰ, ਤਉ ਪਾਵਣ ਤਉ ਜਿਹੀਆਂ ਮੂੰ ਜਿਹੀਆਂ ਕੀਤੀਆਂ, ਨਾਨਕ ਨਾਹ ਨਾ ਵਿਛੜੈ ਤਿਨ ਸੱਚਾ ਰਤੜੀਆ, ਤਉ ਪਾਵਣ ਤਉ ਜਿਹੀਆਂ ਮੂੰ ਜਿਹੀਆਂ ਕੀਤੀਆਂ, ਨਾਨਕ ਨਾਹ ਨਾ ਵਿਛੜੈ ਤਿਨ ਸੱਚਾ ਰਤੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਸ੍ਰੀ ਸਹਿਜ ਪਾਠ ਚੱਲ ਰਿਹਾ ਜੋ ਨਿਤਨੇਮ ਦੇ ਰੂਪ ਵਿੱਚ ਸਰਵਣ ਕਰ ਰਹੇ ਸੀ, ਸਤਿਗੁਰੂ ਜੀ ਕਿਰਪਾ ਕਰਨ, ਆਪ ਦੀ ਸੇਵਾ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਲ ਸਲੂਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਕੇ

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋੜ ਸੱਚੇ ਤੇਰੇ ਸਿਫਤ ਸੱਚੀ ਸਲਾਹ

ਕੀਤਾ ਕਰਨਾ ਸਰਵ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੇਖ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣਾ ਕੱਢ ਲੇ।

ਪਾਏ ਕਹਿ ਲਿਖਣਾ ਵੇ ਤੁਹਾਨੂੰ ਬਹਾਲਿਆ ਉੱਥੇ ਸੱਚੇ ਹੀ ਸੱਜਣ ਬੜਾਇਆ ਤੁਹਾਨੂੰ ਫਕੜੇ ਜਜਮਾ ਲਿਆ ਥਾਓ ਨਾ ਪੈਣ ਕੁੜਿਆਰ ਮੋਹ ਕਾਲੇ ਦੋ ਜਗ ਝਾਲਿਆ ਤੇਰਾ ਨਾਰ ਤੇ ਸਜਣ ਗਏ ਹਾਰ ਕੇ ਛੱਗਣ ਵਾਲਿਆ ਲਿਖਣਾ ਵੇ ਤੁਹਾਨੂੰ ਬਹਾਲਿਆ ਲਿਖਣਾ ਵੇ ਤੁਹਾਨੂੰ

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗੈ ਪਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ

ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਦੇਬਾਂ ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਗ, ਸਭ ਤੇਰੀ ਕੁਦਰਤੋਂ

0: ਵਿਚਗਨ ਕਢੇ ਵਿਕਾਲ ਭੈ ਵਿਚਰਤੀ ਦੱਬੀ ਪਾਰ ਭੈ ਵਿਚ ਇੰਦ ਫਿਰੇ ਸਿਰਪਾਰ ਭੈ ਵਿਚ ਰਾਜਾ ਤਨੂੰ ਦੁਆਰ ਭੈ ਵਿਚ ਸੂਰਜ ਭੈ ਵਿਚ ਅੰਤ ਕੋ ਕਰੋੜੀ ਚਲਤਨਾਂਤ ਭੈ ਵਿਚ ਸਿੱਧ ਬੁੱਧ ਸਰਨਾਥ ਭੈ ਵਿਚ ਅਡਾਣੇ ਆਕਾਸ਼ ਭੈ ਵਿਚ ਜੋਤ ਮਹਾਬਲ ਸੂਰ ਭੈ ਵਿਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੜਬੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਬਤਾਲ। ਲੱਕ ਟਕਿਆਂ ਕੇ ਮੁੰਦੜੇ, ਲੱਕ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਗਿਆਨ ਗਲਈ ਢੂੰਡੀਏ ਕਥਨਾ ਘੜਾ ਸਾਰ,

ਸਮਝਾ ਕਿਉਂਕਿ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਈ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹਾਂ ਪੰਖੀ ਪਾਉਂਦੀਆਂ ਲੈ ਨਸਾਹ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨਚੈ ਸਭ ਗੋਏ ਨੱਚ ਨੱਚ ਹਾਸੈ ਚੱਲੇ।

ਮੋਹ ਸਲਮਾਨਾ ਸ਼ਿਵ ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾ ਇਸਲਾ ਦਰਸ਼ਨ ਰੂਪ ਅਪਾਰ ਤੀਰਥ ਨਾਵਾਰ ਜਾ ਪੂਜਾ ਕਰਵਾਸ ਬੇਕਾਰ ਜੋਗੀ ਸੁਣਤੇ ਹਵਨ ਜਿੱਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ

0: ਮੁਕਤ ਨਾ ਭਿਕਾਈ ਕਰ। ਜਲ ਥਲ ਜੀਆਂ ਪੂਰੀਆਂ ਲੋਆ ਕਾਰਾਂ ਕਰ। ਉਹ ਜੀ ਆਖੈ ਸੋ ਤੂੰ ਹੈ ਜਾਣਾ ਤਿਨਾ ਪਿਤੇਰੀ ਸਾਰ। ਨਾਨਕ ਭਗਤਾਂ ਭੁੱਖ ਸਲਾਣ ਸੱਚ ਨਾਮ ਆਧਾਰ। ਸਦਾ ਅਨੰਤ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ। ਘੜ ਭਾਂਡੇ ਇੱਟਾਂ।

ਲਿਆ ਹੂੰ ਵਿੱਚ ਮੁਆ ਹੂੰ ਵਿੱਚ ਦਿੱਤਾ ਹੂੰ ਵਿੱਚ ਲਿਆ ਹੂੰ ਵਿੱਚ ਕੱਟਿਆ ਹੂੰ ਵਿੱਚ ਗਿਆ ਹੂੰ ਵਿੱਚ ਸਚਿਆਰ ਕੁੜਿਆਰ ਹੂੰ ਵਿੱਚ ਪਾਪ ਪੁੰਨ ਵਿਚਾਰ ਹੂੰ ਵਿੱਚ ਨਰਕ ਸੁਰਗ ਅਵਤਾਰ ਹੂੰ ਵਿੱਚ ਹੱਸੈ ਹੂੰ ਵਿੱਚ ਰੋਵੈ ਹੂੰ ਵਿੱਚ ਭਰੀਐ ਹੂੰ ਵਿੱਚ ਤੋਵੈ ਹੂੰ ਵਿੱਚ ਜਾਤੀ ਜਿਨਸੀ ਖੋਵੈ

ਨੀ ਪਾਏ। ਹੋਮੇ ਕਿਥੋਂ ਉਪਜੈ ਕਿਰਤ ਸੰਜਮੇ ਜਾਏ, ਹੋਮੇ ਇਹੋ ਹੁਕਮੇ ਪਿਆ ਕਿਰਤ ਫਿਰਾਏ, ਹੋਮੇ ਧੀਰਗ ਰੋਗੈ ਦਾਰੂ ਬੇ ਸਮਾਏ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ

0: ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਯੋਗ ਬਿਵਾਨ, ਲੱਖ ਸੂਤਣ ਸੰਗਰਾਮ ਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ।

ਸਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪਾ ਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਕਾਰ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀ ਜੈ ਦੋਸਤੀ, ਸਭ ਜਗ ਚੱਲਣ ਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈਪੁਰ, ਨਾਨਕ ਵਖਾਣਾ ਬੇਨਤੀ ਤੁਜਵਾ।

ਆਪ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਅਲਗ ਤਿਆਈਏ, ਫਲ ਤੇ ਵੇਹੋ ਪਾਈਏ, ਜੇ ਵੇਹੀ ਕਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਤੁੜਤ ਨਾ ਦੀ ਪਾਈਏ, ਮਾ ਥੋੜੀ ਸੇਵ ਗਵਾਈਏ, ਮਾ ਥੋੜੀ ਸੇਵ ਗਵਾਈਏ।

0: ਬੇਤਾਲ ਬੀਓ ਬੀਜ ਪਤ ਲੈ ਗਏ ਅਮਕੋ ਉਗਵੈ ਦਾਲ ਜੇ ਕੋਏ ਤਾਂ ਉਗਵੈ ਰੁਤੂੰ ਰੁਤ ਹੋਏ ਨਾਨਕ ਪਾਹੇ ਬਾਰਾ ਪੂਰੇ ਰੰਗ ਨਾ ਸੋਈ ਭੈ ਵਿੱਚ ਕੁੰਭ ਚੜਾਈਐ ਸਰਮ ਪਾਉ ਤਨ ਹੋਈ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨਾ ਕੋਈ ਮਹਲਾ ਪਹਿਲਾ
1: ਲਭ ਪਾਪ ਤੋਇ ਰਾਜਾ ਮੈਂ ਤਾਂ ਗੁੜ ਹੂੰ ਸਿਕਦਾਰ ਕਾਮ ਨਿਬ ਸਦ ਪੁੱਛੀਐ ਬੈ ਬੈ ਕਰੇ ਵਿਚਾਰ ਅੰਧੀ

ਪਹਿਲਾ ਦੁਖਦਾਰੂ ਸੁਖਰੋਗ ਪਿਆ ਜਾਂ ਸੁਖਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾ

0: ਮਾਤਾ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਯੋਗ ਸ਼ਬਦੰਗ ਗਿਆਨ ਸ਼ਬਦੰਗ ਬੇਦ ਸ਼ਬਦੰਗ ਬ੍ਰਾਹਮਣੇ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪਰਾਕਿਰਤ ਸਰਵ ਸ਼ਬਦੰਗੇ ਇੱਕ ਸ਼ਬਦੰਗ।

0: ਇੱਕ ਰਤ ਕਿਰਤ ਵਾਹੁ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ ਸਤਿਗੁਰ ਰਖ ਸੰਤੋਖਾ ਧਰਮ ਅਗੇ ਰਥ ਵਾਹੁ ਤਰੇ ਤੇ ਰਤ ਜਤੀ ਕਾ ਜੂਰ ਅਗੇ ਰਥ ਵਾਹੁ ਦੁਆਪਰ ਰਤ ਪੇ ਕਾ ਸਤ ਅਗੇ ਰਥ ਵਾਹੁ ਕਾਲ ਜੁਗ ਰਤ ਅਗਨ ਕਾ ਕੂੜ ਅਗੇ ਰਥ ਵਾਹੁ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਚ ਮੈਂ ਛੇ ਸਾਚ ਰਹੇ ਸਭ

ਸਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗਿਆ। ਕੱਲ ਮੈਂ ਵੇਦ ਅਥਰਵਣ ਹੁਆ ਨਾਉ ਖੁਦਾਈ ਅਲਹੋਂ ਪਿਆ। ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਜਿਆਰ ਪੜੈ ਗੁਣੈ ਤਿਨ ਚਾਰ ਵਿਚਾਰ। ਪਾਉ ਭਗਤ ਕਰਨੀ ਚ ਸਦਾਏ ਤਉ ਨਾਨਕ ਮੁਖੰਦ।

ਪਹਿਲਾ ਸਿਮਰੁਖ ਸਰਾਇੰਦਾ ਅਤਿਰਗਤ ਮੁੱਚ ਉਹ ਜੇ ਆਵੈ ਅਸਕਰ ਜੈਨ ਰਸੈ ਕਿਤ ਫਲ ਫਿੱਕੇ ਫੁਲ ਬਕ ਬਕੇ ਕਮ ਨ ਆਵੈ ਪਤ ਮਿੱਥ ਤਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨਾ ਕੋਈ

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸਮਾਦੰ ਮੁਖ ਝੂਠ ਵੇ ਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ।

ਥੋਕ ਸੂਤ ਜਤ ਕੰਡੀ ਸਤ ਵਟ ਇਹ ਜਨੇਊ ਜੀ ਕਾ ਹਿਤ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਣ ਸਨਾਨ ਕਾ ਜੁਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ।

0: ਜਾਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ ਤਗ ਕਪਾਹ ਕੱਤੀ ਐ ਬਾਹਮਣ ਵੱਟੇ ਆਏ, ਕੋਹੇ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।
1: ਨਾਏ ਮੰਨੀਏ ਬਤੂ ਪਜੈ ਸਲਾਹੀ ਸਤਸੂਤ,

ਬੜੀ ਸਾਹਿਬ ਫਿਰ ਦਿਆਲ ਕਿਰਪਾ ਕਰੇ ਤਾਂ ਸਹਾਇ ਕਰਕੇ ਆਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਿਵਾਰ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਦਰਗਹਿ ਪੈਦਾ ਜਾਏ ਸੀ।

0: ਕੁਕਰਲਾ ਵੇ ਗੁਬਰਤਨ ਨਾ ਜਾਈ ਧੋਤੀ ਟਿੱਕਾ ਤੈ ਜਪ ਵਾਲੀ ਤਾਨ ਮਲੇਸ਼ਾ ਖਾਈ ਆਂਤਰ ਪੂਜੈ ਪੜਕ ਤੇ ਬਾਲ ਸੰਜਮ ਤੁਰਕਾ ਪਾਈ ਛੋਡੀ ਲੇ ਪਖੰਡਾ ਨਾਮ ਲਿਆ ਜਾਏ ਤਿਰੰਗਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੈ ਨਿਵਾਸ ਸ਼ੁਰੀ ਬਗਾਇਨ ਤਿੰਨ ਗਲਤਾ ਤਿੰਨ ਕਰ ਬ੍ਰਹਮਣ ਪੂਰਾ ਨਾਦ ਨਾ ਪਿਆ ਵੈ ਓਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੇ ਪੂਜ ਹੈ ਪੁਰਾਣ ਅਪਾਖਿਆ ਕਾ ਕੋਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਭਿੱਟੈ ਵੇ ਮਤ ਭਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਵੇੜ ਕਰੇਣ ਮਨ ਜੂਠੈ ਚੁੱਲੀ ਭਰੇਨ ਕਹੋ ਨਾਨਕ ਸੱਚ ਦਿਆਈਏ ਸੁੱਚ

0: ਰੱਖਣਾ ਪੈਂਦਾ।
1: ਆਸਾ ਮਹੱਲਾ ਚੌਥਾ ਜਿਨ ਅੰਤਰ

0: ਸਤਿ ਜੋਰ ਕਰੇ ਵੱਡੀਏ ਹੱਦੋ ਲਾਲ ਕੇ ਮੁਸਫੀਏ ਕਰੇ ਨਾਨਕ ਗਏ ਸੂ ਮਿਲੇ ਜੀ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ।

0: ਸਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ, ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਏ, ਸੂਤ ਕੋਈ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕੇ ਬਿਨਾ ਉਤਰੇ ਗਿਆਨ ਉਤਾਰੇ ਤੋਈ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ

ਮਹੱਲਾ ਪਹਿਲਾ ਸਭੋ ਸੁਧਕ ਭਰਮੈ ਦੂਜਾ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੌਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝੀ ਆ।

ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾਕਾਲ ਬੁਰੀ ਕਿਉਂ ਕਾਲੀਐ ਬੰਦਾ ਮੂਲ ਨੀ ਚਈ ਦਿਲ ਮਿਨਦ ਨਿਹਾਲੀ ਅਜ ਸਾਹਿਬ ਨਾਲ ਨਹਾਰੀ ਅਤੇ ਵਿਆਹ ਬਾਧਾ ਡਾਲੀਐ ਕਿਛਲਾ ਹੀ ਉੱਪਰ ਕਾਲੀਐ ਪਿਛਲਾ ਹੀ ਉੱਪਰ ਕਾਲੀਐ।

ਝਾਕ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ।

ਜਿਹਾ ਜਾਣੈ ਤਿਹੋ ਵਰਤੈ, ਵੇਖ ਹੋ ਕੋ ਨਿਰਜਾਸ, ਵਸਤੂ ਅੰਦਰ ਵਸ ਸਮਾਵੈ, ਦੂਜੀ ਹੋਵੇ ਪਾਸ, ਸਾਹਿਬ ਸਿੱਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ, ਕੂੜ ਕਮਾਣੈ ਕੂੜੋ ਹੋਵੇ, ਨਾਨਕ ਸਿਫਤ ਵਿਗਾ।

ਇੱਕ ਨਾ ਗਲੀ ਜੰਜੀਰੀਆਂ, ਇੱਕ ਤੁਰੀ ਚੜੇ ਪਿਸਿਆਰਾ, ਆਪ ਕਢਾਈ ਕਰੇ ਆਪ ਹੋਂ ਕੈਸੋ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ।

ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੇ ਦੋ ਸਮਾਈ ਇੱਕ ਝੁੱਲੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਮਨ ਕੂਪਰ ਰਹਿਣ ਖੜੇ ਤਨਾ ਸਵਾਰੇ ਨਾਨਕਾ

0: ਸਾਈ ਕਾਰ ਕਮਾਵਣੀ ਤੁਰ ਛੋਟੀ ਤੇ ਨਾ ਪਾਏ ਨਾਨਕੇ ਕੀ ਬਾਹਰੀ ਹੋ ਦੂਜੀ ਨਾਹੀ ਜਾਏ ਸੋ ਕਰੇ ਜਿਤੇ ਸਿਰ ਜਾਏ ਸੋ ਕਰੇ ਜਿਤੇ ਸਿਰ ਜਾਏ ਸੁਧ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਠਾ ਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਏ ਨਾ ਜਾਣੇ, ਤੁਮਰਾ ਉਚੇ ਤੇ ਉਚਾ ਸਗਲ।

ਨਾਨਕ ਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਿਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨੇ ਓ ਪ੍ਰਗਟ ਗੁਰਾਂ ਕੀ
जो प्रभु को मिल बोच है।

ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿ ਉਪਾਵੋ, ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪਹਿਲਾ, ਸ਼ੰਤ ਘਰ ਦੂਜਾ, ਇੱਕ ਓਅੰਕਾਰ

ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਜਿਨ ਜਗਤ ਉਪਾਇਆ ਧੰਦੇ ਲਾਇਆ, ਤਿਸੈ ਵਿਟੋਂ ਕੁਰਬਾਨ ਜੀਓ। ਤਾਂ ਕੀ ਸੇਵ ਕਰੀ ਜੈ ਲਾਹਾ ਲੀਜੈ, ਹਰ ਦਰਗਾਹ ਪਾਈਐ ਮਾਣ ਜੀਓ। ਹਰ ਦਰਗਾਹ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣੈ ਉਹ ਨਵ ਨਿਧ ਪਾਵੈ, ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖ ਵਖਾਣੈ। ਅਹਿਨਿਸ ਨਾਮ ਤਿਸੈ ਕਾ ਲੀਜੈ, ਹਰਿ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ, ਹਉ ਤਿਸੈ ਵਿਟੋਂ ਕੁਰਬਾਨ ਜੀਓ। ਨਾਮ ਲੈਣ ਸੇ ਸੋਹੈ ਤਿਨ ਸੁਖ ਫਲ ਹੋਵੈ, ਮਾਨੈ ਸੇ ਜਿਣ ਜਾਹ ਜੀਓ। ਤਿਨ ਫਲ ਤੋਟ ਨ ਆਵੈ ਜਾਤ ਸੁਭਾਵੈ, ਜੇ ਜੁਗ ਕੇਤੇ ਜਾਹ ਜੀਓ। ਜੇ ਜੁਗ ਕੇਤੇ ਜਾਹ ਸੁਆਮੀ, ਤਿੰਨ ਫਲ ਤੋਟ ਨਾ ਆਵੇ, ਤਿੰਨ ਜ਼ਰਾ ਨ ਮਰਨਾ ਨਰਕ ਨ ਪਰਣਾ, ਜੋ ਹਰ ਨਾਮ ਧਿਆਵੇ। ਹਰ ਹਰ ਕਰੈ ਸੇ ਸੂਕੈ ਨਾਹੀ, ਨਾਨਕ ਪੀੜ ਨਾ ਖਾਹ ਜੀਓ। ਨਾਮ ਲੈਣ ਸੇ ਸੋਹੈ ਤਿਨ ਸੁਖ ਫਲ ਹੋਵੈ, ਮਾਨੈ ਸੇ ਜਿਣ ਜਾਹ ਜੀਓ। ਹਰ ਹਰ ਕਰੈ ਸੇ ਸੂਕੈ ਨਾਹੀ,

ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੂ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ, ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਹੈ ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੋ ਆਓ

ਮਹਿਲਾ ਪਹਿਲਾ ਸ਼ੰਤ ਕਰ ਦੂਜਾ ਦੇ ਸਿਰਲੇਖ ਹੇਠ ਦਰਜ ਹੈ। ਸਿਰਲੇਖ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਹੈਡਿੰਗ ਕਹਿੰਦੇ ਹਾਂ। ਅੱਗੇ ਮਹਾਰਾਜ ਨੇ ਮੰਗਲ ਉਚਾਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ, ਸਦੀਵੀ ਹੋਂਦ ਵਾਲਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਸੋਝੀ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦੀ ਹੈ। ਇਸ ਸ਼ੰਤ ਦੇ ਕੁੱਲ ਚਾਰ ਬੰਦ ਨੇ ਤੇ ਗੁਰਦੇਵ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਕੋਈ ਐਸੀ ਥਾਂ ਨਹੀਂ ਹੈ, ਕੋਈ ਐਸਾ ਟਿਕਾਣਾ ਨਹੀਂ ਹੈ ਜਿੱਥੇ ਤੂੰ ਨਹੀਂ ਹੈਗਾ। ਹਰ ਜਗ੍ਹਾ ਤੇ ਮੇਰੇ ਵਾਹਿਗੁਰੂ ਜੀ ਤੇਰਾ ਵਾਸਾ ਹੈ। ਹੁਣ ਇਸ ਗੱਲ ਨਾਲ ਮਹਾਰਾਜ ਨੇ ਸਾਨੂੰ ਇਹ ਵੀ ਸਪਸ਼ਟ ਕੀਤਾ ਹੈ ਵੀ ਦੁਨੀਆਂ ਉੱਤੇ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਰੱਬ ਨਹੀਂ ਹੈ। ਤੋ ਇਸ ਕਰਕੇ ਰੱਬ ਦੀ ਭਾਲ ਲਈ ਕਿਸੇ ਵਿਸ਼ੇਸ਼ ਥਾਂ ਉੱਤੇ ਜਾਣਾ ਕੋਈ ਬਹੁਤਾ ਵਧੀਆ ਕਾਰਨ ਨਹੀਂ ਹੈ, ਕਿਉਂਕਿ ਰੱਬ ਤੇ ਸਾਡੇ ਅੰਦਰ ਵੀ ਹੈ, ਹਰ ਜਗ੍ਹਾ ਹੈ। ਸਦ ਸੁਣਦਾ ਸਦ ਦੇਖਦਾ, ਉਹ ਸਾਨੂੰ ਸਦਾ ਸੁਣ ਵੀ ਰਿਹਾ ਹੈ, ਸਦਾ ਸਾਨੂੰ ਵੇਖ ਵੀ ਰਿਹਾ ਹੈ। ਇਸ ਕਰਕੇ ਮੈਂ ਕਿਸੇ ਵਿਸ਼ੇਸ਼ ਥਾਂ ਦੀ ਗੱਲ ਨਹੀਂ ਕਰ ਰਿਹਾ, ਜਿਵੇਂ ਆਮ ਹੁੰਦਾ ਸੀ ਵੀ ਰੱਬ ਦਾ ਘਰ ਹੈ, ਪਰਮੇਸ਼ਰ ਦਾ ਘਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬੜੇ ਬਾਖੂਬੀ ਸ਼ਬਦਾਂ ਵਿੱਚ ਇਸ ਚੀਜ਼ ਨੂੰ ਬਿਆਨ ਕੀਤਾ ਹੈ ਵੀ ਰੱਬ ਦਾ ਘਰ ਤੇ ਸਾਰਾ ਸੰਸਾਰ ਹੀ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਆਸਾ ਕੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ। ਇਹ ਸਮੁੱਚਾ ਸੰਸਾਰ ਹੀ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਕੋਠੜੀ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੋ ਸਮੁੱਚੀ ਕਾਇਨਾਤ, ਸਮੁੱਚੀ ਖਲਕਤ ਵਿੱਚ ਹੀ ਉਸ ਵਾਹਿਗੁਰੂ ਦਾ ਵਾਸਾ ਹੈ, ਉਹ ਮੇਰੇ ਅੰਦਰ ਵੀ ਹੈ। ਇਸ ਕਰਕੇ ਉਹਦੀ ਭਾਲ ਦੇ ਲਈ ਮੈਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ। ਤੋ ਕੋਈ ਵਿਸ਼ੇਸ਼ ਥਾਂ ਨਹੀਂ ਹੈ ਜਿੱਥੇ ਪਰਮੇਸ਼ਰ ਵਸਦਾ ਹੈ, ਜਿੱਥੇ ਰੱਬ ਵਸਦਾ ਹੈ। ਹਾਂ, ਜਦੋਂ ਅਸੀਂ ਗੁਰਦੁਆਰੇ ਜਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਤੇ ਉਹਦਾ ਰੀਜ਼ਨ ਇਹੋ ਹੀ ਹੁੰਦਾ ਹੈ ਵੀ ਇੱਥੇ ਬਹਿ ਕੇ ਆਪਾਂ ਰੱਬ ਦੀ ਸਿਵ ਸਲਾਹ ਕਰੀਏ, ਉਹਦੀਆਂ ਬਾਤਾਂ ਗੁਰੂ ਦੇ ਪਾਸੋਂ ਸੁਣੀਏ। ਜਿਵੇਂ ਇੱਕ ਬੱਚਾ ਸਕੂਲ ਵਿੱਚ ਜਾਂਦਾ ਹੈ, ਉੱਥੋਂ ਸਿੱਖਿਆ ਲੈਂਦਾ ਹੈ, ਇੱਦਾਂ ਜਿਹੜਾ ਗੁਰਦੁਆਰਾ ਹੈ ਇਹ ਗੁਰਮਤ ਦਾ ਸਕੂਲ ਹੈ। ਤੋ ਇਹ ਵੀ ਨਹੀਂ ਹੈ ਵੀ ਇੱਥੇ ਕੋਈ ਰੱਬ ਨੂੰ ਅਸੀਂ ਮਿਲਣ ਆਏ ਹਾਂ, ਨਹੀਂ, ਰੱਬ ਦਾ ਮਿਲਾਪ ਤੁਹਾਨੂੰ ਅੰਦਰੋਂ ਹੀ ਹੋ ਜਾਣਾ। ਰੱਬ ਦੇ ਮਿਲਾਪ ਲਈ ਇਹਨਾਂ ਕਦਮਾਂ ਨਾਲ ਕਿਤੇ ਚੱਲਣਾ ਜ਼ਰੂਰੀ ਨਹੀਂ ਹੈ। ਹਾਂ, ਉਸ ਰੱਬ ਦੇ ਬਾਰੇ ਅਸੀਂ ਸਮਝਣ ਦੇ ਲਈ ਸਾਡਾ ਜਿਹੜਾ ਗੁਰੂ ਪਾਤਸ਼ਾਹ ਹੈ ਉਹਦੇ ਤਜਰਬੇ ਵਿੱਚੋਂ ਆਪਾਂ ਸਿੱਖਣ ਲਈ ਆਉਂਦੇ ਹਾਂ। ਤੇ ਜੇ ਕੋਈ ਇਹ ਬੰਦਾ ਸਮਝੇ ਵੀ ਮੈਂ ਕਿਸੇ ਧਾਰਮਿਕ ਸਥਾਨ ਤੇ ਰੱਬ ਨੂੰ ਪਾਉਣ ਜਾ ਰਿਹਾ, ਨਹੀਂ, ਜੇ ਤੁਹਾਨੂੰ ਆਪਣੇ ਅੰਦਰੋਂ ਰੱਬ ਨਹੀਂ ਲੱਭਾ ਤੇ ਦੁਨੀਆਂ ਦੇ ਕਿਸੇ ਧਾਰਮਿਕ ਸਥਾਨ ਤੋਂ ਵੀ ਨਹੀਂ ਲੱਭਣਾ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੜਾ ਸਪਸ਼ਟ ਇਹਨਾਂ ਬੋਲਾਂ ਵਿੱਚ ਆਖਿਆ ਵੀ ਤੂੰ ਸਭਨੀ ਥਾਈ, ਆਖਿਆ ਤੂੰ ਤੇ ਹਰ ਇੱਕ ਥਾਈ ਹੈ, ਜਿੱਥੇ ਹੋ ਜਾਈ, ਜਿੱਥੇ ਵੀ ਮੈਂ ਜਾਂਦਾ ਹਾਂ। ਇਹ ਨੇਤਰੋਂ ਮੇਰੇ ਉਹ ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਜਾਓ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ, ਹੇ ਸੱਚੇ ਸਿਰਜਣਹਾਰ ਵਾਹਿਗੁਰੂ, ਤੂੰ ਹਰ ਇੱਕ ਥਾਂ ਉੱਤੇ ਹੈ। ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਘੱਟ ਘੱਟ ਮੈਂ ਹਰਜੂ ਬਸੈ। ਮਹਾਰਾਜ ਨੇ ਬਾਣੀ ਵਿੱਚ ਵਾਰ ਵਾਰ ਇਹ ਗੱਲ ਸਪਸ਼ਟ ਕੀਤੀ, ਕਿਉਂਕਿ ਇਹਦਾ ਰੀਜ਼ਨ ਸੀ, ਇਹਦਾ ਕਾਰਨ ਸੀ, ਬੜੀ ਜ਼ਰੂਰੀ ਸੀ ਇਹ ਗੱਲ।

0: ਜਿਹੜਾ ਵਖਤ ਦਾ ਪੁਜਾਰੀ ਸੀ ਉਹਨੇ ਇਹ ਕਹਿ ਕੇ ਉਲਝਾਇਆ ਵੀ ਤੁਸੀਂ ਜੇ ਰੱਬ ਤਾਈਂ ਪਹੁੰਚਣਾ ਹੈ ਤੇ ਬੜੀ ਔਖੀ ਘਾਟੀ ਹੈ, ਪਰ ਉਹ ਔਖੀ ਯਾਤਰਾ ਜਿਹੜੀ ਉਹਨੇ ਬਾਹਰ ਦੀ ਬਣਾ ਦਿੱਤੀ ਕਿ ਤੁਸੀਂ ਕਿਸੇ ਪਹਾੜ ਦੇ ਵਿੱਚ ਚਲੇ ਜਾਓ। ਨਹੀਂ, ਉਹ ਔਖੀ ਯਾਤਰਾ ਤੇ ਹੈ ਪਰ ਉਹ ਸਾਡੇ ਅੰਦਰ ਦੀ ਹੈ, ਘਾਟੀ ਤੇ ਬਿਖਮ ਹੈ, ਔਖੀ ਹੈ, ਪਰ ਉਹ ਬਾਹਰ ਦੀ ਨਹੀਂ ਹੈ, ਫਿਜ਼ੀਕਲੀ ਨਹੀਂ ਹੈ, ਉਹ ਇੰਟਰਨਲੀ ਹੈ, ਅੰਦਰ ਦੀ ਹੈ। ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾ ਵੀ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਜਿਹੜੇ ਰਾਹਾਂ ਉੱਤੇ ਪੰਡਿਤ ਆਪ ਗਏ, ਜਿਹੜੇ ਰਾਹਾਂ ਉੱਤੇ ਪੰਡਿਤਾਂ ਨੇ ਲੋਕਾਂ ਨੂੰ ਤੋਰਿਆ। ਬਹੀਰ ਦਾ ਅਰਥ ਹੁੰਦਾ ਹੈ ਭੀੜਾਂ ਉਹਨਾਂ ਦੇ ਪਿੱਛੇ ਚੱਲ ਪਈਆਂ, ਪਾਛੈ ਪਰੀ ਬਹੀਰ, ਉਹਨਾਂ ਦੇ ਪਿੱਛੇ ਪਿੱਛੇ ਭੀੜਾਂ ਤੁਰ ਪਈਆਂ। ਤੇ ਕਬੀਰ ਸਾਹਿਬ ਕਹਿੰਦੇ ਨੇ ਇੱਕ ਔਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ, ਜਿਹੜੀ ਔਖੀ ਘਾਟੀ ਰੱਬ ਵਾਲੀ ਹੈ ਨਾ ਕਬੀਰ ਤੇ ਉੱਤੇ ਚੜ ਰਿਹਾ ਹੈ ਕਬੀਰ, ਭੀੜਾਂ ਦੇ ਮਗਰ ਨਹੀਂ ਤੁਰਿਆ। ਇਹ ਚੇਤਾ ਰੱਖੋ ਜਿੰਨਾ ਨੁਕਸਾਨ ਮਨੁੱਖ ਦਾ ਭੀੜਾਂ ਨੇ ਕੀਤਾ ਹੈ ਉਹਨਾਂ ਇਕੱਲੇ ਵਿਅਕਤੀ ਨੇ ਨਹੀਂ ਕੀਤਾ, ਕਿਉਂਕਿ ਭੀੜਾਂ ਦਾ ਕੋਈ ਇੱਕ ਆਗੂ ਤੇ ਹੁੰਦਾ ਕੋਈ ਨਹੀਂ, ਭੀੜਾਂ ਦਾ ਹਮੇਸ਼ਾ ਨੁਕਸਾਨ ਹੋਵੇਗਾ, ਕਮਿਊਨਿਟੀ ਲੈਵਲ ਉੱਤੇ, ਦੇਸ਼ਾਂ ਦੇ ਲੈਵਲ ਉੱਤੇ, ਧਾਰਮਿਕ ਲੈਵਲ ਉੱਤੇ, ਜਿੱਥੇ ਵੀ ਭੀੜਾਂ ਨੇ। ਅੱਜ ਕਿਉਂ ਕਈ ਵਾਰ ਭੀੜਾਂ ਨੂੰ ਉਕਸਾਇਆ ਜਾਂਦਾ, ਕਿਉਂਕਿ ਪਤਾ ਹੈ ਤੇ ਅਸੀਂ ਤੇ ਬੜਾ ਸੰਤਾਪ ਹੰਢਾਇਆ ਇਹਨਾਂ ਚੀਜ਼ਾਂ ਦਾ। ਇਸ ਕਰਕੇ ਕਦੀ ਵੀ ਜਿਹੜੀ ਭੀੜ ਹੈ ਉਹ ਇਸ ਗੱਲ ਉੱਤੇ ਮੋਹਰ ਨਹੀਂ ਲਾਉਂਦੀ ਵੀ ਉਹ ਸਿਆਣੇ ਲੋਕਾਂ ਦੀ। ਤੋ ਮਹਾਰਾਜ ਕਬੀਰ ਸਾਹਿਬ ਨੇ ਆਖਿਆ ਵੀ ਮੈਂ ਉਹ ਜਿਹੜੇ ਪੰਡਿਤਾਂ ਵਾਲੇ ਰਾਹ ਸੀ ਰੱਬੀ ਮਿਲਾਪ ਦੇ, ਮੈਂ ਤੇ ਉਹਦਾ ਤਿਆਗ ਕਰ ਦਿੱਤਾ, ਮੈਂ ਵੀ ਰਾਮ ਵਾਲੀ ਘਾਟੀ ਉੱਤੇ ਚੜ ਰਿਹਾ। ਬੜੀ ਔਖੀ ਘਾਟੀ ਹੈ, ਪਰ ਉਹ ਘਾਟੀ ਕਿੱਥੇ? ਅੰਦਰ ਹੈ, ਅੰਦਰ, ਉਹ ਇੱਥੇ ਹੀ ਹੈ। ਤੋ ਸਾਨੂੰ ਬਾਹਰੀ ਤੌਰ ਉੱਤੇ ਕਿਸੇ ਨੇ ਕੋਈ ਧਾਰਮਿਕ ਸਥਾਨ ਉਦਾਂ ਦੀ ਜਗ੍ਹਾ ਤੇ ਬਣਾਇਆ ਜਿੱਥੇ ਆਮ ਬੰਦੇ ਦਾ ਪਹੁੰਚ ਸੌਖੀ ਨਹੀਂ ਸੀ, ਤੇ ਜੇ ਉਹ ਹੰਭ ਗਿਆ ਨਾ ਸਰੀਰ ਦੀ ਪ੍ਰੈਕਟਿਸ ਕਰ ਕਰਕੇ, ਉਹਨੇ ਆਖਿਆ ਹਾਂ ਹੁਣ ਮੈਂ ਗੁਰੂ ਦੇ ਕੋਲ ਚਲਿਆ ਗਿਆ, ਹੁਣ ਮੈਂ ਗੁਰੂ ਦੀ ਖੁਸ਼ੀ ਲੈ ਲਈ। ਮੰਨ ਲਓ ਕਿਸੇ ਨੇ ਪਹਾੜ ਦੇ ਬਹੁਤ ਟੌਪ ਉੱਤੇ ਕੋਈ ਮੰਦਿਰ ਸਥਾਪਿਤ ਕੀਤਾ, ਕੋਈ ਧਾਰਮਿਕ ਅਸਥਾਨ ਸਥਾਪਿਤ ਕਰ ਦਿੱਤਾ ਤੇ ਆਖਿਆ ਇਹ ਰੱਬ ਦਾ ਘਰ ਹੈ, ਤੇ ਜੇ ਅਸੀਂ ਉੱਧਰ ਦੀ ਯਾਤਰਾ ਕਰਨੀ ਹੈ, ਉੱਥੇ ਜਾਣਾ ਹੈ, ਤੇ ਬੰਦੇ ਦੀ ਸਰੀਰਕ ਤਾਕਤ ਲੱਗੇਗੀ, ਕਿੰਨੀ ਐਨਰਜੀ ਲੱਗੇਗੀ ਉਹਦੀ, ਤੇ ਜਦੋਂ ਉਹ ਇੰਨੀ ਐਨਰਜੀ ਲਾ ਕੇ ਉਸ ਟੌਪ ਉੱਤੇ ਚਲਿਆ ਗਿਆ, ਉਹਨੇ ਆਖਿਆ ਲੈ ਹੁਣ ਗੁਰੂ ਮੇਰੇ ਉੱਤੇ ਖੁਸ਼ ਹੋ ਗਿਆ, ਹੁਣ ਰੱਬ ਮੈਨੂੰ ਮਿਲਿਆ ਜੀ, ਮਤਲਬ ਜਦੋਂ ਸਾਹ ਸਾਈ ਹੋ ਗਿਆ। ਹਾਂ, ਜੇ ਤੁਹਾਨੂੰ ਲੱਗਦਾ ਹੈ ਵੀ ਪਹਾੜਾਂ ਤੇ ਘੁੰਮਣਾ ਹੈ ਤੇ ਤੁਸੀਂ ਜਾਓ, ਲੋਕ ਬਥੇਰੇ ਚੜ੍ਹਦੇ ਨੇ, ਲੋਕਾਂ ਮਾਊਂਟ ਐਵਰੈਸਟ ਤੱਕ ਜਿਹੜੇ ਨੇ ਉਹ ਲੋਕ ਚੜ੍ਹੇ ਹੋਏ ਨੇ, ਉਹ ਗੱਲ ਵੱਖਰੀ ਹੈ, ਪਰ ਉਸ ਚੜ੍ਹਾਈ ਦਾ ਜਿਹੜਾ ਹੈ ਉਹ ਰੱਬ ਦੇ ਨਾਲ ਕੋਈ ਸੰਬੰਧ ਨਹੀਂ ਹੈ। ਰੱਬ ਦੀ ਚੜ੍ਹਾਈ ਜਿਹੜੀ ਹੈ ਉਹ ਅੰਦਰ ਹੋਣੀ ਹੈ, ਇੱਥੇ ਹੋਣੀ, ਇੱਥੇ ਬੰਦੇ ਖੋਜ ਦਿਲ ਹਰ ਰੋਜ਼, ਉਹ ਇੱਥੇ ਹੋਣੀ ਅੰਦਰ, ਉਹ ਯਾਤਰਾ ਹੀ ਅੰਦਰ ਦੀ। ਰੱਬ ਦੀ ਚੜ੍ਹਾਈ ਲਈ ਇੱਦਾਂ ਟੌਪ ਵੱਲ ਵੇਖਣ ਦੀ ਲੋੜ ਨਹੀਂ ਹੈ ਵੀ ਓ ਰੱਬ ਦਾ ਘਰ। ਮਹਾਰਾਜ ਨੇ ਆਖਿਆ ਇਹਨਾਂ ਅੱਖਾਂ ਨਾਲ ਤੇ ਨਜ਼ਰ ਹੀ ਨਹੀਂ ਆਉਣਾ, ਉਦਾਂ ਤੇ ਸਾਰੇ ਹੀ ਤੱਕ ਰਹੇ ਨੇ। ਜੇ ਇੱਦਾਂ ਰੱਬ ਦਾ ਘਰ ਨਜ਼ਰ ਆਉਂਦਾ ਹੋਵੇ ਤੇ ਸਾਰੇ ਹੀ ਤੱਕ ਰਹੇ ਨੇ, ਸਾਰੇ ਹੀ ਵੇਖ ਰਹੇ ਨੇ, ਪਰ ਉਹ ਅੱਖਾਂ ਹੋਰ ਨੇ। ਆਖਿਆ ਉਹ ਗੁਰੂ ਦੇ ਪਾਸੋਂ ਮਿਲਦੀਆਂ ਨੇ ਤੇ ਉਹ ਗੁਰਮੁਖਾਂ ਦੀਆਂ ਹੁੰਦੀਆਂ ਨੇ। ਮਹਾਰਾਜ ਨੇ ਆਖਿਆ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਪਿਰੀ। ਮਾਪਿਰੀ ਦਾ ਮਤਲਬ ਹੈ ਮੇਰਾ ਪਿਰ, ਮੇਰਾ ਵਾਹਿਗੁਰੂ, ਜਿਹੜੀਆਂ ਅੱਖਾਂ ਨਾਲ ਵੇਖਿਆ ਜਾਂਦਾ ਹੈ ਨਾ, ਉਹ ਅੱਖਾਂ ਹੀ ਹੋਰ ਨੇ। ਹੁਣ ਬਾਹਰੀ ਤੌਰ ਉੱਤੇ ਤੇ ਆਪਾਂ ਵੇਖ ਹੀ ਸਕਦੇ ਹਾਂ, ਹਰ ਕੋਈ ਵੇਖ ਰਿਹਾ। ਮੰਨ ਲਓ ਇੱਕ ਭੀੜ ਖਲੋਤੀ ਹੈ, ਉਹ ਪਹਾੜ ਦੇ ਉੱਤੇ ਟੌਪ ਦੇ ਉੱਤੇ ਬਣੇ ਹੋਏ ਇੱਕ ਮੰਦਿਰ ਧਰਮ ਸਥਾਨ ਵੱਲ ਵੇਖ ਰਹੀ ਹੈ ਤੇ ਕਹਿ ਰਹੀ ਹੈ ਉਹ ਰੱਬ ਦਾ ਘਰ, ਇੱਦਾਂ ਦੇ ਸਾਰੇ ਵੇਖ ਰਹੇ ਨੇ, ਪਰ ਅੰਦਰ ਕਿੰਨੇ ਵਾਇਆ ਹੈ, ਅੰਦਰ ਕਿੰਨੇ ਪਾਇਆ ਹੈ। ਉਹ ਕੋਈ ਔਖੀ ਖੇਡ ਨਹੀਂ ਹੈ। ਹੁਣ ਬੜਾ ਐਸਾ ਹੋ ਸਕਦਾ ਹੈ ਵੀ ਬਾਬੇ ਨੇ ਆਖਿਆ ਕੋਈ ਹੋਵੇ ਮਨਮੁੱਖ ਤੇ ਉਹ ਵੀ ਚੜ੍ਹ ਸਕਦਾ ਹੈ ਪਹਾੜ ਦੇ ਉੱਤੇ, ਤੇ ਉਹ ਵੀ ਚੜ੍ਹ ਸਕਦਾ, ਗੁਰਮੁਖ ਨਾਲੋਂ ਕਈ ਵਾਰ ਵੱਧ ਚੜ੍ਹ ਸਕਦਾ, ਹੋਰ ਸਰੀਰਕ ਤੌਰ ਤੇ ਫਿੱਟ ਹੋ ਸਕਦਾ ਉਹਦੇ ਨਾਲੋਂ। ਤੋ ਇਹ ਵਾਧੂ ਦੀਆਂ ਗੱਲਾਂ ਜਦੋਂ ਸਿਰਜੀਆਂ ਗਈਆਂ ਤੇ ਫਿਰ ਬਾਬੇ ਨੂੰ ਇੱਥੋਂ ਤੱਕ ਸ਼ਬਦ ਵਰਤਣੇ ਪਏ ਵੀ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਬਕਵਾਦ ਦਾ ਅਰਥ ਵੈਸੇ ਨਾ ਠੇਠ ਪੰਜਾਬੀ ਵਿੱਚ ਹੁੰਦਾ ਹੈ ਬਕਵਾਸ, ਬਕਵਾਦ ਜਿਹਨੂੰ ਆਪਾਂ ਬਕਵਾਸ ਸ਼ਬਦ ਵਰਤਦੇ ਹਾਂ। ਕਿਸੇ ਦੀ ਗੱਲ ਪ੍ਰਥਾਇਆ ਆਪਾਂ ਕਹਿੰਦੇ ਨਾ ਵੀ ਐਵੇਂ ਬਕਵਾਸ ਦੀ ਗੱਲ। ਤੋ ਮਹਾਰਾਜ ਕਹਿੰਦੇ ਕਾਇਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਜਿਹਨੇ ਪਾ ਲਿਆ ਉਹਨੇ ਛਪਾ ਲਿਆ, ਉਹਨੇ ਅੰਦਰੋਂ ਹੀ ਪਾ ਲਿਆ, ਤੇ ਬਾਕੀ ਚ ਬਕਵਾਦ ਕਰ ਰਹੇ ਨੇ ਐਵੇਂ ਜਿਵੇਂ ਫਜ਼ੂਲ ਦੀਆਂ ਗੱਲਾਂ ਜਿਹਨੂੰ ਆਪਾਂ ਕਹਿੰਦੇ। ਤੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਕਾ ਦਾਤਾ। ਤੇ ਉਹ ਵਾਹਿਗੁਰੂ ਕਿਹੜਾ ਹੈ ਜਿਹੜਾ ਸਾਰਿਆਂ ਦਾ ਦਾਤਾ ਹੈ, ਸਾਰਿਆਂ ਦਾ, ਨਾ ਉਹ ਸਿੱਖਾਂ ਦਾ ਹੈ, ਨਾ ਹਿੰਦੂਆਂ ਦਾ ਹੈ, ਨਾ ਮੁਸਲਮਾਨਾਂ ਦਾ ਹੈ, ਨਾ ਈਸਾਈਆਂ ਦਾ ਹੈ, ਉਹ ਕਿਸੇ ਦਾ ਨਹੀਂ ਹੈ। ਧਰਮਾਂ ਵਾਲੇ ਦਾਅਵੇ ਵੈਸੇ ਬੜੇ ਕਰਦੇ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰਾ ਦਾਤਾ ਉਹ ਹੈ ਜਿਹੜਾ ਸਾਰਿਆਂ ਦਾ ਹੀ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਸਭਨਾ ਕਾ ਦਾਤਾ, ਸਭਨਾ ਕਾ, ਸਾਰਿਆਂ ਦਾ। ਹੁਣ ਸਾਰਿਆਂ ਵਿੱਚ, ਹੁਣ ਸਾਰਿਆਂ ਵਿੱਚ ਇਕੱਲੇ ਮਨੁੱਖਾਂ ਨੂੰ ਨਾ ਲਿਓ, ਸਾਰਿਆਂ ਵਿੱਚ ਜਿੰਨੇ ਨਿੱਕੀ ਜੀ ਕੀੜੀ ਦੇ ਵਿੱਚ ਵੀ ਜਿੰਨੇ ਸਾਹ ਪਾਏ, ਜਿਹੜਾ ਉਹਦਾ ਵੀ ਦਾਤਾ। ਜਿਹਨੂੰ ਤੁਸੀਂ ਦਾਤਾ ਮੰਨ ਰਹੇ ਹੋ ਤੇ ਤੁਹਾਡਾ ਹੀ ਹੈ ਨਾ ਫਿਰ ਇਕੱਲਾ, ਤੇ ਜਿਹੜਾ ਮੇਰਾ ਦਾਤਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੇ ਕੀੜੀ ਦੇ ਵਿੱਚ ਵੀ ਸਾਹ ਪਾਏ ਨੇ, ਕੀੜੀ ਦੇ ਵਿੱਚ ਇੱਕ ਨਿੱਕੀ ਜੀ, ਨਿੱਕੀ ਜੀ ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ ਜਿਹਨੇ ਜੀਵਨ ਦਿੱਤਾ ਹੈ ਨਾ ਮੇਰਾ ਦਾਤਾ ਉਹ ਹੈ। ਹੁਣ ਜਿਹਨੂੰ ਤੁਸੀਂ ਦਾਤਾ ਮੰਨਦੇ ਹੋ ਨਾ, ਮੇਰਾ ਇੱਕੋ ਹੀ ਸਵਾਲ ਹੈ ਤੁਹਾਨੂੰ ਵੀ ਤੇ ਬੇਨਤੀ ਵੀ ਹੈ ਵੀ ਜੇ ਤੇ ਉਹਨੇ ਨਿੱਕੀ ਜੀ ਕੀੜੀ ਵਿੱਚ ਵੀ ਜਾਣ ਪਾਈ ਹੈ ਤੇ ਫਿਰ ਤੇ ਉਹ ਦਾਤਾ ਵਾਕਈ ਦਾਤਾ ਹੈ, ਤੇ ਜੇ ਉਹਨੇ ਨਿੱਕੀ ਜੀ ਕੀੜੀ ਵਿੱਚ ਵੀ ਜਾਣ ਨਹੀਂ ਨਾ ਪਾਈ ਫਿਰ ਉਹ ਦਾਤਾ ਨਹੀਂ ਜੇ ਹੈਗਾ, ਫਿਰ ਮੰਗਤਾ ਹੈ, ਫਿਰ ਮੰਗਤਾ ਹੈ। ਜੇ ਉਹ ਸਾਰਿਆਂ ਹੀ ਜੀਵਾਂ ਦਾ ਪਾਲਣਹਾਰ ਹੈ ਫਿਰ ਤੇ ਉਹ ਦਾਤਾ ਹੈ, ਤੇ ਜੇ ਇਕੱਲਾ ਤੁਹਾਡਾ ਹੀ ਹੈ ਨਾ, ਜਿਵੇਂ ਤੁਸੀਂ ਕਹਿੰਦੇ ਹੋ ਸਾਡੇ ਬਾਬਾ ਜੀ ਸਾਡਾ ਦਾਤਾ, ਜੇ ਇਕੱਲਾ ਤੁਹਾਡਾ ਹੀ ਹੈ ਤੇ ਫਿਰ ਤੁਸੀਂ ਵੀ ਧੋਖੇ ਵਿੱਚ ਹੋ, ਉਹ ਦਾਤਾ ਹੈ ਹੀ ਨਹੀਂ, ਉਹ ਹੈ ਹੀ ਮੰਗਤਾ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਅਸੀਂ ਜਦੋਂ ਕਹਿੰਦੇ ਹਾਂ ਵੀ ਕੋਈ ਸਾਡੀ ਪਰਵਰਿਸ਼ ਕਰ ਰਿਹਾ ਉਹ ਸਾਡਾ ਦਾਤਾ ਹੈ, ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਦਾਤਾ ਉਹ ਹੈ ਜਿਹੜਾ ਇੱਕ ਚੀਟੀ ਤੋਂ ਲੈ ਕੇ ਕੁੰਚਰ ਹਾਥੀ ਤੱਕ ਨੂੰ ਪਾਲਣ ਵਾਲਾ ਹੈ, ਜਿਹੜਾ ਰੁੱਖਾਂ ਨੂੰ ਪਾਲਣ ਵਾਲਾ ਹੈ, ਜਿਹੜਾ ਪੂਰੀ ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲਾ ਹੈ, ਜਿਹੜਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਹੈ। ਇਹ ਸਿੱਧਾ ਜਿਹਾ ਫੰਡਾ ਤੁਸੀਂ ਲਾ ਕੇ ਵੇਖ ਲਿਓ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਜੇ ਕਿਸੇ ਮਨੁੱਖ ਨੂੰ ਦਾਤਾ ਕਹਿ ਰਿਹਾ ਹਾਂ, ਜਿਹੜੇ ਮਨੁੱਖ ਦਾ ਜਨਮ ਅਜੇ ਕੱਲ੍ਹ ਹੋਇਆ, ਜੇ ਮੈਂ ਉਹਨੂੰ ਦਾਤਾ ਕਹਿ ਰਿਹਾ ਹਾਂ, ਉਹ ਦਾਤਾ ਨਹੀਂ ਹੈ, ਉਹ ਮੰਗਤਾ ਹੈ। ਦਾਤਾ ਇੱਕੋ ਹੀ ਹੈ, ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਇੱਕੋ ਹੀ ਹੈ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ, ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਨ ਹਾਰ ਜੀਉ ਦੁਖ ਵਿਸਾਰਨ ਹਾਰ ਸਵਾਮੀ ਕੀਤਾ ਜਾਂ ਕਾ ਹੋਵੇ। ਜਿਹਦਾ ਕੀਤਾ ਹੋਇਆ ਸਾਰਾ ਕੁਝ ਹੀ ਹੁੰਦਾ, ਕਬੀਰ ਸਾਰੀ ਸਿਰਜਣਹਾਰ ਕੀ, ਜਿਹਨੇ ਸਾਰਿਆਂ ਨੂੰ ਹੀ ਸਿਰਜਿਆ। ਕੋਟ ਕੁਟੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੈ, ਆਖਿਆ ਕਰੋੜਾਂ ਬੰਦੇ ਨੇ ਪਾਪ ਕਮਾਏ ਹੋਣ, ਉਹ ਦਾਤਾ ਇੰਨਾ ਸਮਰੱਥ ਹੈ ਵੀ ਇੱਕ ਘੜੀ ਵਿੱਚ ਸਾਰਾ ਹੀ ਨਿਬੇੜਾ ਕਰ ਦਿੰਦਾ। ਹੰਸ ਸੇ ਹੰਸਾ ਬੱਗ ਸੇ ਬੱਗਾ ਘੱਟ ਘੱਟ ਕਰੇ ਵਿਚਾਰ ਜੀਓ, ਜਿਹੜਾ ਹੰਸਾਂ ਤੇ ਬਗਲਿਆਂ ਨੂੰ ਪਾਲਣ ਵਾਲਾ ਹੈ। ਹੰਸ ਜਿਹੜਾ ਹੈ ਉਹ ਚੰਗਾ ਜਾਨਵਰ ਮੰਨਿਆ ਜਾਂਦਾ, ਬਗਲਾ ਜਿਹੜਾ ਇਹਨੂੰ ਮਾੜਾ ਮੰਨਿਆ ਜਾਂਦਾ। ਆਖਿਆ ਜਿਹੜਾ ਚੰਗੇ ਮਾੜੇ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਤੇਰਾ ਦਾਤਾ ਤੇ ਉਹਦੀ ਸੰਭਾਲ ਕਰੇਗਾ ਜਿਹੜਾ ਉਹਨੂੰ ਮੰਨੇਗਾ। ਜਿਹੜਾ ਆਖੇ ਮੈਂ ਨੀ ਤੁਹਾਡੇ ਬਾਬੇ ਨੂੰ ਮੰਨਦਾ, ਉਹ ਆਖੇਗਾ ਠੀਕ ਹੈ ਫਿਰ ਬਾਬਾ ਜੀ ਤੈਨੂੰ ਸ਼ਰਾਪ ਦੇਣਗੇ, ਫਿਰ ਤੇਰੇ ਘਰੇ ਰੋਟੀ ਨੀ ਪਹੁੰਚਣੀ, ਤੇ ਮਤਲਬ ਉਹ ਫਿਰ ਇੱਦਾਂ ਦੀ ਗੱਲ ਹੋਵੇਗੀ। ਅਸੀਂ ਤੇ ਉਸ ਰੱਬ ਨੂੰ ਮੰਨਦੇ ਹਾਂ ਜਿਹੜਾ ਸਾਰਿਆਂ ਨੂੰ ਹੀ ਹੈ, ਜਿਹੜਾ ਚੰਗਿਆਂ ਨੂੰ ਵੀ ਪਾਲਣ ਵਾਲਾ, ਜਿਹੜਾ ਮਾੜਿਆਂ ਨੂੰ ਵੀ ਪਾਲਣ ਵਾਲਾ। ਇੱਕ ਵੈਸੇ हजरत मूसा जी होए ने उन्हां दे जीवन दे नाल संबंधित एक गाथा है, भावें कि गुरमत की कसवटी उत्ते खरी नहीं उतरती पर चलो समझण वास्ते गल चंगी है। हजरत जिहड़ा मूसा सी ना उन्हें एक बार रब दे अगे एक जोदड़ी की थी, कहन लगा भी रब जी मैनू भी कोई महकमा दे, जिवें मिनिस्टरिंगां हुंदियां ने ना, कोई फूड सप्लाई मंत्री है, कोई सिक्ख्या मंत्री है। ते हजरत मूसा ने कहिंदे भी कोहतूर पहाड़ उत्ते चढ़ के रब नूं इह गल आखी ते मैनू भी कोई महकमा दिओ भी मैं भी कोई सेवा करां। ते रब कहिंदा भी तेरे वास्ते गल नहीं, समझण मात्र है। रब कहिंदा तेरे वास्ते गल नहीं है। वह कहिंदा नहीं तुसीं दिओ ते सही जिम्मेवारी। कहिंदा ठीक है, फिर लाडला सी रब दा। कहिंदे ते रब ने उन्हूं कहा भी ठीक है, तेनू मैं रिजक वंडण की जिम्मेवारी दिना कि अज तो बाद जिन्ना रिजक वंडिया जाना है ना वह तू वंडना है। इन्ना कह के चलो हजरत नू मूसे नू वर मिल गया। जदों वर मिलिया तो शामा नू रब ने सारा कुछ वेखना सी भी इहनूं, जिवें आम नहीं हुंदा भी दुकान दे उत्ते सारी दिहाड़ी कोई बैठा दे शामा नू हिसाब करे। कहिंदे इदां ही रब ने जिहड़ा है ना फिर एक दिन आख्या उन्हूं मूसे नू सद्दिया, कहिंदा भी जिहड़ा तैनूं कम्म दित्ता वह चंगी तरह निभाई जा रहा करी जा रहा। कहिंदा हाँ। कहिंदा फिर मैं वेखा भी कोई ऐसा तो नहीं जिहड़ा रिजक वलों रह गया हो। कहिंदा नहीं जी नहीं कोई ऐसा नहीं है जिहड़ा रिजक वलों भुखा रात नूं सुत्ता होवे। तो लिखण वाले ने लिखा है भी रब ने अंतर ध्यान हो के जो बिरती लाई तो वेख्या भी एक बंदा भुख नाल विलक लिया है, कुरला रहा है, उन्हें कुछ खादा नहीं सी। वह मूसा जी नूं रब कहण लगा भी तेनू कहा से भी सारिया नूं रिजक दई ते कहिंदा जी हाँ मैं दे दिता। कहिंदा पर आ फलाना एक बंदा है वह तो भुख नाल विलक रहा है, उन्हूं तूं दिता ही कुछ नहीं। ते मूसा जी ने अगों जिहड़ी गल आखी कहण लगा जी मैं मेरा इहनूं देण नूं जी नहीं कीता। रब पुछदा भी क्यों? कहिंदा बड़ा पापी है इहने कदी तुहाडा नां नहीं लिया, तुहाडे बारे बड़ा मंदा चंगा बोलदा है, कदी ये किसी धर्म दे स्थान ते नहीं गया, ये बंदे दा जीना भी कोई जीना है, इस करके मैं सोचा भी एडे पापी नूं मैं रिजक नहीं देंगा। वो फिर मूसा जी नूं रब कहण लगा भी फिर तेरे वास्ते गल नहीं, वह मैं कमा उहदे कोलों वापस लै लिया। वह पुछदा क्यों? ये तो बड़ा पापी है। वह कहिंदा बस यही तेरे ते मेरे विच फर्क है, जदों बंदा वंडदा है ना वह ये वेंदा है भी किहड़ा पापी है ते किहड़ा पुन्नी है, पर जदों मैं वंडदा हाँ मैं ये नहीं वेंदा भी किहड़ा पापी है ते किहड़ा पुन्नी है, मैं ये नहीं वेंदा भी किहड़ा आस्तक है ते किहड़ा नास्तक है, मैं ये नहीं वेंदा किहड़ा मैनूं मनदा है किहड़ा नहीं मनदा, किहदी नसल की है, किहदी जात की है, किहदी गोत की है, किहदा रंग की है, किहदा खिता की है, मैं ते सारिआं नूं दे रहा, देंदा दे लैंदे थक पाए बिना वितकरे। ते हजरत मूसा नूं रब ने कहा कहण लगा भी जदों तू वरताउण ते आएगा तां ही तैनूं मैं महकमा नहीं सी दे रहा, क्योंकि जदों तू वरताउण ते आएगा ना तू कई चीजां वेखेगा। ये बंदे का सुभाव ही है, जदों आपां किसे नूं कोई देना होवे किन्ना कुछ आपां वेने, आपां कहिंदे ये भला बंदा मेरी कम्यूनिटी का है कि नहीं है, ये भला साडे भाईचारे का है कि नहीं है, इहदा रंग मेरे नाल रलदा कि नहीं रलदा, इन्हें फलानी जगह ते मैनूं इदां कहा सी हुण इहदा भला करां कि ना करां, इहदा मैं कल भला कीता सी अज करां कि ना करां। हुण जे रिजक दा दाता बंदा होवे ना ते चेते रखो आ जिन्ने रिजक दे दाते बने फिरदे ने इन्हां ने सिर्फ उन्हां नूं देना है जिहड़े इन्हां नूं फॉलो करदे ने, इन्हां नूं जिहड़े मनदे ने। तो रिजक परमेश्वर दे हत्थ विच है, दाता उही है, होर कोई दाता नहीं है। तो मैं कई बार सोचता हुंदा भी जिद्दां हुण असीं कई बार स्टेजां उत्ते बोल जांदे, कई वीर भरा गुस्सा भी कर जांदे ने भी जिवें डेरेदार देहधारी बाबे बथेरे तुरे फिरदे ने, ते साडे ते जिंदगी विच फिर रिजक होवे ही कदी ना, ਅਸੀਂ ਤਾਂ ਭੁੱਖਿਆਂ ਮਰ ਜਾਈਏ। ਨਹੀਂ, ਕਿਉਂਕਿ ਉਹਨਾਂ ਦੇ ਹੱਥ ਵਿੱਚ ਰਿਜ਼ਕ ਹੈ ਨਹੀਂ, ਤੁਹਾਨੂੰ ਡਰਾਇਆ ਗਿਆ, ਉਹਨਾਂ ਦੇ ਹੱਥ ਵਿੱਚ ਹੈ ਨਹੀਂ ਕੁਝ ਵੀ। ਤੋ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਜਦੋਂ ਜਦੋਂ ਮਨੁੱਖ ਦੇ ਹੱਥ ਵਿੱਚ ਵੰਡਣਾ ਆਵੇਗਾ ਨਾ, ਜਦੋਂ ਜਦੋਂ ਮਨੁੱਖ ਦਾਤਾ ਬਣੇਗਾ, ਤੇ ਉਹ ਇਹੋ ਹੀ ਵੇਖੇਗਾ ਵੀ ਜੇ ਕਿਸੇ ਜੇ ਕੋਈ ਕਲਟ ਦਾ ਮੁਖੀ ਹੈ, ਉਹ ਕਵੇਗਾ ਜਿਹੜਾ ਮੇਰਾ ਕਲਟ ਹੈ, ਜਿਹੜਾ ਮੈਨੂੰ ਫੋਲੋ ਕਰਦਾ, ਮੈਂ ਉਹਨੂੰ ਹੀ ਦੇਵਾਂਗਾ, ਹੋਰ ਨਹੀਂ ਕਿਸੇ ਨੂੰ ਦੇਵਾਂਗਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਸਭਨਾ ਕਾ ਦਾਤਾ ਹਾਂ, ਕਰਮ ਵਿਧਾਤਾ, ਦੁੱਖ ਵਿਸਾਰਨ ਹਾਰ ਜੀਓ, ਦੁੱਖ ਵਿਸਾਰਨ ਹਾਰ ਸੁਆਮੀ, ਕੀਤਾ ਜਾਂ ਕਾ ਹੋਵੇ, ਕੋਟ ਕੁਟੰਤਰ ਪਾਪਾਂ ਕੇਰੇ, ਇਹ ਘੜੀ ਮੈਂ ਖੋਵੈ, ਹੰਸ ਸੇ ਹੰਸਾਂ, ਬੱਗ ਸੇ ਬੱਗਾਂ, ਚੰਗਿਆਂ ਮਾੜਿਆਂ ਸਾਰਿਆਂ ਨੂੰ ਜਿਹੜਾ ਦੇਈ ਜਾ ਰਿਹਾ ਹੈ। ਕਦੀ ਇੱਦਾਂ ਹੋਇਆ ਵੀ ਰੱਬ ਨੇ ਆਕਸੀਜਨ ਬੰਦ ਕਰਕੇ ਕਿਹਾ ਹੋਵੇ, ਨਹੀਂ ਇਹ ਬੰਦਾ ਬੜਾ ਪਾਪੀ ਹੈ, ਇਹਨੂੰ ਨਹੀਂ ਦੇਣਾ, ਉਹਦੀ ਖੇਡ ਹੈ, ਬਰਾਬਰ ਸਾਰਾ ਕੁਝ ਮਿਲ ਰਿਹਾ। ਕਦੀ ਕਿਸੇ ਪਾਪੀ ਨੂੰ ਬਾਹਰ ਬਾਬੇ ਨੇ ਕਿਹਾ ਹੋਵੇ ਵੀ ਤੇਰੀ ਪਿਆਸ ਨਹੀਂ ਬੁਝਾਉਣੀ, ਉਹਦੀ ਵੀ ਬੁਝੀ ਜਾ ਰਹੀ ਹੈ। ਇਸ ਕਰਕੇ ਉਹ ਵੱਡਾ ਦਾਤਾ ਹੈ, ਸਾਰਿਆਂ ਦੀ ਪਰਵਰਿਸ਼ ਕਰਦਾ ਹੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ, ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਲਗੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣ ਹਾਰ ਜੀਓ, ਸੱਚਾ ਜਿਹੜਾ ਸਾਰੀ ਸਿਰਜਣਾ ਕਰਨ ਵਾਲਾ ਹੈ। ਅਗਲਾ ਬੋਲ ਹੈ, ਜਿਨ ਇੱਕ ਮਨ ਧਿਆਇਆ ਤਿੰਨ ਸੁੱਖ ਪਾਇਆ, ਜਿਹੜੇ ਉਹਨੂੰ ਧਿਆਉਂਦੇ ਨੇ ਸੁੱਖ ਵੀ ਉਹਨਾਂ ਨੂੰ ਮਿਲਦੇ ਨੇ, ਜਿਹੜੇ ਇੱਕੋ ਨੂੰ ਧਿਆਉਂਦੇ ਨੇ ਸੁੱਖ ਵੀ ਉਹਨਾਂ ਕੋਲ ਹੀ ਹੈ, ਜਿਹੜੇ ਹਰ ਇੱਕ ਨੂੰ ਧਿਆਉਂਦੇ ਫਿਰਦੇ ਨੇ ਉਹਨਾਂ ਨੂੰ ਸੁੱਖ ਕਿੱਥੋਂ ਮਿਲੇਗਾ। ਜਿਨ ਇੱਕ ਮਨ ਧਿਆਇਆ ਤਿੰਨ ਸੁੱਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਮਹਾਰਾਜ ਨੇ ਆਖਿਆ ਉਹਨਾਂ ਦੀ ਇੱਕ ਖੂਬੀ ਹੋਰ ਹੋ ਗਈ ਵੀ ਉਹ ਸੰਸਾਰ ਨਾਲੋਂ ਵਿਰਲੇ ਹੋ ਗਏ, ਵੱਖਰੇ ਹੋ ਗਏ, ਉਹਨਾਂ ਦੇ ਜੀਵਨ ਦਾ ਤਰੀਕਾ ਹੀ ਬਦਲ ਗਿਆ, ਜਿੱਦਾਂ ਸੰਸਾਰ ਜਿਉਂਦਾ ਹੈ ਉੱਦਾਂ ਹੁਣ ਉਹ ਜਿਉਂਦੇ ਨਹੀਂ, ਤੇ ਵਿਰਲੇ ਸੰਸਾਰ ਜੀ। ਤਿੰਨ ਜਮ ਨੇੜ ਨਾ ਆਵੇ, ਉਹਨਾਂ ਦੇ ਨੇੜੇ ਫਿਰ ਵਿਕਾਰ ਨਹੀਂ ਆਏ, ਬੁਰਾਈਆਂ ਉਹਨਾਂ ਦੇ ਨੇੜੇ ਨਹੀਂ ਆਈਆਂ। ਮਹਾਰਾਜ ਕਿਉਂ ਆਖਿਆ, ਗੁਰ ਸ਼ਬਦ ਕਮਾਵੇ, ਕਿਉਂਕਿ ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੋਇਆ। ਤਿੰਨ ਜਮ ਨੇੜ ਨਾ ਆਵੇ, ਗੁਰ ਸ਼ਬਦ ਕਮਾਵੇ, ਕਬੂ ਨਾ ਆਵੇ ਹਾਰ ਜੀਓ, ਉਹਨਾਂ ਨੂੰ ਕਦੀ ਹਾਰ ਨਹੀਂ ਆਉਂਦੀ। ਅੱਛਾ, ਕਈ ਲੋਕ ਜਿੱਤ ਕੇ ਵੀ ਹਾਰੇ ਹੁੰਦੇ ਨੇ ਤੇ ਕਈ ਹਾਰ ਕੇ ਵੀ ਜਿੱਤੇ ਹੁੰਦੇ ਨੇ। ਤੁਸੀਂ ਵੇਖੋ, ਕਈਆਂ ਤੋਂ ਕੁਦਰਤ ਸਭ ਕੁਝ ਖੋਹ ਲੈਂਦੀ ਹੈ ਤੇ ਤਾਂ ਵੀ ਉਹਨਾਂ ਕੋਲੋਂ ਚੜ੍ਹਦੀ ਕਲਾ ਖੋਈ ਨਹੀਂ ਜਾ ਸਕਦੀ, ਤੇ ਕਈਆਂ ਨੂੰ ਸਭ ਕੁਝ ਦੇ ਕੇ ਨਵਾਜਿਆ ਹੁੰਦਾ ਹੈ ਪਰ ਉਹਨਾਂ ਦੇ ਚਿਹਰੇ ਤਾਂ ਵੀ ਮੁਰਝਾਏ ਨੇ, ਤਾਂ ਵੀ ਕੋਈ ਚੜ੍ਹਦੀ ਕਲਾ ਨਹੀਂ ਹੈਗੀ, ਤਾਂ ਵੀ ਹਾਲਤ ਬੁਰੇ ਨੇ। ਕਿਸਮਤ ਨੇ ਕਈਆਂ ਦੇ ਕੋਲੋਂ ਸਾਰਾ ਕੁਝ ਖੋਹ ਲਿਆ, ਪਰ ਜਿਹੜੀ ਉਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦੀ ਕਲਾ ਵਰਤ ਰਹੀ ਸੀ ਨਾ, ਉਹਨੂੰ ਨਹੀਂ ਖੋ ਸਕੀ, ਉਹਨੂੰ ਨਹੀਂ ਖੋ ਸਕੀ। ਤੋ ਮਹਾਰਾਜ ਨੇ ਆਖਿਆ, ਜੰਮਣ ਮਰਨ ਤਿੰਨਾਂ ਕਾ ਚੂਕਾ, ਜੋ ਹਰ ਲਾਗੇ ਪਾਵੇ, ਗੁਰਮਤ ਹਰਸ ਹਰ ਫਲ ਪਾਇਆ, ਹਰ ਹਰ ਨਾਮ ਉਰਧਾਰ ਜੀਓ, ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਜਿਨ੍ਹਾਂ ਨੇ ਇੱਕ ਮਨ ਹੋ ਕੇ ਉਸ ਵਾਹਿਗੁਰੂ ਨੂੰ ਧਿਆ ਲਿਆ, ਉਹ ਸੰਸਾਰ ਤੋਂ ਵਿਰਲੇ ਹੋ ਗਏ, ਉਹਨਾਂ ਦਾ ਰਾਹ ਹੀ ਸੰਸਾਰ ਤੋਂ ਵੱਖਰਾ ਹੋ ਗਿਆ, ਉਹ ਸੰਸਾਰ ਵਾਂਗੂ ਸੋਚਦੇ ਨਹੀਂ। ਸਾਡਾ ਕਿਉਂਕਿ ਬਹੁਤਾ ਵਾਹ ਜਿਹੜਾ ਹੈ ਉਹ ਸੰਸਾਰ ਦੇ ਨਾਲ ਹੈ, ਸਾਡੀ ਹਰ ਗੱਲ ਜਿਹੜੀ ਹੈ ਉਹਦਾ ਆਧਾਰ ਸੰਸਾਰ ਹੁੰਦਾ ਹੈ, ਗੁਰਮੁਖਾਂ ਦੀ ਹਰ ਗੱਲ ਦਾ ਆਧਾਰ ਬਾਣੀ ਹੁੰਦੀ ਹੈ, ਬਸ ਆਹ ਫਰਕ ਹੈ। ਅਸੀਂ ਜਿੱਥੇ ਵੀ ਜਾ ਰਹੇ ਹਾਂ, ਭਾਵੇਂ ਕੋਈ ਰਿਲੀਜੀਅਸ ਪਰਸਨ ਵੀ ਹੋਵੇ ਨਾ, ਧਾਰਮਿਕ ਬੰਦਾ ਸਾਡੇ ਵਰਗਾ ਵੀ ਹੋਵੇ, ਮੈਂ ਆਪਣੀ ਗੱਲ ਵੀ ਵਿੱਚੇ ਕਰ ਰਿਹਾ, ਪਰ ਜਿੰਨਾ ਚਿਰ ਸਟੇਜ ਤੇ ਬੈਠੇ ਹਾਂ ਉਹਨਾਂ ਚਿਰ ਬਾਣੀ ਹੈ, ਪਰ ਜਦੋਂ ਸਟੇਜ ਤੋਂ ਉੱਤਰ ਆਏ ਤੇ ਰਲਣਾ ਤੇ ਫਿਰ ਸੰਸਾਰੀਆਂ ਵਿੱਚ ਹੀ ਹੈ ਨਾ। ਹਾਂ ਠੀਕ ਹੈ ਵੀ ਸੰਸਾਰ ਤੋਂ ਭੱਜਣਾ ਵੀ ਨਹੀਂ ਹੈ, ਪਰ ਆਖਰ ਆਲੇ ਦੁਆਲੇ ਜਿਹੜਾ ਥੋਟ ਸਾਡੇ ਕੰਨਾਂ 'ਚ ਪੈਣਾ ਹੈ ਸਾਰਾ ਦਿਨ, ਉਹ ਕਿਹੜਾ ਪੈਣਾ ਹੈ? ਸੰਸਾਰੀਆਂ ਵਾਲਾ ਹੀ ਪੈਣਾ ਹੈ ਨਾ। ਉੱਥੇ ਤੇ ਫਿਰ ਇਹੋ ਹੀ ਕਿਹਾ ਜਾਣਾ ਵੀ ਨਹੀਂ ਇਹ ਦੁਨੀਆਂ ਇੱਦਾਂ ਦੀ ਹੈ ਭਾਈ ਸਾਹਿਬ, ਇੱਦਾਂ ਹੀ ਚੱਲਣਾ ਪੈਣਾ। ਮਹਾਰਾਜ ਅਗਲੇ ਬਚਨ ਵਿੱਚ ਕਹਿੰਦੇ ਨੇ, ਜਿਨ ਜਗਤ ਤੋਂ ਪਾਇਆ ਧੰਦਾ ਲਾਇਆ, ਤਿਸ ਵਿੱਟੋਂ ਕੁਰਬਾਨ ਜੀ। ਉਹ ਹੈਗਾ ਧੰਦਾ ਹੀ ਹੈ ਉਹਦਾ, ਬਾਬੇ ਨੇ ਆਖਿਆ ਖੇਡ ਆਖਰ ਖੇਡ ਹੀ ਹੈ, ਉਹਨੇ ਜਗਤ ਪੈਦਾ ਕਰਕੇ ਇਹਦਾ ਧੰਦਿਆਂ 'ਚ ਲੋਕ ਲੱਗੇ ਹੋਏ ਨੇ। ਮੈਂ ਉਹ ਤੋਂ ਮਹਾਰਾਜ ਕਹਿੰਦੇ ਕੁਰਬਾਨ ਜਾਣਾ, ਤਾਂ ਕੀ ਸੇਵਾ ਕਰੀ, ਤਾਂ ਕੀ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗਾਹ ਪਾਈਏ ਮਾਣ ਜੀਓ, ਹਰ ਦਰਗਾਹ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣੈ। ਆਹ ਵੇਖੋ ਕਿੱਡੀ ਸਪਸ਼ਟ ਗੱਲ ਆਖੀ, ਆਖਿਆ ਰੱਬ ਦੇ ਦਰ ਉੱਤੇ ਮਾਣ ਉਹਨੂੰ ਹੀ ਮਿਲਦਾ ਜਿਹੜਾ ਇੱਕੋ ਦੀ ਪਛਾਣ ਰੱਖਦਾ। पाए गए जब ते तुमरे तब ते कु आंख तेरे नहीं आने हो। राम रहीम पुराण कुरान अनेक कहे मत एक न माने हो। सिमरत शास्त्र वेद सब भेद कहे हम एक ना जाने हो। मैं तो तेनों ही पछाणदा। तो बाबे ने बख्शिश की थी, हर दरगा मान सोई जन पावे। जो नर एक पछाण है जेड़ा एक दी पछाण करदा वह नवनिध पावे। गुरमत हर त्यावे नित हर गुण आख वखाणे। एहनस नाम तिसे का लीजे हर उत्तम पुरख प्रधान जियो। महाराज ने आख्या वह पुरख उत्तम हो गया, वह प्रधान हो गया। इनू ही जपजी साहब तुसी पढ़ दो पंच प्रवान पंच प्रधान। इथे उथे पंच का मतलब पंज नहीं है, एक दो तीन चार पंज, पांच जने प्रवान ने पांच जने प्रधान ने, नहीं नहीं ये चीज कई ना साडे च ना गलत फिक्स की जाती। वेखो इन थोड़ा जा आप समझ लीए पंच किनू कहा गया है। वैसे अपने पिंडां दे विच पंच किनू कहिंदे, जिहड़ा मोहतवार हुंदा उहदे लई शब्द वरत्या जांदा पंच। एक भी होवे ना आप एक शब्द वरत्या सरपंच, मतलब जिहड़ा मेन मुखी है उहनू की कहा जांदा सरपंच, जिहड़ा सारिआं दा पंच है मुखी है। तो पंच का मतलब इत्थे पंज नहीं है कि जिवें आपां कहीए वी पंज पंच प्रवान पंच प्रधान पंचे पावें दरगा मान ਵੀ ਪੰਜ ਜਾਣੇ ਪ੍ਰਵਾਨ ਨੇ ਪੰਜ ਜਾਣੇ ਪ੍ਰਧਾਨ ਨੇ ਪੰਜ ਜਾਣੇ ਜਿਹੜੇ ਨੇ ਉਹ ਰੱਬ ਦੇ ਦਰ ਉੱਤੇ ਮਾਣ ਪਾਉਣਗੇ। ਨਹੀਂ ਏਦਾਂ ਨਹੀਂ ਹੁੰਦਾ। ਇਹਦਾ ਇੱਕ ਨੁਕਸਾਨ ਇਹ ਵੀ ਹੋਇਆ, ਠੀਕ ਹੈ ਸਿੱਖੀ ਵਿੱਚ ਪੰਜਾਂ ਪਿਆਰਿਆਂ ਦੀ ਇੰਪੋਰਟੈਂਸ ਹੈ। ਮੈਂ ਨਹੀਂ ਕਹਿੰਦਾ ਸਾਡੇ ਪੰਜ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਜਿਨ੍ਹਾਂ ਨੇ ਖੰਡੇ ਬਾਟੇ ਕੀ ਪੌਲ ਛਕਾਈ ਅਤੇ ਆਪ ਖੰਡੇ ਬਾਟੇ ਕੀ ਪੌਲ ਸਭ ਤੋਂ ਪਹਿਲਾਂ ਉਹਨਾਂ ਨੇ ਛਕੀ। ਉਸ ਤੋਂ ਬਾਅਦ ਇੱਕ ਵਿਧਾਨ ਸਾਡਾ ਇਹ ਬਣਿਆ ਵੀ ਉਹ ਜਿਹੜੇ ਪੰਜ ਪਿਆਰੇ ਸਨ ਉਹਨਾਂ ਨੇ ਅੱਗੇ ਹੋਰ ਜਥੇ ਤਿਆਰ ਕਰ ਕਰਕੇ ਪੰਜਾਂ ਪੰਜਾਂ ਦੇ ਅਤੇ ਖੰਡੇ ਬਾਟੇ ਕੀ ਪੌਲ ਨੂੰ ਵੱਡੇ ਰੂਪ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਛਕਾਇਆ। ਸਾਨੂੰ ਪਹਿਲੇ ਪੰਜਾਂ ਦਾ ਚੇਤਾ ਹੈ, ਪਰ ਜਿਹੜੇ ਬਾਅਦ ਵੇਲੇ ਨੇ ਉਹਨਾਂ ਬਾਰੇ ਇਤਿਹਾਸ ਕੋਈ ਬਹੁਤਾ ਖੁੱਲ੍ਹ ਕੇ ਲਿਖਦਾ ਨਹੀਂ, ਕਿਉਂਕਿ ਇਹ ਕਿਹਾ ਜਾਂਦਾ ਹੈ ਵੀ ਅਨੰਦਪੁਰ ਸਾਹਿਬ ਉਸ ਵਕਤ 80,000 ਸਿੱਖਾਂ ਦਾ ਇਕੱਠ ਹੋਇਆ। ਹੁਣ ਜੇ ਉਹਨਾਂ 80,000 ਨੂੰ ਖੰਡੇ ਬਾਟੇ ਕੀ ਪੌਲ ਛਕਾਉਣੀ ਹੈ ਤੇ ਕਿੰਨੇ ਪੰਜਾਂ ਪੰਜਾਂ ਦੇ ਜਥੇ ਤਿਆਰ ਹੋਏ ਹੋਣਗੇ, ਤੁਸੀਂ ਅੰਦਾਜ਼ਾ ਲਓ ਇਸ ਗੱਲ ਦਾ। ਤੋ ਫਿਰ ਕੀ ਹੋਇਆ ਵੀ ਇੱਕ ਪੰਚ ਪ੍ਰਧਾਨੀ ਸਿਸਟਮ ਹੈ, ਉਹ ਇੱਦਾਂ ਹੁੰਦਾ ਸੀ ਵੀ ਜਿਹੜਾ ਨਾ ਜਿਹੜੀ ਸੰਗਤ ਸੀ ਉਹ ਪੰਜ ਜਾਣੇ ਚੁਣਦੀ ਸੀ। ਉਹ ਪੰਜ ਕਿਹੜੇ ਚੁਣੇ ਜਾਂਦੇ ਸੀ? ਜਿਨ੍ਹਾਂ ਦਾ ਸੱਚੀ ਮੁੱਚੀ ਕੋਈ ਜੀਵਨ ਕਰੈਕਟਰ ਹੁੰਦਾ ਸੀ, ਜੀਵਨ ਕਰਦਾਰ ਜਿਨ੍ਹਾਂ ਦਾ ਕੋਈ ਹੁੰਦਾ ਸੀ, ਜਿਨ੍ਹਾਂ ਨੇ ਪੰਥ ਲਈ ਕੋਈ ਵੱਡੇ। ਵੇਖੋ ਗੁਰੂ ਸਾਹਿਬ ਦੇ ਹੁੰਦਿਆਂ ਤੇ ਅਜਿਹਾ ਕੁਝ ਨਹੀਂ ਹੋਇਆ। ਮਿਸਲਾਂ ਦੇ ਵੇਲੇ ਜਿਹੜੇ ਪੰਜ ਪੰਜ ਜਿਹਨੂੰ ਸਿੰਘ ਲੜ ਰਿਹਾ ਸੀ 18ਵੀਂ ਸਦੀ ਦੇ ਵਿੱਚ, ਉਦੋਂ ਪੰਜ ਸਿੰਘ ਚੁਣੇ ਜਾਂਦੇ ਸੀ। ਉਹ ਪੰਜ ਜਿਹੜੇ ਸੀ ਉਹ ਸਰਬ ਪ੍ਰਵਾਨਿਤ ਹੁੰਦੇ ਸੀ ਅਤੇ ਉਹ ਸਾਰੇ ਆਪਣੀ ਆਈਡੋਲੋਜੀ ਨੂੰ ਭੁਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਥ ਦੇ ਭਲੇ ਦਾ ਫੈਸਲਾ ਕਰਦੇ ਸੀ। ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਕਿਉਂਕਿ ਰਾਜ ਬਣ ਗਿਆ ਹੁਣ ਸਿੱਖਾਂ ਦਾ, ਇਸ ਕਰਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹ ਪੰਚ ਪ੍ਰਧਾਨੀ ਸਿਸਟਮ ਖਤਮ ਹੋ ਗਿਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਗਈ, ਫਿਰ ਅੱਗੇ ਤੋਂ ਅੱਗੇ ਇੱਦਾਂ ਚੱਲਦਾ ਗਿਆ। ਹੁਣ ਕੀ ਹੈ ਵੀ ਕਈ ਵਾਰ ਇੱਦਾਂ ਹੁੰਦਾ ਹੈ ਜੀ, ਜਿਹੜੇ ਪੰਜ ਪਿਆਰੇ ਨੇ ਉਹਨਾਂ ਲਈ ਇੱਕ ਵਿਧਾਨ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ। ਹੁਣ ਮੇਰਾ ਸਮਾਂ ਵੀ 2 ਮਿੰਟ ਦਾ ਬਾਕੀ ਹੈ, ਮੈਂ ਹੁਣ ਬਹੁਤੀ ਗੱਲ ਖੋਲ੍ਹ ਕੇ ਨਹੀਂ ਕਰ ਸਕਦਾ ਕਿਉਂਕਿ ਰਾਗੀ ਸਿੰਘਾਂ ਦਾ ਵੀ ਸਮਾਂ ਹੈ। ਫਿਰ ਆਪਾਂ ਇਹਨੂੰ ਵਿਚਾਰਾਂਗੇ ਵੀ ਉਹ ਜਿਹੜੀ ਸਿੱਖ ਰਹਿਤ ਮਰਿਆਦਾ ਨਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ, ਉਹਦੇ ਵਿੱਚ ਫਿਰ ਵਿਧਾਨ ਵਿਧੀ ਵਿਧਾਨ ਜਿਹੜਾ ਸਾਰਾ ਲਿਖਿਆ ਹੋਇਆ। ਤੇ ਇਹ ਨਹੀਂ ਹੈ ਵੀ ਕਿਤੇ ਵੀ ਕੋਈ ਪੰਜ ਜਾਣੇ ਉੱਠ ਕੇ ਜਿਹੜਾ ਮਰਜ਼ੀ ਫੈਸਲਾ ਦੇ ਦੇਣਾ। ਸਮਝ ਲੱਗੀ ਵੀ ਕਈ ਵਾਰ ਜਿਹੜਾ ਪੰਜ ਸ਼ਬਦ ਹੈ ਨਾ ਉਹਦੀ ਜਿਹੜੀ ਜਿਹਨੂੰ ਇੰਨਾ ਕਹਿੰਦੇ ਮਿਸ ਇੰਟਰਪ੍ਰੇਟ ਉਹਨੂੰ ਕੀਤਾ ਜਾਂਦਾ, ਉਹਨੂੰ ਉਹਦੀ ਗਲਤ ਵਰਤੋਂ ਵੀ ਜਿਹੜੀ ਹੈ ਕੀਤੀ ਜਾ ਸਕਦੀ। ਮੰਨ ਲਓ ਵੀ ਇੱਕ ਗੁਰਦੁਆਰੇ ਦੀ ਦੂਜੇ ਗੁਰਦੁਆਰੇ ਨਾਲ ਬਣਦੀ ਨਹੀਂ, ਆਪਾਂ ਇੱਦਾਂ ਸਮਝ ਲਈਏ, ਤੇ ਦੂਜਾ ਗੁਰਦੁਆਰਾ ਉੱਠ ਕੇ ਪੰਜ ਪਿਆਰੇ ਉੱਥੇ ਬਣਾ ਕੇ ਤੇ ਆਖੇ ਜੀ ਇਹ ਗੁਰਦੁਆਰੇ ਨੂੰ ਅਸੀਂ ਛੇਕਦੇ ਹਾਂ, ਉਹ ਉੱਠ ਕੇ ਉਹ ਪੰਜ ਪਿਆਰੇ ਆਪਦੇ ਬਣਾ ਕੇ ਉਹ ਕਹਿਣ ਵੀ ਅਸੀਂ ਇਹਨਾਂ ਨੂੰ ਛੇਕਦੇ ਹਾਂ, ਮਤਲਬ ਇਹ ਜਿਹੜਾ ਹੈ ਨਾ ਇੱਦਾਂ ਨਹੀਂ ਹੈਗਾ। ਵੀ ਜੇ ਕੋਈ ਕਹੇ ਨਾ ਜੀ ਪੰਜਾਂ ਪਿਆਰਿਆਂ ਦਾ, ਹੁਣ ਮੰਨ ਲਓ ਜੀ ਕੈਨੇਡਾ ਦੇ ਵਿੱਚ ਆਪਾਂ ਸਾਰੇ ਭੈਣ ਭਰਾ ਆਪਾਂ ਰਹਿੰਦੇ ਹਾਂ, ਕੋਈ ਕਿਸੇ ਚੀਜ਼ ਨੂੰ ਮੰਨਦਾ ਕੋਈ ਕਿਸੇ ਚੀਜ਼ ਨੂੰ ਮੰਨਦਾ, ਚਲੋ ਚਾਹੀਦਾ ਤਾਂ ਸਾਨੂੰ ਇਹ ਹੈ ਵੀ ਅਸੀਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨੀਏ। ਪਰ ਹੁਣ ਮੰਨ ਲਓ ਵੀ ਕੋਈ ਪੰਜ ਬੰਦਾ ਕਿਤਿਓਂ ਵੀ ਖੜੇ ਹੋ ਕੇ, ਕਿਸੇ ਗੁਰਦੁਆਰਿਓਂ ਪੰਜ ਬੰਦੇ ਖੜੇ ਹੋ ਕੇ ਕੈਨੇਡਾ ਦੀ ਸੰਗਤ ਲਈ ਕੋਈ ਐਲਾਨ ਕਰ ਦੇਣ ਵੀ ਅਸੀਂ ਪੰਜ ਪਿਆਰੇ ਤੁਹਾਨੂੰ ਹੁਕਮ ਦਿੰਦੇ ਹਾਂ ਇੱਦਾਂ ਕਰ ਦਿਓ, ਉਹ ਗੱਲ ਮੰਨਣ ਯੋਗ ਨਹੀਂ ਹੈ, ਕਿਉਂਕਿ ਇੱਦਾਂ ਤਾਂ ਫਿਰ ਸਾਰੇ ਹੀ ਕਰੀ ਜਾਣਗੇ। ਹਰ ਗੁਰਦੁਆਰਾ ਹੀ ਪੰਜ ਪਿਆਰੇ ਇਕੱਠੇ ਕਰਕੇ ਖਿਲਾਰ ਕੇ ਸਟੇਜ ਉੱਤੇ ਤੇ ਕੈਨੇਡਾ ਦੀ ਸੰਗਤ ਨੂੰ ਜੋ ਮਰਜ਼ੀ ਸੁਣਾਈ ਜਾਓ। ਇਸ ਕਰਕੇ ਇਹ ਵੀ ਹੈ। ਹੁਣ ਜਿਹੜਾ ਸ਼ਬਦ ਬਾਣੀ ਵਿੱਚ ਪੰਚ ਵਰਤਿਆ ਗਿਆ, ਜਪਜੀ ਸਾਹਿਬ ਦੇ ਵਿੱਚ ਜਿਹੜਾ ਪੰਚ ਸ਼ਬਦ ਆਖਿਆ, ਉੱਥੇ ਪੰਚ ਦਾ ਪੰਚ ਕਿਹਨੂੰ ਕਿਹਾ ਗਿਆ? ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਸੁਣ ਕੇ ਜੀਵਨ ਵਿੱਚ ਕਮਾ ਲਿਆ ਨਾ, ਉਹਨੂੰ ਕੀ ਕਿਹਾ ਜਾਂਦਾ ਹੈ? ਪੰਚ ਕਿਹਾ ਜਾਂਦਾ। ਤੇ ਫਿਰ ਉਹਦੇ ਬਾਰੇ ਕਿਹਾ ਵੀ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ। ਸਮਝੇ? ਉੱਥੇ ਪੰਜ ਦਾ ਮਤਲਬ ਪੰਜ ਜਾਣੇ ਨਹੀਂ ਹਨ, ਉੱਥੇ ਪੰਜ ਦਾ ਮਤਲਬ ਹੈ, ਕਿਉਂਕਿ ਪਹਿਲਾਂ ਸੁਣਨ ਦੀਆਂ ਪੌੜੀਆਂ ਨੇ, ਫਿਰ ਮੰਨਣ ਦੀਆਂ ਪੌੜੀਆਂ ਨੇ। ਜਿਨ੍ਹਾਂ ਨੇ ਸੁਣ ਕੇ ਗੁਰੂ ਦੀ ਮੱਤ ਨੂੰ ਮੰਨ ਲਿਆ ਨਾ, ਤੇ ਫਿਰ ਉਹਦੇ ਲਈ ਸ਼ਬਦ ਵਰਤਿਆ ਪੰਚ। ਜਿੰਨੀ ਸੁਣ ਕੇ ਮੰਨਿਆ, ਜਿਹੜੇ ਸੁਣ ਕੇ ਮੰਨ ਲੈਂਦੇ ਨੇ, ਉਹਨਾਂ ਨੂੰ ਮਹਾਰਾਜ ਦੀ ਬਾਣੀ ਨੇ ਪੰਚ ਆਖਿਆ। ਤੇ ਫਿਰ ਉਹਨਾਂ ਬਾਰੇ ਕਿਹਾ ਵੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਵਾਂ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜਥਾ ਚੁੱਕਾ ਹੈ। ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸਤਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ 'ਤੇ ਵਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਦੀ ਵਿਚਾਰ ਦੀ ਸਾਂਝ ਪਾ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ, ਇਕਾਗਰਤਾ ਬਣਾ ਕੇ, ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਦੇ ਹੋ। ਹੁਣ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਇਹ ਜਥਾ 19 ਤਰੀਕ ਤੱਕ, ਯਾਨੀ ਕਿ ਇਸ ਸਾਲ ਐਤਵਾਰ ਤੱਕ ਸਾਡੇ ਪਾਸ ਹੈ। 20 ਤਰੀਕ ਨੂੰ ਇਹਨਾਂ ਨੇ ਵਾਪਸ ਇੰਡੀਆ ਰਵਾਨਾ ਹੋ ਜਾਣਾ। ਫਿਰ ਕਿਤੇ ਅਗਾਂਹ ਸਮਾਂ ਬਣਿਆ ਅਤੇ ਆਪ ਸੰਗਤਾਂ ਦੀ ਗੁਰੂ ਸ਼ਬਦ ਕੀਰਤਨ ਦੁਆਰਾ ਸੇਵਾ ਕਰਨਗੇ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਦੇ ਕੀਰਤਨੀ ਜਥੇ ਪਾਸੋਂ। ਭੁੱਲਾ ਚੁੱਕਾਂ ਦੀ ਕਿਵਾਂ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਰ ਮੁਸਲਮਾਨ ਯੋਗ ਗੁਰੂ ਪਿਆਰੀ ਸਤਸੰਗ ਜੀ ਬਾਣੀ ਦਾ ਕੀਰਤਨ ਪੜ੍ਹਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਬੁੱਲਾਂ ਹੋ ਗਈਆਂ ਹੋਣਗੀਆਂ। ਸਤਸੰਗ ਦਾ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਦੇਣਾ ਜੀ, ਅਸੀਸ ਬਖਸ਼ੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਹੈ ਸਤਿਕਾਰਯੋਗ ਭਾਈ ਜੀ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਨਿੱਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਗੁਰਬਾਣੀ ਦੁਆਰਾ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋ। ਭਾਵੇਂ ਕਿ ਇਹ ਸਮੁੱਚਾ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ, ਪਰ ਜੋ ਆਨੰਦ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਬਾਣੀ ਦਾ ਪਾਠ, ਬਾਣੀ ਦਾ ਕੀਰਤਨ, ਬਾਣੀ ਦੀ ਕਥਾ ਸੁਣਨ ਦਾ ਆਉਂਦਾ ਹੈ, ਉਹ ਸ਼ਾਇਦ ਘਰ ਦੇ ਵਿੱਚ ਉਹ ਜਿਹੜੀ ਵਿਸਮਾਦਮਈ ਆਨੰਦਮਈ ਅਵਸਥਾ ਹੈ ਉਹ ਨਾ ਬਣ ਸਕੇ। ਤੋ ਯਤਨ ਕਰਿਆ ਕਰੋ, ਵੱਧ ਤੋਂ ਵੱਧ ਜਿਤਨਾ ਵੀ ਅਸੀਂ ਗੁਰੂ ਦਰਬਾਰ ਦੇ ਵਿੱਚ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਪਾਵਨ ਬਾਣੀ ਸੁਣ ਸਕੀਏ, ਔਰ ਉਹਦੇ ਨਾਲ ਨਾਲ ਆਪਣੇ ਜੀਵਨ ਨੂੰ ਥੋੜ੍ਹਾ ਥੋੜ੍ਹਾ ਮੋੜਾ ਦੇਣ ਦਾ ਯਤਨ ਕਰੀਏ, ਤਾਂ ਕਿ ਅਸੀਂ ਸੱਚਾਰੇ ਜੀਵਨ ਦੇ ਮਾਲਕ ਬਣ ਸਕੀਏ। ਸਤਿਗੁਰੂ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਜਾਣ ਲੱਗਿਆਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਨਾਨਕ ਕਰਕੇ ਗੋਲੇ ਵਾਹਿਗੁਰੂ ਸਾਹਿਬ ਜੀ ਗੌੜੀ।

ਹਰ ਬਿਨ ਪਰਮ ਭੁਲਾਨੇ ਅੰਧਾ, ਜਾਪੈ ਜਾਉ ਆਪ ਛੁਟਕਾਵਨ ਤੇ ਬਾਂਧੇ ਬਹੁ ਫੰਦਾ ਰਹਾਉ। ਜਹਾਂ ਤੇ ਉਪਜੀ ਤਹੀਂ ਸਮਾਨੀ, ਇਹ ਬਿਦ ਬਿਸਰੀ ਤਬ ਹੀ

ਜਿਸੈ ਬੁਝਾਏ ਸੋਈ ਬੁਝੈ, ਬਿਨ ਬੁਝੇ ਕਿਉਂ ਰਹੀਐ। ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਬਿਦ ਮਾਣਕ ਲਹੀਐ।

ते क्या कहिए, जुगो जुगा टल चवर शतर तख्त दे मालक। हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत। साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब गुरुदेव की पावन हजूरी विच जुड़ बैठ के सतगुरु की अमृतमई बाणी दे कीर्तन मेरे तों पहला गुरु करके रागी सिंघां पासों सरवण कर रहे सी। तो आओ साध संगत, समा है गुरु शब्द दी विचार दा। मुबारक शब्द जिस दा पाठ मैं आप जी दे नाल सांझा कीता है, तिस दी विचार नूं आरंभण तों पहला दर घर दी मर्यादा नूं निभाउंदिआं फतेह दी सांझ पाईए जी। वाहिगुरु जी का खालसा, वाहिगुरु जी की फतेह। पावन बचन राग गौड़ी दे विच्चों महापुरख भगत बाबा कबीर साहब महाराज दी रसना तों उचारण कीता होया। गुरु ग्रंथ साहिब जी दे अंक 334 दे उत्ते सुभायमान है। भगत कबीर साहब ने इस पावन शब्द विच जो रहाओ वालियां पंक्तियां अंदर विचार अंकित कीते ने, वो फरमाउंदे ने, हर बिन भरम भुलाने अंधा, हर बिन रब तो बिना भरम। भरम दा अर्थ जिन्हों आपां भुलेखा कहिंदे आ, भुलाने दा अर्थ भुलिया होया, अंधा दा मतलब है अन्ना। भगत कबीर साहब फरमाउंदे ने भी उस अकाल पुरख वाहिगुरु परमेश्वर नूं विसार के अन्ने लोक भुलेखे विच पए होए ने, ते मैं जिहदे वी कोल गया हाँ निवृत्ति दे लई, अपने भले लई, अपने कल्याण दे लई भी मेरी हौमे दा रोग टुट जावे, जिहदे कोलों भी उस रोग तों छुट्टण लई मैं जिहदा पल्ला फड़िया है, वो आप उसी रोग का ग्रसिया होया। तो वो रोग केड़ा है? वो हमे का रोग है। तो भगत कबीर साहब कहिंदे ने भी बंदा एक अकाल पुरख वाहिगुरु नूं छड्ड के जेड़े जेड़े भी कई बार धार्मिक अडंबर करता है, भरम करता है, वो अन्या वांगू करता है, अन्ने नूं जिवें दिसदा नहीं, इदां बंदा की कर रहा है उन्हूं समझदा नहीं। हो जिवें असीं सतगुरु की बाणी दे विच्चों वाक पढ़ते हाँ, महाराज उत्थे कहिंदे ने ये जग अंधा सब अंध कमावै, ये सारा जगत अन्या दी न्याई हनेरा ढो रहा, अन्या वाले काम कर रहा। तो गुरु ग्रंथ साहिब की बाणी विच अन्ने की जिहड़ी परिभाषा है ना, जिहड़ी डेफिनेशन है, वो ये नहीं है भी जिहदियां अखां नहीं हैगियां। जिवें अन्ने बंदे नूं कुछ भी दिसदा नहीं, कुछ नजर नहीं आउंदा, महाराज कहिंदे जिन्हों रब नजर नहीं आउंदा, जिन्हों गुरु की विचार नजर नहीं आउंदी, वो अन्ना है। जिन्हों सोझी नहीं है, जिन्हों समझ नहीं है, वो की है? अन्ना है। तो अन्ने नूं जिद्दां कोई तोरदा है फिर उदां मगर मगर वो तुरिया जांदा, क्योंकि उन्हें किहड़ा वेखणा है कुछ। तो सतगुरु सच्चे पातशाह महाराज की बाणी विचों आपां एक बचन पढ़ते हैं जिहड़ा कि अक्सर हुकमनामा साहब दे विच भी आउंदा है कि हम अंधले अंध बिखै बिखराते क्यों चल लें गुर चाली, असीं अन्ने हाँ महाराज ते जहर दे विच रते पए हाँ, भी सानू फर्क करना नहीं आ रहा।
ਇਸ ਕਰਕੇ ਅਸੀਂ ਗੁਰੂ ਵਾਲੀ ਚਾਲ ਚੱਲੀਏ ਕਿਵੇਂ, ਕਿਉਂਕਿ ਇੰਨਾ ਬੰਦਾ ਜਿਹੜਾ ਉਹਨੂੰ ਤੇ ਜਿੰਨੇ ਮਗਰ ਲਾ ਲਿਆ ਉਹਦੇ ਮਗਰ ਉਦਾਂ ਉਦਾਂ ਉਹ ਤੁਰਿਆ ਜਾਂਦਾ, ਉਹ ਭਰੋਸਾ ਹੀ ਉਹਦੇ ਉੱਤੇ ਇੰਨਾ ਕਰ ਪੈਂਦਾ। ਤੇ ਜੇ ਕਿਤੇ ਅੰਨੇ ਨੂੰ ਅੰਨਾ ਮਗਰ ਲਾ ਲਵੇ ਤੇ ਜਿਹੜੇ ਜਿਹੜੇ ਟੋਏ ਵਿੱਚ ਜਿਹੜੇ ਖੱਡੇ ਵਿੱਚ ਉਹ ਆਪ ਡਿੱਗੇਗਾ, ਮਗਰ ਵਾਲਿਆਂ ਨੂੰ ਵੀ ਸਾਰੇ ਉਸੇ ਖੱਡੇ ਦੇ ਵਿੱਚ ਜਾ ਕੇ ਸਿੱਟ ਦੇਵੇਗਾ, ਉਹ ਵੀ ਉੱਥੇ ਜਾ ਕੇ ਡਿੱਗੇ। ਤੋ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਉਹਨਾਂ ਨੇ ਆਖਿਆ ਵੀ ਨਾਨਕ ਅੰਧਾ ਹੋਏ ਕਹਿ ਦੱਸੈ ਰਾਹ ਹੈ, ਕੋਈ ਬੰਦਾ ਆਪ ਅੰਨਾ ਹੈ ਤੇ ਉਹ ਰਾਹ ਦੱਸ ਰਿਹਾ। ਸਭ ਸਮੁਹਾਏ ਸਾਥ ਹੈ, ਜਿਹੜਾ ਉਹਦਾ ਸਾਥ ਹੁੰਦਾ ਸਾਰਿਆਂ ਨੂੰ ਉਹ ਸੁੱਟ ਦੇਵੇਗਾ, ਡੋਬ ਦੇਵੇਗਾ, ਤਬਾਹ ਕਰ ਦੇਵੇਗਾ, ਰੋੜ ਦੇਵੇਗਾ। ਨਾਨਕ ਅੰਧਾ ਹੋਏ ਕਹਿ ਦੱਸੈ ਰਾਹ ਹੈ, ਸਭ ਸਮੁਹਾਏ ਸਾਥੇ। ਮਹਾਰਾਜ ਕਹਿੰਦੇ ਅੱਗੇ ਗਿਆ ਆਗੇ ਗਿਆ, ਮੋਹੈ ਮੋਹ ਪਾਹੇ ਸੋ ਐਸਾ ਆਗੂ ਜਾਪੈ। ਇੱਦਾਂ ਦੇ ਤੇ ਆਗੂ ਹੋ ਗਏ, ਇੱਦਾਂ ਦੇ ਤੇ ਅੱਗੇ ਤੁਰਨ ਵਾਲੇ ਹੋ ਗਏ, ਜਿਹੜੇ ਆਪ ਅੰਨੇ ਨੇ, ਜਿਹਨਾਂ ਨੂੰ ਆਪ ਸੋਚੀ ਨਹੀਂ, ਆਪ ਸਮਝ ਨਹੀਂ। ਤੋ ਗੁਰਦੇਵ ਮਹਾਰਾਜ ਨੇ ਬਚਨ ਜਿਹੜਾ ਮੈਂ ਪੜ੍ਹਨ ਲੱਗਾ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਇਹ ਜੱਗ ਅੰਧਾ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਵੇ। ਗੁਰੂ ਤੋਂ ਬਿਨਾਂ ਇਹਨੂੰ ਮੱਗ, ਮੱਗ ਦਾ ਅਰਥ ਹੈ ਰਸਤਾ, ਗੁਰੂ ਤੋਂ ਬਿਨਾਂ ਰਸਤੇ ਦੀ ਸਮਝ ਲੱਗ ਨਹੀਂ ਸਕਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਓਟ ਆਸਰੇ ਲਏ ਤੋਂ ਬਿਨਾਂ ਸਾਨੂੰ ਜੀਵਨ ਦੀ ਸੋਝੀ ਸਮਝ ਨਹੀਂ ਪੈ ਸਕਦੀ। ਤੋ ਭਾਵੇਂ ਕਿ ਕਈ ਲੋਕ ਆਪ ਅੰਨੇ ਨੇ, ਮਹਾਰਾਜ ਇਹ ਵੀ ਬਾਣੀ ਵਿੱਚ ਜ਼ਿਕਰ ਕਰਦੇ ਨੇ, ਆਸਾ ਕੀ ਵਾਰ ਵਿੱਚ ਤੁਸੀਂ ਇੱਕ ਬਚਨ ਪੜ੍ਹ ਦਿਓ, ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਉੱਥੇ ਜਾ ਕੇ ਮਹਾਰਾਜ ਕਹਿੰਦੇ ਨੇ ਸੁਣ ਵੇਖੋ ਲੋਕਾਂ ਇਹ ਵਿਡਾਣ, ਆਖਿਆ ਇਹ ਸੰਸਾਰ ਦੇ ਲੋਕੋ ਵੇਖੋ ਹੈਰਾਨੀ ਵਾਲੀ ਗੱਲ ਕੀ ਹੋ ਰਹੀ ਹੈ। ਆਓ ਤੁਹਾਨੂੰ ਮੈਂ ਇੱਕ ਚੰਬਾ ਵਿਖਾਵਾਂ, ਸੁਣ ਵੇਖੋ ਲੋਕਾਂ ਇਹ ਵਿਡਾਣ, ਮਨ ਅੰਧਾ ਨਾਉ ਸਜਾਣ। ਮਨ ਕਰਕੇ ਆਪ ਅੰਨਾ ਹੈ, ਕੋਈ ਗੁਰਮਤ ਦੀ ਸਮਝ ਨਹੀਂ ਹੈਗੀ, ਪਰ ਨਾਂ ਕੀ ਹੈ? ਸੁਜਾਣ। ਉਹਨੂੰ ਸਮਝਿਆ ਗਿਆਨੀ ਜਾਂਦਾ, ਇਹ ਬੰਦਾ ਗਿਆਨੀ ਹੈ, ਇਹ ਸਮਝਦਾਰ ਹੈ, ਪਤਾ ਕੁਝ ਨਹੀਂ ਹੈ। ਤੇ ਖਿਮਾ ਕਰਨਾ, ਮੈਂ ਪਹਿਲਾਂ ਹੀ ਮਾਫੀ ਮੰਗ ਕੇ ਗੱਲ ਕਹਿਣਾ, ਜਿਹੜੇ ਸਾਨੂੰ ਗਿਆਨ ਦੇਣ ਵਾਲੇ ਨੇ, ਜਿਹੜੇ ਸਾਨੂੰ ਸਮਝ ਦੇਣ ਵਾਲੇ ਨੇ, ਕਈ ਵਾਰਾਂ ਉਹਨਾਂ ਨੂੰ ਆਪ ਕੱਖ ਵੀ ਨਹੀਂ ਪਤਾ ਹੁੰਦਾ, ਜਿਹਨਾਂ ਨੂੰ ਅਸੀਂ ਆਪਣਾ ਰਹਿਬਰ ਆਪਣਾ ਆਗੂ ਮੰਨ ਬਹਿੰਦੇ ਹਾਂ। ਤੇ ਬੜੇ ਐਸੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਗਲਤ ਕਰ ਕਰਕੇ ਸਾਨੂੰ ਖੱਡ ਵਿੱਚ ਲਿਜਾ ਕੇ ਸੁੱਟ ਦਿੱਤਾ, ਸਾਨੂੰ ਤਬਾਹ ਕਰਕੇ ਰੱਖ ਦਿੱਤਾ। ਤੋ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਲੋਕੋ ਹੈਰਾਨੀ ਵਾਲੀ ਗੱਲ ਵੇਖੋ, ਵੀ ਭਾਈ ਮਨ ਦਾ ਅੰਨਾ ਹੈ ਤੇ ਨਾਂ ਕੀ ਹੈ? ਸੁਜਾਣ। ਵੀ ਬੜਾ ਸਿਆਣਾ ਹੈ ਬੰਦਾ, ਆਪਾਂ ਤੇ ਕਿਸੇ ਬਾਰੇ ਇੱਦਾਂ ਕਹਿੰਦੇ ਜੀ ਬੜਾ ਗੁਣੀ ਗਿਆਨੀ ਬੰਦਾ ਹੈ। ਤੋ ਗੁਰਦੇਵ ਨੇ ਬਖਸ਼ਿਸ਼ਾਂ ਬੜੀਆਂ ਪਿਆਰੀਆਂ ਕੀਤੀਆਂ, ਬਾਬੇ ਨੇ ਸਮਝਾਇਆ ਨਾਉ ਫਕੀਰ ਹੈ ਪਾਤਸ਼ਾਹ। ਆਖਿਆ ਹੈਗਾ ਫਕੀਰ ਹੈ ਤੇ ਨਾਮ ਕੀ ਹੈ? ਪਾਤਸ਼ਾਹ ਹੈ। ਮੂਰਖ ਪੰਡਿਤ ਨਾਉ, ਹੈਗਾ ਮੂਰਖ ਹੈ ਤੇ ਲੋਕ ਕੀ ਕਹਿੰਦੇ ਨੇ? ਕਹਿੰਦੇ ਨੇ ਪੰਡਿਤ ਹੈ, ਗਿਆਨੀ ਹੈ, ਸਿਆਣਾ ਹੈ। ਨਾਉ ਫਕੀਰ ਹੈ ਪਾਤਸ਼ਾਹ, ਮੂਰਖ ਪੰਡਿਤ ਨਾਉ। ਮਹਾਰਾਜ ਨੇ ਆਖਿਆ ਅੰਧੇ ਕਾ ਨਾਉ ਪਾਰਖੂ, ਜਿਹੜਾ ਆਪ ਅੰਨਾ ਹੈ ਉਹਨੂੰ ਲੋਕ ਕੀ ਕਹਿੰਦੇ ਨੇ? ਬੜਾ ਪਾਰਖੂ ਹੈ, ਬੜਾ ਸਮਝ ਵਾਲਾ ਹੈ। ਹੁਣ ਸਮਝ ਦਾ ਜਿਹੜਾ ਕ੍ਰਾਈਟੀਰੀਆ ਹੈ ਨਾ, ਉਹ ਸਾਡਾ ਆਪੋ ਆਪਣਾ। ਮੈਂ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਦਾ, ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇਗੀ ਉਹਦੇ ਨਾਲ ਹੋਰ। ਜਿਵੇਂ ਨਾ ਆਪਾਂ ਪਿਛਲੇ ਸਮਿਆਂ ਦੀ ਜਦੋਂ ਗੱਲ ਕਰਦੇ ਹਾਂ, ਮਤਲਬ ਅੱਜ ਤੋਂ 100 ਸਾਲ ਪਹਿਲਾਂ ਦੀ ਜਾਂ 150 ਸਾਲ ਪਹਿਲਾਂ ਦੀ, 200 ਸਾਲ ਪਹਿਲਾਂ ਦੀ, ਮਤਲਬ ਇਸ ਐਰਾ ਤੋਂ ਜਦੋਂ ਆਪਾਂ ਬਾਹਰ ਨਿਕਲ ਜਾਈਏ, ਜਿਹਨੂੰ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਪੁਰਾਤਨਤਾ ਦਾ ਜਿਹੜਾ ਦੌਰ ਸੀ, ਉਹਨਾਂ ਸਮਿਆਂ ਦੇ ਵਿੱਚ ਨਾ ਇੱਕ ਕ੍ਰਾਈਟੀਰੀਆ ਮਿਥਿਆ ਗਿਆ। ਕ੍ਰਾਈਟੀਰੀਆ ਮਿਥਿਆ ਗਿਆ ਵੀ ਗਿਆਨੀ ਕਿਹਨੂੰ ਕਹਿੰਦੇ ਨੇ। ਜਿਵੇਂ ਹਰ ਚੀਜ਼ ਦਾ ਇੱਕ ਲੈਵਲ ਮਿਥਿਆ ਜਾਂਦਾ ਨਾ, ਇੱਦਾਂ ਜਿਵੇਂ ਦੁਨਿਆਵੀ ਪੜ੍ਹਾਈ ਦੇ ਵਿੱਚ ਕਈ ਚੀਜ਼ਾਂ ਮਿਥੀਆਂ ਜਾਂਦੀਆਂ ਵੀ ਜਿਹਨੇ ਇਸ ਚੀਜ਼ ਨੂੰ ਅਪਣਾ ਲਿਆ ਹੋਵੇਗਾ ਉਹਨੂੰ ਫਿਰ ਆਪਾਂ ਡਾਕਟਰ ਕਹਾਂਗੇ, ਉਹਨੂੰ ਆਪਾਂ ਵਕੀਲ ਕਹਾਂਗੇ। ਮਤਲਬ ਇੱਕ ਜਿਹੜਾ ਇੱਦਾਂ ਕਹਿ ਲਓ ਵੀ ਇੱਕ ਚੀਜ਼ ਸੈੱਟ ਕਰ ਦਿੱਤੀ ਗਈ,
ਤੇ ਜਿਹਨੂੰ ਆਹ ਚੀਜ਼ਾਂ ਪਤਾ ਨੇ ਉਹਨੂੰ ਕੀ ਕਿਹਾ ਜਾਂਦਾ? ਡਾਕਟਰ ਕਿਹਾ ਜਾਂਦਾ। ਜਿਹਨੇ ਆਹ ਡਿਗਰੀ ਲੈ ਲਈ, ਆਹ ਕਿਤਾਬਾਂ ਪੜ੍ਹ ਲਈਆਂ ਜਿਹਨੇ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਜਿਹੜਾ ਹੈ ਉਹ ਕੋਈ ਹੋਰ ਡੈਜੀਗਨੇਸ਼ਨ ਜਿਹੜਾ ਵੀ ਹੈ ਉਹਨੂੰ, ਮਤਲਬ ਇੱਕ ਲਿਮਿਟ ਜਿਹੜੀ ਹੈ ਉਹ ਇੱਦਾਂ ਦੀ ਲਾ ਦਿੱਤੀ ਜਾਂਦੀ ਹੈ ਵੀ ਇੰਨਾ ਕਿ ਇਹਨੂੰ ਪਤਾ ਹੋਣਾ ਚਾਹੀਦਾ, ਫਿਰ ਇਹਨੂੰ ਆਪਾਂ ਜਿਹੜਾ ਹੈ ਉਹ ਕਿਤੇ ਅਪੁਆਇੰਟ ਕਰ ਸਕਦੇ ਹਾਂ। ਜਿਹੜੇ ਪਹਿਲੇ ਸਮੇਂ ਹੁੰਦੇ ਸੀ ਨਾ ਜੀ, ਉੱਥੇ ਗਿਆਨੀ ਦੀ ਪਰਿਭਾਸ਼ਾ ਪਤਾ ਕੀ ਹੁੰਦੀ ਸੀ ਜਾਂ ਪੰਡਿਤ ਦੀ ਪਰਿਭਾਸ਼ਾ ਕੀ ਹੁੰਦੀ ਸੀ? ਉੱਥੇ ਪਰਿਭਾਸ਼ਾ ਇਹ ਸੈੱਟ ਕੀਤੀ ਗਈ ਸੀ ਵੀ ਜਿਹਨੂੰ ਵੇਦਾਂ ਬਾਰੇ ਪਤਾ, ਜਿਹਨੂੰ ਸਿਮਰਤੀਆਂ ਬਾਰੇ ਪਤਾ, ਜਿਹਨੂੰ ਸ਼ਾਸਤਰਾਂ ਦੇ ਬਾਰੇ ਪਤਾ, ਜਿਹਨੂੰ ਮਨੋ ਸਿਮਰਤੀ ਦੇ ਬਾਰੇ ਪਤਾ, ਜਿਹਨੂੰ ਪੁਰਾਤਨ ਗ੍ਰੰਥਾਂ ਦੇ ਬਾਰੇ ਪਤਾ ਹੈ, ਭਾਵੇਂ ਉਹਨਾਂ ਵਿੱਚ ਜਿੰਨਾ ਮਰਜ਼ੀ ਕੁਫਰ ਤੋਲਿਆ ਹੋਵੇ, ਭਾਵੇਂ ਉਹਨਾਂ ਵਿੱਚ ਝੂਠ ਹੀ ਬੋਲਿਆ ਹੋਵੇ, ਪਰ ਜਿਹਨੂੰ ਉਹ ਗਿਆਨ ਹੈਗਾ ਨਾ, ਤਾਂ ਉਹਨੂੰ ਕੀ ਕਹਿੰਦੇ ਨੇ? ਗਿਆਨੀ ਕਹਿੰਦੇ ਨੇ। ਤੇ ਜੇ ਕੋਈ ਬੰਦਾ ਆਖੇ ਜੀ ਨਹੀਂ ਮੈਨੂੰ ਉਹਨਾਂ ਦਾ ਤੇ ਗਿਆਨ ਨਹੀਂ ਹੈਗਾ, ਪਰ ਉੱਦਾਂ ਮੈਂ ਦੁਨੀਆਂ ਵਿੱਚ ਬੜਾ ਹੰਡਿਆ ਵਰਤਿਆ ਹਾਂ ਤੇ ਮੈਨੂੰ ਗਿਆਨ ਤੇ ਹੈਗਾ ਹੈ, ਪਰ ਮੈਂ ਠੀਕ ਹੈ ਇਹ ਨਹੀਂ ਦੱਸ ਸਕਦਾ ਵੀ ਕਿਹੜੇ ਗ੍ਰੰਥ 'ਚ ਕਿੰਨੇ ਨੰਬਰ ਪੰਨੇ ਤੇ ਕੀ ਗੱਲ ਲਿਖੀ ਹੋਈ ਹੈ, ਪਰ ਉੱਦਾਂ ਪ੍ਰੈਕਟੀਕਲੀ ਮੈਨੂੰ ਬਹੁਤ ਕੁਝ ਪਤਾ ਹੈ। ਉਹਨੂੰ ਗਿਆਨੀ ਨਹੀਂ ਸੀ ਮੰਨਿਆ ਜਾਂਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਹੈ, ਉੱਥੇ ਉਹ ਕਹਿੰਦੇ ਨੇ ਜੀ, ਨਾ ਕਾਂਛੀ ਮਤ ਉਪਜੈ, ਨਾ ਕਾਂਛੀ ਮਤ ਜਾਏ, ਸਤਿਗੁਰ ਮਿਲਿਆ ਮਤ ਉਪਜੈ। ਹੁਣ ਮਹਾਰਾਜ ਨੇ ਆਖਿਆ ਨਾ ਕਾਂਛੀ ਦੀ ਧਰਤੀ ਦੇ ਜਾਇਆ ਮਤ ਪੈਦਾ ਹੁੰਦੀ ਹੈ ਤੇ ਨਾ ਕਾਂਛੀ ਦੀ ਧਰਤੀ ਨੂੰ ਛੱਡਿਆ ਮਤ ਬੰਦੇ ਦੀ ਜਾਂਦੀ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਨੂੰ ਇਹ ਬਚਨ ਕਿਉਂ ਕਹਿਣਾ ਪਿਆ? ਉਹਦਾ ਰੀਜ਼ਨ ਇਹ ਸੀ ਵੀ ਪੰਡਿਤਾਂ ਨੇ ਲੋਕਾਂ ਨੂੰ ਇਹ ਕਿਹਾ ਸੀ ਵੀ ਕਾਂਛੀ ਵਿਦਿਆ ਦੀ ਜਿਹੜਾ ਹੈ ਉਹ ਗੜ ਹੈ, ਯੂਨੀਵਰਸਿਟੀ ਹੈ। ਜਿਹੜੇ ਵੀ ਬੰਦੇ ਨੇ ਸਰਟੀਫਾਈ ਹੋਣਾ ਨਾ ਵੀ ਉਹ ਧਰਮੀ ਹੈਗਾ ਹੈ ਕਿ ਨਹੀਂ ਹੈਗਾ, ਉਹਨੂੰ ਗਿਆਨ ਹੈਗਾ ਕਿ ਨਹੀਂ ਹੈਗਾ, ਉਹਨੂੰ ਕਾਂਛੀ ਦੇ ਵਿੱਚੋਂ ਗਿਆਨ ਲੈਣਾ ਪੈਣਾ। ਤੇ ਜਿਹੜਾ ਕੋਈ ਕਾਂਛੀ ਨੂੰ ਛੱਡ ਦੇਵੇਗਾ, ਜਿਹੜਾ ਇੱਥੋਂ ਗਿਆਨ ਨਹੀਂ ਪ੍ਰਾਪਤ ਕਰੇਗਾ, ਉਹਨੂੰ ਸਮਝੋ ਵੀ ਜ਼ਿੰਦਗੀ ਦੀ ਬਿਲਕੁਲ ਵੀ ਸੋਝੀ ਸਮਝ ਨਹੀਂ ਹੈਗੀ। ਤੋ ਇਹ ਚੀਜ਼ਾਂ ਮਿੱਥ ਲਈਆਂ ਗਈਆਂ, ਪਰ ਗੁਰੂ ਸਾਹਿਬ ਨੇ ਆਖਿਆ ਨਹੀਂ ਇੱਦਾਂ ਨਹੀਂ ਹੈ, ਸਤਿਗੁਰ ਮਿਲਿਆ ਮਤ ਉਪਜੇ, ਮਤ ਤੇ ਸੱਚੇ ਗੁਰੂ ਨੂੰ ਮਿਲਿਆ ਪੈਦਾ ਹੁੰਦੀ ਹੈ। ਹੋਰ ਕਿੰਨੇ ਵਚਨ ਸਪਸ਼ਟ ਕਰਦੇ ਹਾਂ, ਪੜ੍ਹਿਆ ਹੋਵੇ ਗੁਣਾਗਾਰ ਤੋਂ ਉਮੀ ਸਾਧਨਾ ਮਾਰੀਏ। ਇੱਕ ਬੰਦਾ ਬੜਾ ਪੜ੍ਹਿਆ ਲਿਖਿਆ, ਉਹਨੂੰ ਬੜੇ ਗ੍ਰੰਥਾਂ ਬਾਰੇ ਪਤਾ, ਗ੍ਰੰਥ ਮੂੰਹ ਜ਼ਬਾਨੀ ਯਾਦ ਨੇ, ਤੇ ਕਬੀਰ ਸਾਹਿਬ ਕਹਿੰਦੇ ਨੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵੀ ਪੜ੍ਹਿਆ ਹੋਣਾ ਇੱਕ ਹੋਰ ਗੱਲ ਹੈ ਵੀ ਤੁਹਾਨੂੰ ਕਿਸੇ ਗ੍ਰੰਥ ਵਿੱਚ ਕੀ ਲਿਖਿਆ ਉਹਦੇ ਬਾਰੇ ਪਤਾ ਹੈ, ਪਰ ਧਰਮ ਇਹਨਾਂ ਚੀਜ਼ਾਂ ਨਾਲ ਨਹੀਂ ਚੱਲਦਾ। ਧਰਮ ਚੱਲਦਾ ਹੈ ਵੀ ਤੁਹਾਡਾ ਜੀਵਨ ਕਿਰਦਾਰ ਕਿੱਦਾਂ ਦਾ ਹੈ, ਤੁਹਾਡਾ ਵਿਹਾਰ ਕਿੱਦਾਂ ਦਾ ਹੈ। ਵੀ ਪੜ੍ਹਨ ਨੂੰ ਤੇ ਸਮਾਜ ਦੀ ਇੱਕ ਕਾਰ ਸਮਝ ਲਓ ਜਾਂ ਇਹ ਧੰਦਾ ਬਣ ਗਿਆ, ਪੜ੍ਹਨਾ ਵੀ ਕੀ ਬਣ ਗਿਆ, ਧੰਦਾ ਬਣ ਗਿਆ। ਤੋ ਮਹਾਰਾਜ ਨੇ ਬਾਣੀ ਵਿੱਚ ਉਸ ਚੀਜ਼ ਨੂੰ ਜਿਹੜਾ ਹੈ ਉਹ ਬੜਾ ਖੰਡਨ ਕੀਤਾ ਵੀ ਨਹੀਂ। ਹੁਣ ਕਬੀਰ ਸਾਹਿਬ ਜਿਹੜੇ ਨੇ ਜਾਂ ਭਗਤ ਰਵਿਦਾਸ ਸਾਹਿਬ ਵਰਗੇ ਮਹਾਂਪੁਰਖ ਨੇ ਜਿਹੜੇ, ਜਿਨ੍ਹਾਂ ਦਾ ਇੰਨਾ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਿਆ ਹੈ, ਗੁਰੂ ਨਾਨਕ ਸਾਹਿਬ ਨੇ ਸੰਭਾਲਿਆ, ਤੁਸੀਂ ਇਹ ਦੱਸੋ ਵੀ ਜਿਹੜਾ ਰਵਿਦਾਸ ਸਾਹਿਬ ਸੀ, ਕੀ ਉਹਨਾਂ ਨੂੰ ਕਾਂਛੀ ਦੀ ਜਿਹੜੀ ਪੰਡਿਤ ਸੀ, ਜਿਹੜੀ ਉੱਥੇ ਉਹ ਲੌਬੀ ਸੀ, ਉਹਨਾਂ ਨੇ ਸਰਟੀਫਾਈ ਕੀਤਾ ਸੀ ਵੀ ਹਾਂ ਰਵਿਦਾਸ ਸਾਹਿਬ ਤੁਹਾਡਾ ਗਿਆਨ ਬਿਲਕੁਲ ਠੀਕ ਹੈ? ਉਹਨਾਂ ਨੇ ਤੇ ਜੋ ਕੁਝ ਬੋਲਿਆ ਉਹਨਾਂ ਦੇ ਗਿਆਨ ਦੇ ਉਲਟ ਬੋਲਿਆ। ਜੋ ਕੁਝ ਵੀ ਰਵਿਦਾਸ ਮਹਾਂਪੁਰਖ ਨੇ ਉਚਾਰਨ ਕੀਤਾ ਉਹ ਕੀ ਉਚਾਰਨ ਕੀਤਾ, ਜਿਹੜੀ ਕਾਂਛੀ ਦੀ ਫਿਲਾਸਫੀ ਸੀ ਉੱਥੋਂ ਉਹਨਾਂ ਨੇ ਸਾਰਾ ਕੁਝ ਕੀ ਉਲਟ ਉਚਾਰਨ ਕੀਤਾ ਉਹਨਾਂ ਨੇ, ਕਬੀਰ ਸਾਹਿਬ ਵਰਗੇ ਮਹਾਂਪੁਰਖ ਨੇ, ਜਿਹਨਾਂ ਦੇ ਆਪਾਂ ਸ਼ਬਦ ਵਿਚਾਰ ਰਹੇ ਹਾਂ। ਉਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਵੀ ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਝੜ ਰਹੇ ਹੋ। ਕਬੀਰ ਸਾਹਿਬ ਨੇ ਜੋ ਉਚਾਰਨ ਕੀਤਾ ਉਹਨਾਂ ਨੇ ਜਿਹੜੀ ਕਾਂਛੀ ਦੀ ਫਿਲਾਸਫੀ ਸੀ ਉਹਤੋਂ ਉਲਟ ਉਚਾਰਨ ਕੀਤਾ, ਵੀ ਇੱਦਾਂ ਕਹਿ ਲਓ ਵੀ ਉਹਨਾਂ ਨੇ ਪੁੱਠਾ ਗੇੜਾ ਹੀ ਦੇ ਦਿੱਤਾ। ਉਹ ਕਹਿੰਦੇ ਵੀ ਤੁਹਾਡੇ ਪੰਡਿਤ ਜਿਹੜੇ ਵਹਿਮਾਂ ਭਰਮਾਂ 'ਚ ਪਾਉਂਦੇ ਨੇ, ਤੁਹਾਡੇ ਪੰਡਿਤ ਜੋ ਗੱਲਾਂ ਕਹਿੰਦੇ ਨੇ, ਭਾਵੇਂ ਕਿ ਭੀੜਾਂ ਦੀਆਂ ਭੀੜਾਂ ਮਗਰ ਤੁਰੀਆਂ ਫਿਰਦੀਆਂ ਨੇ, ਮੈਂ ਨਹੀਂ ਇਸ ਰਾਹ ਉੱਤੇ ਚੱਲਣਾ। ਸੋ ਜਿੰਨੇ ਇਹ ਭਗਤ ਮਹਾਂਪੁਰਖ ਨੇ, ਜਿੰਨੇ ਸਾਡੇ ਸਤਿਗੁਰ ਨੇ, ਸਾਰਿਆਂ ਨੇ ਜਿਹੜੀ ਕਾਂਛੀ ਦੀ ਧਾਰਾ ਚੱਲ ਰਹੀ ਸੀ ਨਾ, ਉਸ ਤੋਂ ਉਲਟ ਕਾਰਜ ਕੀਤੇ ਨੇ, ਉਸ ਤੋਂ ਉਹ ਪੁੱਠੇ, ਜਿਹਨੂੰ ਬਾਬੇ ਨੇ ਆਖਿਆ ਹੋ ਰਿਓ ਗੰਗ ਵਹਾਇਓ ਨਾ, ਵੀ ਇਹ ਮੰਨ ਲਓ ਵੀ ਪੁੱਠੀ ਗੰਗਾ ਹੀ ਵਹਿ ਤੁਰੀ, ਵੀ ਜਿੱਧਰ ਨੂੰ ਸਮਾਜ ਦੀਆਂ ਭੀੜਾਂ ਤੁਰੀਆਂ ਹੋਈਆਂ ਨੇ,
ਸਾਡੇ ਮਹਾਂਪੁਰਖ ਉਧਰ ਨੂੰ ਤੁਰੇ ਨਹੀਂ ਹਨ, ਬੇਸ਼ੱਕ ਉਹ ਕਾਂਛੀ ਵਿੱਚ ਬੈਠਾ ਹੋਇਆ ਜਿਹੜਾ ਸਾਜਿਸ਼ ਕਰਤਾ ਸੀ ਉਹ ਬੜਾ ਸ਼ੈਤਾਨ ਸੀ, ਅੱਜ ਦੇ ਸਮੇਂ ਵਿੱਚ ਉਸ ਕਾਂਛੀ ਦੀ ਸਿੱਖਿਆ ਦਾ ਪ੍ਰਭਾਵ ਜਿਹੜਾ ਹੈ ਸਾਡੇ ਧਾਰਮਿਕ ਸਥਾਨਾਂ ਤੱਕ ਵੀ ਪਹੁੰਚ ਗਿਆ। ਹੁਣ ਇੱਕ ਚੀਜ਼ ਮਿੱਥ ਦਿੱਤੀ ਗਈ ਵੀ ਜੇ ਤੁਹਾਨੂੰ ਆਹ ਆਉਂਦਾ ਤੇ ਫਿਰ ਤੁਸੀਂ ਵਿਦਵਾਨ ਹੋ, ਅਦਰਵਾਈਜ਼ ਤੁਹਾਨੂੰ ਕੋਈ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਜਿਵੇਂ ਜਿਵੇਂ ਮੰਨ ਲਓ ਹੁਣ ਆਪਾਂ ਕੋਈ ਵਿਚਾਰ ਕਰਨੀ ਹੋਵੇ ਤੇ ਕੋਈ ਮੈਨੂੰ ਆਖੇ ਵੀ ਮੈਂ ਉਹਨੂੰ ਬਾਣੀ ਚੋਂ ਆਖਾਂ ਵੀ ਵੇਖੋ ਬਾਣੀ ਆਹ ਕਹਿੰਦੀ ਹੈ, ਤੇ ਅਗਲਾ ਮੈਨੂੰ ਆਖੇ ਤੂੰ ਜਾ ਕੇ ਪਹਿਲਾਂ 50 ਜਪਜੀ ਸਾਹਿਬ ਦੇ ਪਾਠ ਕਰਕੇ ਆ, ਜਾਂ ਪਹਿਲਾਂ 100 ਸੁਖਮਣੀ ਸਾਹਿਬ ਦਾ ਪਾਠ ਕਰਕੇ ਆ, ਫਿਰ ਸਾਨੂੰ ਸਵਾਲ ਕਰੀ, ਇਹ ਕੀ ਹੁੰਦਾ? ਇਹ ਹੁੰਦਾ ਵੀ ਤੁਸੀਂ ਟਾਲ ਦਿੱਤੀ ਗੱਲ। ਜਾਂ ਕੋਈ ਇਹ ਆਖੇ ਵੇਖ ਇਹਦਾ ਮਤਲਬ ਇਹ ਹੈ ਵੀ ਜੇ 400 ਸਾਲ 200 ਸਾਲ ਸਾਡੇ ਮਹਾਂਪੁਰਖ ਆਹ ਗੱਲ ਕਹਿੰਦੇ ਰਹੇ, ਉਹ ਗਲਤੀ ਕਹਿੰਦੇ ਰਹੇ, ਇਹਦਾ ਮਤਲਬ। ਕਈ ਵਾਰ ਜਦੋਂ ਵੇਖੋ ਜੇ ਤੇ ਗੱਲਾਂ ਨੂੰ ਅੰਡਰਸਟੈਂਡ ਕਰਨਾ ਹੋਵੇ ਨਾ, ਸਮਝਣਾ ਹੋਵੇ, ਫਿਰ ਹੋਰ ਚੀਜ਼ ਹੁੰਦੀ ਹੈ। ਤੇ ਜੇ ਕੋਈ ਇਹ ਦਲੀਲ ਦੇਵੇ ਵੀ 200 ਸਾਲ ਪਹਿਲਾਂ ਇੱਦਾਂ ਚੱਲ ਰਿਹਾ ਸੀ, 400 ਸਾਲ ਦਾ ਇੱਦਾਂ ਚੱਲ ਰਿਹਾ, ਉੱਥੇ ਤੁਸੀਂ ਕਦੀ ਵੀ ਜਿਹੜਾ ਹੈ ਕੋਈ ਨਤੀਜੇ ਉੱਤੇ ਨਹੀਂ ਪਹੁੰਚ ਸਕਦੇ। ਜਿੱਥੇ ਅਗਲੇ ਬੰਨੇ ਆਰਗਿਊ ਕੀ ਹੋਵੇ ਵੀ ਵੱਡੇ ਮਹਾਂਪੁਰਖ ਇੱਦਾਂ ਕਹਿ ਕੇ ਗਏ ਨੇ, ਜਿੱਥੇ ਇਹ ਗੱਲ ਹੋਵੇ ਵੀ ਇਹਦਾ ਮਤਲਬ ਤੂੰ ਪੰਥ ਵਿੱਚ ਸਿਆਣਾ ਆ ਗਿਆ, ਵੀ ਇਹ ਜਿਹੜਾ 400 ਸਾਲ ਤੋਂ ਕੰਮ ਚੱਲਦਾ ਆ ਰਿਹਾ ਗਲਤੀ ਚੱਲੀ ਗਿਆ। ਹੁਣ ਇਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ, ਇਸ ਦਲੀਲ ਦਾ ਕਦੀ ਵੀ ਜਵਾਬ ਨਹੀਂ ਦਿੱਤਾ ਜਾ ਸਕਦਾ। ਹਾਂ, ਇਹਦਾ ਇਹ ਜਵਾਬ ਤੇ ਹੋ ਸਕਦਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਨੇਊ ਦਾ ਖੰਡਨ ਕੀਤਾ ਤੇ ਅੱਗੋਂ ਪੰਡਿਤ ਅਰਦਿਆਲ ਨੂੰ ਮਹਾਰਾਜ ਕਹਿੰਦੇ ਨੇ ਵੀ ਦਇਆ ਕੱਪਾ ਸੰਤੋਖ ਸੂਤ ਜਾਤ ਗੰਢੀ ਸਤਵੱਟ, ਹੁਣ ਹੋ ਸਕਦਾ ਹੈ ਮੇ ਬੀ ਵੀ ਜਿਹੜੇ ਆਲੇ ਦੁਆਲੇ ਵਾਲੇ ਪੰਡਿਤ ਹੋਣ ਉਹ ਕਹਿਣਗੇ ਵੀ ਇਹ ਨਾਨਕ ਜ਼ਿਆਦਾ ਸਿਆਣਾ ਆ ਗਿਆ, ਅੱਜ ਤੋਂ 1000 ਸਾਲਾਂ ਦੀ ਇਹ ਪਰੰਪਰਾ ਚੱਲੀ ਆਉਂਦੀ, ਇਹਦਾ ਅਰਥ ਹੈ ਵੀ ਉਹ ਗਲਤੀ ਕਰਦੇ ਆ ਰਹੇ ਸੀ। ਹੁਣ ਇਹਦਾ ਜਵਾਬ ਤਾਂ ਨਹੀਂ ਨਾ ਦਿੱਤਾ ਜਾ ਸਕਦਾ। ਗੁਰੂ ਬਾਬਾ ਕੋਈ ਗੱਲ ਸਾਨੂੰ ਕਹਿ ਸਕਦਾ, ਪਰ ਅਸੀਂ ਜੇ ਉਹਨਾਂ ਨੂੰ ਕਹੀਏ ਵੀ ਮਹਾਰਾਜ ਜੇ ਇੱਥੇ ਇੰਨੇ ਚਿਰ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ, ਇਹਦਾ ਕਦੀ ਵੀ ਜਵਾਬ ਦਿੱਤਾ ਨਹੀਂ ਜਾ ਸਕਦਾ। ਇੱਥੇ ਆਪਾਂ ਜਿੱਤ ਨਹੀਂ ਸਕਦੇ, ਕਿਸੇ ਜਿੱਤਣ ਦਾ ਮੇਰਾ ਭਾਵ ਹੈ ਵੀ ਕਿਸੇ ਦੇ ਮਨ ਨੂੰ ਆਪਾਂ ਜਿੱਤ ਨਹੀਂ ਸਕਦੇ। ਜਿੱਥੇ ਅਗਲੇ ਬੰਨੇ ਆਰਗਿਊ ਇਹ ਹੋਵੇ ਵੀ ਇੰਨੇ ਚਿਰ ਤੋਂ ਚੱਲਦਾ ਆ ਰਿਹਾ, ਉਦੋਂ ਦਾ ਤਾਂ ਕਿਸੇ ਨੇ ਟੋਕਿਆ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਅਸੀਂ ਪੀੜ੍ਹੀ ਦਰ ਪੀੜ੍ਹੀ ਹਨੇਰੇ ਨੂੰ ਢੋਈ ਜਾ ਰਹੇ ਹਾਂ। ਮਤਲਬ ਅਸੀਂ ਚਾਹੁੰਦੇ ਹਾਂ ਜਿਵੇਂ ਨਾ ਇੱਕ ਸਾਡੀ ਅੰਡਰਸਟੈਂਡਿੰਗ ਬਣ ਗਈ ਹੈ, ਕਾਹਦੇ ਨਾਲ? ਹਨੇਰੇ ਦੇ ਨਾਲ। ਹਨੇਰੇ ਦੇ ਨਾਲ ਅੰਡਰਸਟੈਂਡਿੰਗ ਬਣ ਗਈ ਹੈ। ਤੇ ਜੇ ਕੋਈ ਸਾਨੂੰ ਰਾਹ ਦਸੇਰਾ ਬਣਨਾ ਚਾਹੁੰਦਾ ਹੈ ਵੀ ਭਾਈ ਆ ਤੈਨੂੰ ਮੈਂ ਅੱਖਾਂ ਦਵਾਂ, ਤੈਨੂੰ ਵੇਖਣ ਦਾ ਨਜ਼ਰੀਆ ਦਵਾਂ, ਤੈਨੂੰ ਵੇਖਣ ਦਾ ਤਰੀਕਾ ਦੱਸਾਂ, ਤੇ ਆਪਾਂ ਕਹਿੰਦੇ ਨਹੀਂ ਨਹੀਂ ਨਹੀਂ ਨਹੀਂ ਨਹੀਂ ਤੂੰ ਸਾਡਾ ਦੁਸ਼ਮਣ ਹੈ, ਵੀ ਮੇਰਾ ਦਾਦਾ ਵੀ ਇੰਨਾ ਸੀ, ਮੇਰਾ ਪੜਦਾਦਾ ਵੀ ਇੰਨਾ ਸੀ, ਅਸੀਂ ਤੇ ਸਾਰੇ, ਸਾਨੂੰ ਤੇ ਹਨੇਰਾ ਫੀਲ ਹੀ ਨਹੀਂ ਹੁੰਦਾ, ਸਾਨੂੰ ਹਨੇਰਾ ਫੀਲ ਨਹੀਂ ਹੁੰਦਾ। ਉਹ ਕਿਸੇ ਨੇ ਬੜੀ ਵਧੀਆ ਇੱਕ ਗੱਲ ਕਹੀ, ਉਹ ਕਹਿੰਦਾ ਵੀ ਸਿਚੁਏਸ਼ਨ ਇੱਦਾਂ ਦੀ ਹੁੰਦੀ ਕਈ ਵਾਰ, ਮੰਨ ਲਓ ਵੀ ਇੱਕ ਬੰਦਾ, ਉਹਦਾ ਇੱਕ ਟੱਬਰ, 3-4 ਟੱਬਰ ਦੇ ਜੀ ਬੱਚੇ ਉਹਨਾਂ ਦੇ, ਇਹ ਇਗਜ਼ਾਮਪਲ ਸਾਡੇ ਸਾਰਿਆਂ ਲਈ ਸਮਝਣ ਲਈ ਬੜੀ ਵਧੀਆ। ਕਿਸੇ ਉਸ ਹਨੇਰੀ ਗੁਫਾ ਦੇ ਵਿੱਚ ਰਹਿ ਰਹੇ ਨੇ ਜਿੱਥੇ ਕਦੀ ਵੀ ਸੂਰਜ ਦੀ ਕਿਰਨ ਨਹੀਂ ਗਈ, ਤੇ ਬੜੇ ਚਿਰ ਦੇ ਉਹ ਰਹਿੰਦੇ ਆ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸੂਰਜ ਕੀ ਚੀਜ਼ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਚਾਨਣ ਕੀ ਚੀਜ਼ ਹੁੰਦਾ। ਇੱਕ ਦਿਨ ਉਹਨਾਂ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਬਿਲਕੁਲ ਪਰਲੇ ਬੰਨਿਓ ਆਵਾਜ਼ ਪੈਂਦੀ, ਉਸ ਗੁਫਾ ਦੇ ਵਿੱਚ ਕੋਈ ਆਇਆ ਸੀ ਤੇ ਉਹਨੇ ਥੋੜ੍ਹੀ ਜਿਹੀ ਅੱਗ ਬਾਲੀ ਸੀ ਉੱਥੇ, ਥੋੜ੍ਹੀ ਜਿਹੀ ਅੱਗ ਬਾਲੀ, ਤੇ ਨਾਲ ਉੱਥੇ ਉਹ ਮੌਜ ਮਸਤੀ ਕਰਦੇ ਰਹੇ, ਕੋਈ ਢੋਲ ਢਮੱਕਾ ਕਰਦੇ ਰਹੇ, ਥੋੜ੍ਹੀਆਂ ਜਿਹੀਆਂ ਉਹਨਾਂ ਆਵਾਜ਼ਾਂ ਸੁਣ ਲਈਆਂ ਤੇ ਥੋੜ੍ਹੀ ਜਿਹੀ ਅੱਗ ਉਹਨਾਂ ਨੇ ਬਲਦੀ, ਜਿਵੇਂ ਥੋੜ੍ਹਾ ਥੋੜ੍ਹਾ ਚਾਨਣ ਜਿਹਾ ਆਇਆ ਤੇ ਉਹਨਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ। ਹੁਣ ਇਸ ਚੀਜ਼ ਨੂੰ ਲੈ ਕੇ ਉਹ ਆਰਗਿਊ ਕਰ ਰਹੇ ਨੇ, ਸਾਰੇ ਜਣੇ ਆਪਸ ਵਿੱਚ ਆਰਗਿਊ ਕਰ ਰਹੇ ਨੇ, ਉਹ ਇਹ ਕੋਈ ਜਾਦੂ ਮੰਤਰ ਹੋ ਰਿਹਾ ਸਾਡੇ ਤੇ, ਆਹ ਨਵੀਂ ਜੀ ਕੀ ਚੀਜ਼ ਹੈ, ਮਤਲਬ ਇੱਦਾਂ ਉਹ ਚਰਚਾ ਕਰ ਰਹੇ ਨੇ ਸਾਰੇ ਜਣੇ, ਆਹ ਜਿਹੜੀਆਂ ਆਵਾਜ਼ਾਂ ਨੇ ਇਹ ਕੀ ਚੀਜ਼ ਨੇ, ਇੱਦਾਂ ਸਾਰੇ ਜਣੇ ਗੱਲਬਾਤ ਆਪਣੀ ਕਰ ਰਹੇ ਨੇ, ਪਰ ਕੋਈ ਵੀ ਇੰਨੀ ਹਿੰਮਤ ਨਹੀਂ ਕਰ ਰਿਹਾ ਵੀ ਉਸ ਗੁਫਾ ਦੇ ਵਿੱਚੋਂ ਬਾਹਰ ਜਾ ਕੇ ਮੈਂ ਵੇਖਾਂ ਵੀ ਹੈ ਕੀ। ਚਲੋ ਜੀ, ਇੱਕ ਨੇ ਹਿੰਮਤ ਕੀਤੀ, ਉਹ ਤੁਰਿਆ, ਉਹ ਲੰਘ ਆਇਆ ਤੇ ਉਹਨੇ ਪਹਿਲਾਂ ਉਹ ਅੱਗ ਵੇਖੀ, ਫਿਰ ਉਹਨੇ ਉਹ ਵੇਖਿਆ ਵੀ ਕੁਝ ਬੰਦੇ ਬੈਠੇ ਨੇ, ਉਹ ਢੋਲ ਢਮੱਕਾ ਜਾਂ ਕੁਝ ਵਜਾ ਰਹੇ ਸੀ, ਉਹਨੂੰ ਸਮਝ ਲੱਗੀ, ਉਹਦਾ ਡਰ ਮੁੱਕਿਆ, ਫਿਰ ਉਹਨਾਂ ਦੇ ਨਾਲ ਬਾਹਰ ਨੂੰ ਨਿਕਲ ਆਇਆ। ਬਾਹਰ ਉਹਨੇ ਵੇਖਿਆ ਵੱਡੀ ਸ਼ਾਨਦਾਰ ਦੁਨੀਆ, ਬੜਾ ਹਰਿਆ ਭਰਿਆ ਘਾਹ, ਇੱਕ ਅਸਮਾਨ ਵਿੱਚ ਸੂਰਜ ਚਮਕ ਰਿਹਾ, ਇੰਨਾ ਚਾਨਣ, ਇੰਨੀ ਦੁਨੀਆ ਵੱਡੀ। ਉਹ ਵਾਪਸ ਆਇਆ, ਵਾਪਸ ਆਣ ਕੇ ਉਹਨੇ ਆਖਿਆ ਉਹ ਇੱਥੋਂ ਨਿਕਲੋ ਬਾਹਰ, ਇੱਥੋਂ ਨਿਕਲੋ।
ਹੁਣ ਉਹਨਾਂ ਦੀ ਅੰਡਰਸਟੈਂਡਿੰਗ ਇੰਨੀ ਕੁ ਹਨੇਰੇ ਨਾਲ ਬਣੀ ਹੋਈ ਸੀ, ਉਹਨਾਂ ਇੱਕ ਕਦਮ ਵੀ ਪੁੱਟਿਆ ਨਹੀਂ। ਉਹ ਕਹਿੰਦਾ ਤੁਸੀਂ ਉਦਣ ਕਹਿ ਰਹੇ ਸੀ ਨਾ ਚਾਨਣ, ਕਿਹਾ ਉਹ ਤੋਂ ਵੀ ਵੱਡਾ ਚਾਨਣ ਇੱਕ ਹੈ ਬਾਹਰ, ਜਦੋਂ ਆਪਾਂ ਇੱਥੋਂ ਨਿਕਲੋਗੇ ਇਸ ਹਨੇਰੀ ਗੁਫਾ ਤੋਂ ਬਾਹਰ ਨਿਕਲੋਗੇ ਤੇ ਬਹੁਤ ਵੱਡੇ ਵੱਡੇ ਮੈਦਾਨ ਨੇ, ਆਓ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂ। ਉਹ ਕਹਿੰਦੇ ਉਹਦੇ ਉੱਤੇ ਹੱਸ ਰਹੇ ਨੇ, ਕਹਿੰਦੇ ਪਾਗਲ ਹੋ ਗਿਆ ਜੀ, ਤੈਨੂੰ ਕਿਹਾ ਸੀ ਨਾ ਬਾਹਰ ਨਾ ਜਾਈ, ਕਹਿੰਦੇ ਤੂੰ ਪਾਗਲ ਹੋ ਜਾਣਾ। ਹੁਣ ਇਹ ਸਿਚੁਏਸ਼ਨ ਸਾਡੀ ਵੀ ਬਣਦੀ ਹੈ, ਕਿਉਂਕਿ ਅਸੀਂ ਆਪਣੇ ਅੰਦਰ ਦੀ ਜਿਹੜੀ ਹਨੇਰੀ ਗੁਫਾ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਬੈਠੇ ਹਾਂ, ਉਸ ਨੂੰ ਬੰਦਾ ਛੱਡ ਕੇ, ਉਸ ਥੋਟ ਪ੍ਰੋਸੈਸ ਨੂੰ ਛੱਡ ਕੇ ਉਹਦੇ ਵਿੱਚੋਂ ਬਾਹਰ ਨਿਕਲਣਾ ਨਹੀਂ ਚਾਹੁੰਦਾ। ਮੰਨ ਲਓ ਵੀ ਬੰਦੇ ਨੇ ਇੱਕ ਕੰਫਰਟ ਜ਼ੋਨ ਬਣਾਇਆ ਹੋਇਆ, ਤੇ ਜੇ ਕੋਈ ਸਾਨੂੰ ਆਣ ਕੇ ਦੱਸਦਾ ਨਾ ਉਹ ਨਹੀਂ ਆ ਤੇ ਬੜੀਆਂ ਛੋਟੀਆਂ ਗੱਲਾਂ ਨੇ, ਆਓ ਤੁਹਾਨੂੰ ਮੈਂ ਵਿਖਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ, ਤੇ ਬੰਦਾ ਕਹਿੰਦਾ ਨਹੀਂ ਨਹੀਂ ਇਹ ਤੇ ਪਾਗਲ ਹੋ ਗਿਆ, ਇਹ ਤੇ ਨਾਸਤਕ ਹੈ, ਇਹ ਤੇ ਆਹ ਹੈ। ਹੁਣ ਸਾਡੇ ਸ਼ਬਦ ਇੱਦਾਂ ਦੇ ਹੁੰਦੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਾਂ ਬਾਣੀ ਦੇ ਵਿੱਚ ਕੀਤੀਆਂ ਨੇ ਮਹਾਰਾਜ। ਹੁਣ ਵੇਖੋ ਜਿੰਨੇ ਹਨੇਰੀ ਗੁਫਾ ਦੇ ਵਿੱਚ ਹੀ ਰਹਿਣਾ ਹੈ, ਉੱਥੇ ਵੀ ਕੋਈ ਸਿਆਣੇ ਬੈਠੇ ਨੇ, ਉਹਨਾਂ ਦੀ ਆਪਣੀ ਇੱਕ ਵਿਚਾਰ ਹੈ, ਉਹ ਆਪਣੇ ਸਮੇਂ ਦੇ ਹਿਸਾਬ ਨਾਲ ਸਿਆਣੇ ਨੇ, ਆਪਣੇ ਸਮੇਂ ਦੇ ਹਿਸਾਬ ਨਾਲ ਉੱਥੇ ਉੱਥੇ ਸਿਆਣੇ ਨੇ, ਪਰ ਉਹਨਾਂ ਦੀ ਮੂਰਖਤਾ ਇਹ ਹੈ ਵੀ ਉਹ ਅੱਗੇ ਕੁਝ ਵੀ ਹੋਰ ਪ੍ਰਾਪਤ ਕਰਨਾ ਨਹੀਂ ਚਾਹੁੰਦੇ। ਉਹਨਾਂ ਨੇ ਜਿਹੜੀ ਚੀਜ਼ ਨੂੰ ਮੰਨ ਲਿਆ ਨਾ, ਉਸ ਤੋਂ ਅੱਗੇ ਉਹ ਤੁਰਨਾ ਨਹੀਂ ਚਾਹੁੰਦੇ, ਕਿਉਂਕਿ ਉਸ ਤੁਰਨ ਦੇ ਵਿੱਚ ਇੱਕ ਹਿੰਮਤ ਚਾਹੀਦੀ ਹੈ, ਇੱਕ ਹੌਸਲਾ ਚਾਹੀਦਾ। ਇਹ ਜਿਹੜਾ ਹੌਸਲਾ ਹੈ ਇਹ ਭਗਤ ਸਾਹਿਬਾਨ ਨੇ ਕੀਤਾ, ਇਹ ਗੁਰੂ ਸਾਹਿਬ ਨੇ ਕੀਤਾ, ਤਾਂ ਹੀ ਉਹਨਾਂ ਨੇ ਸਾਨੂੰ ਵੀ ਇਹਨਾਂ ਜੰਜਾਲਾਂ ਦੇ ਵਿੱਚੋਂ ਬਾਹਰ ਕੱਢ ਲਿਆ। ਪਰ ਕਾਂਛੀ ਦਾ ਉਹ ਮਹਾਂਪੁਰਸ਼ ਬੜਾ ਸ਼ਤਾਨ ਸੀ, ਉਹ ਪੰਡਿਤ ਬੜਾ ਸ਼ਤਾਨ ਸੀ, ਉਹਨਾਂ ਨੇ ਜਿੰਨੇ ਸਾਡੇ ਮਹਾਂਪੁਰਖ ਭਗਤ ਨੇ ਇਹਨਾਂ ਦੇ ਉੱਤੇ ਫਿਰ ਆਪਣਾ ਉਹ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ, ਤੇ ਅੱਜ ਅਸੀਂ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਹਾਂ। ਤੋ ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਵੇਖੋ ਇੱਥੇ ਹੁਣ ਉਹ ਲੋਕ ਬੜੇ ਸਿਆਣੇ ਬਣ ਬਣ ਦੁਨੀਆਂ ਤੇ ਵੇਚ ਮਤਲਬ ਚੱਲ ਰਹੇ ਨੇ ਜਿਹੜੇ ਆਪ ਅੰਨੇ ਨੇ। ਸੁਣ ਵੇਖੋ ਲੋਕਾਂ ਇਹ ਵਿਡਾਣ, ਮਨ ਅੰਧਾ, ਮਨ ਕਰਕੇ ਆਪ ਅੰਨਾ ਹੈ, ਸਮਝ ਕੋਈ ਨਹੀਂ ਹੈ, ਨਾ ਉਹ ਸਜਾਣ ਤੇ ਨਾ ਕੀ ਹੈ ਉਹਦਾ ਸਜਾਣ। ਲੋਕ ਕੀ ਕਹਿੰਦੇ ਨੇ ਇਹ ਗਿਆਨੀ ਜੀ ਨੇ, ਇਹ ਬੜੇ ਸਿਆਣੇ ਨੇ, ਸਿਚੁਏਸ਼ਨ ਇਹ ਹੈ। ਤੇ ਜੇ ਮੈਂ ਇੱਕ ਉਦਾਹਰਨ ਹੋਰ ਦੇਵਾਂਗਾ, ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇਗੀ। ਹੁਣ ਸਾਡੇ ਕਈ ਵੀਰ ਭਰਾ ਨੇ, ਬੜਾ ਚਿਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਹੋ ਗਿਆ, ਪਰ ਉਹਨਾਂ ਲਈ ਇਹੋ ਹੀ ਗਿਆਨ ਅਸਲੀ ਹੈ ਵੀ ਜਿਵੇਂ ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵਾਧੂ ਜਾਈ ਦੀ ਪੰਗਤੀ, ਕੜਾਹ ਪ੍ਰਸ਼ਾਦੀ ਦੇਖ ਲਈ ਹੈ। ਇਹੋ ਹੀ ਉਹਨਾਂ ਦਾ ਗਿਆਨ ਹੈ, ਇਹੋ ਹੀ ਗਿਆਨ ਹੈ। ਤੇ ਜੇ ਕੋਈ ਆਖੇ ਨਹੀਂ ਭਾਈ ਇਹ ਸ਼ਬਦ ਨੂੰ ਪੂਰਾ ਪੜੋ, ਇੱਥੇ ਬਾਬੇ ਨੇ ਲਿਖਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਆਪਣੇ ਪਿਓਵਾਂ ਦਾਦਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੈ, ਤੇ ਜੇ ਇਹਨੂੰ ਖਾਓਗੇ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਇਹਦਾ ਮਤਲਬ ਇਹ ਹੈ ਵੀ ਖਾਵੇਂ ਖਰਚਿਆ ਰਲ ਮਿਲ ਭਾਈ, ਜੇ ਇਸ ਖਜ਼ਾਨੇ ਬਾਣੀ ਦੇ ਗਿਆਨ ਨੂੰ ਆਪਾਂ ਖਾਈਏ, ਜਾਣੀ ਕਿ ਜੀਵਨ ਵਿੱਚ ਹੰਢਾਈਏ, ਹੋਰ ਵੰਡੀਏ, ਤੇ ਇਹ ਕਦੀ ਵੀ ਮੁੱਕਦਾ ਨਹੀਂ ਹੈ। ਖਾਵੇਂ ਖਰਚਿਆ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਉਹਨਾਂ ਕਹਿਣਾ ਨਹੀਂ ਨਹੀਂ ਇੱਦਾਂ ਥੋੜ੍ਹਾ ਹੁੰਦਾ। ਇਹ ਤੇ ਪੰਕਤੀ ਮਹਾਰਾਜ ਨੇ ਉਚਾਰਨ ਕੀਤੀ ਸੀ ਵੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਜਦੋਂ ਭੋਗ ਲੱਗਣਾ ਤੇ ਨਾਲ ਫਿਰ ਇਹ ਪੰਕਤੀ ਬੋਲੀ ਜਾਣੀ ਹੈ। ਹੁਣ ਉਹ ਇੱਥੇ ਖਲੋ ਗਏ ਨੇ, ਇਸ ਤੋਂ ਅੱਗੇ ਨਹੀਂ ਚੱਲ ਸਕਦੇ। ਸੋ ਇਹ ਸਾਡੀ ਸਿਚੁਏਸ਼ਨ ਹੈ ਵੀ ਸਾਡੇ ਜਿਹੜੇ ਅੱਗੇ ਲੱਗੇ ਨੇ, ਜਿਨ੍ਹਾਂ ਨੂੰ ਅਸੀਂ ਗਿਆਨੀ ਮੰਨਿਆ ਹੋਇਆ ਬੇਸਿਕਲੀ, ਕਿਉਂਕਿ ਸਾਨੂੰ ਆਪ ਕੋਈ ਗਿਆਨ ਨਹੀਂ ਹੈ, ਇਸ ਕਰਕੇ ਜਿਹੜਾ ਵੀ ਸਾਡੇ ਤੋਂ ਸਾਨੂੰ ਲੱਗਦਾ ਹੈ ਨਾ ਵੀ ਆਹ ਥੋੜ੍ਹਾ ਜਿਹਾ ਮੇਰੇ ਤੋਂ ਅੱਗੇ ਹੈ, ਆਪਾਂ ਉਹਨੂੰ ਕੀ ਸਮਝ ਲੈਂਦੇ ਜੀ ਇਹ ਕੌਣ ਹੈ, ਗਿਆਨੀ ਹੈ, ਇਹ ਗਿਆਨੀ ਹੈ। ਇਹ ਬੰਦੇ ਦੀ ਵੈਸੇ ਹੀ ਮਾਨਸਿਕ ਕਮਜ਼ੋਰੀ ਹੁੰਦੀ। ਤੁਸੀਂ ਕਿਸੇ ਨੂੰ ਚਾਰ ਸ਼ਬਦ ਅੰਗਰੇਜ਼ੀ ਦੇ ਬੋਲਦੇ ਸੁਣ ਲਓ, ਚਾਰ ਸ਼ਬਦ ਅੰਗਰੇਜ਼ੀ ਦੇ ਬੋਲਦੇ ਸੁਣ ਲਓ, ਤੇ ਹੁਣ ਜੇ ਮੈਨੂੰ ਉਸ ਲੈਵਲ ਦੀ ਓਨੀ ਕੁ ਨਹੀਂ ਆਉਂਦੀ, ਭਾਵੇਂ ਉਹਨੂੰ ਕੱਖ ਨੇ, ਭਾਵੇਂ ਉਹਨੂੰ ਸਿਰਫ ਉਹ ਚਾਰ ਸ਼ਬਦ ਆਉਂਦੇ ਹੋਣ, ਪਰ ਜੇ ਮੈਨੂੰ ਨਹੀਂ ਨਾ ਆਉਂਦੀ, ਮੈਂ ਕਹਿਣਾ ਯਾਰ ਆਹ ਬੰਦਾ ਅੰਗਰੇਜ਼ੀ ਬੜੀ ਕਮਾਲ ਦੀ ਬੋਲਦਾ। ਮੈਂ ਉੱਥੋਂ ਤੱਕ ਆਪਣੇ ਆਪ ਨੂੰ ਲਿਮਿਟ ਕਰ ਲਿਆ, ਉੱਥੋਂ ਤੱਕ ਆਪਣੇ ਆਪ ਨੂੰ ਖਿਲਾਰ ਲਿਆ। ਸੋ ਇਹ ਸਾਡੀ ਇੱਕ ਮੁਸ਼ਕਲ ਰਹੀ ਹੈ ਸਾਡੀ ਕਮਿਊਨਿਟੀ ਦੀ, ਸਾਡੀ ਕੌਮ ਦੀ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਵਿਚਾਰਨਾ ਬਿਲਕੁਲ ਛੱਡ ਚੁੱਕੇ ਹਾਂ। ਤੇ ਇਹਦਾ ਨਤੀਜਾ ਇਹ ਹੁੰਦਾ ਹੈ ਵੀ ਕੋਈ ਵੀ ਬੰਦਾ ਇੱਕ ਅੱਧੀ ਪੰਗਤੀ ਬਾਣੀ ਦੀ ਲੈਂਦਾ ਹੈ ਤੇ ਜਿੱਦਾਂ ਮਰਜ਼ੀ ਸਾਨੂੰ ਮੋੜ ਲੈਂਦਾ, ਕੋਈ ਵੀ ਬੰਦਾ ਕਿਸੇ ਵੀ ਗ੍ਰੰਥ ਵਿੱਚੋਂ ਕੋਈ ਗੱਲ ਸਾਖੀ ਸਾਨੂੰ ਸੁਣਾ ਦਿੰਦਾ ਹੈ ਤੇ ਆਪਾਂ ਉਹਦੇ ਮਗਰ ਉੱਦਾਂ ਹੀ ਤੁਰ ਜਾਂਦੇ ਵੀ ਇਹ ਠੀਕ ਹੀ ਕਹਿੰਦਾ ਹੋਣਾ। ਨਹੀਂ, ਇੱਦਾਂ ਨਹੀਂ ਹੈ।
ਤਾਂ ਬਾਬੇ ਨੇ ਅੱਜ ਬੜੀ ਪਿਆਰੀ ਬਖਸ਼ਿਸ਼ ਕੀਤੀ। ਮਹਾਰਾਜ ਨੇ ਆਖਿਆ ਇਹ ਸਾਰਾ ਜਗਤ ਅੰਨਿਆਂ ਵਾਲੇ ਕਰਮ ਕਰ ਰਿਹਾ, ਇਹ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਵੇ, ਤੇ ਹਰ ਬੰਦਾ ਜੋ ਕਰ ਰਿਹਾ ਹੈ ਉਹਨੂੰ ਉਹ ਠੀਕ ਸਮਝ ਰਿਹਾ, ਜੋ ਕਰ ਰਿਹਾ ਨਾ ਉਹਨੂੰ ਉਹ ਠੀਕ ਮੰਨ ਕੇ ਬੈਠਾ ਵੀ ਨਹੀਂ ਮੈਂ ਤੇ ਜੋ ਕਰ ਰਿਹਾ ਇਹੋ ਹੀ ਠੀਕ ਹੈ ਕਿਉਂਕਿ ਮੈਂ ਸਿੱਖਿਆ। ਇੱਥੇ ਇੱਕ ਜੋ ਬੰਦਾ ਕਰਮ ਕਰ ਰਿਹਾ, ਇੱਕ ਜਿਹੜਾ ਵਿਚਾਰਧਾਰਾ ਨੂੰ ਫੋਲੋ ਕਰ ਰਿਹਾ, ਉਹ ਫਿਰ ਕਹਿੰਦਾ ਵੀ ਨਹੀਂ ਜੋ ਆਹ ਹੈ ਨਾ ਇਹੋ ਹੀ ਸਭ ਤੋਂ ਸ੍ਰੇਸ਼ਟ ਹੈ, ਇਹੋ ਹੀ ਸਭ ਤੋਂ ਉੱਤਮ ਹੈ। ਤੇ ਇੱਥੋਂ ਫਿਰ ਈਰਖਾ ਵੀ ਸ਼ੁਰੂ ਹੋ ਰਹੀ, ਨਫ਼ਰਤ ਵੀ ਸ਼ੁਰੂ ਹੋ ਰਹੀ ਹੈ ਤੇ ਆਪਸੀ ਲੜਾਈਆਂ ਵੀ ਸ਼ੁਰੂ ਹੋ ਰਹੀਆਂ। ਅਸਲ ਵਿੱਚ ਰੋਗ ਕੋਈ ਹੋਰ ਸੀ ਤੇ ਅਸੀਂ ਤੁਰ ਕਿਸੇ ਹੋਰ ਪਾਸੇ ਨੂੰ ਪਏ। ਤੋ ਬਾਬੇ ਨੇ ਅੱਜ ਇੱਕ ਜਿਹੜਾ ਜ਼ਿਕਰ ਕੀਤਾ, ਮੈਂ ਸ਼ਬਦ ਪੜ੍ਹਾਂ, ਆਖਿਆ ਹਰ ਬਿਨ ਭਰਮ ਭੁਲਾਨੇ ਅੰਧਾ, ਜਾਪੈ ਜਾਉ ਆਪ ਛੁਟਕਾਵਣ। ਮਹਾਰਾਜ ਕਹਿੰਦੇ ਜਿਹਦੇ ਕੋਲ ਮੈਂ ਗਿਆ ਵੀ ਮੈਨੂੰ ਮੇਰੀ ਹਉਮੈ ਨੇ ਗਰਸਿਆ ਹੋਇਆ, ਹਉਮੈ ਦੀਰਘ ਰੋਗ ਹੈ ਵੀ ਮੈਂ ਹਉਮੈ ਦੇ ਵਿੱਚ ਫਸਿਆ ਹੋਇਆ, ਆਖਿਆ ਜਿਹਦੇ ਕੋਲ ਗਿਆ ਉਹ ਆਪ ਹਉਮੈ ਵਿੱਚ ਹੈ। ਉਹ ਕਹਿੰਦੇ ਏਦਾਂ ਕਰੋ ਤੇ ਫਿਰ ਠੀਕ ਹੈ, ਜੋਗੀ ਕੋਲ ਗਿਆ ਤੇ ਜੋਗੀ ਕਹਿੰਦਾ ਏਦਾਂ ਕਰ ਲਓ, ਤੇ ਜੇ ਸਾਡੇ ਵਿੱਚ ਜਿਹੜੀ ਸੰਪਰਦਾ ਕੋਲ ਮੈਂ ਜਾਂਦਾ ਉਹ ਕਹਿੰਦਾ ਨਹੀਂ ਏਦਾਂ ਕਰੋ, ਦੂਜਾ ਕਹਿੰਦਾ ਏਦਾਂ ਕਰੋ, ਤੀਜਾ ਕਹਿੰਦਾ ਏਦਾਂ ਕਰੋ, ਤੇ ਸਾਨੂੰ ਕਈ ਵਾਰ ਨੌਜਵਾਨ ਆਣ ਕੇ ਵੀਰ ਪੁੱਛਦੇ ਨੇ ਕਹਿੰਦੇ ਜੀ ਬੜੇ ਕਨਫਿਊਜ਼ ਆ, ਜਿਹਦੇ ਕੋਲ ਜਾਈਦਾ ਜਿਹੜੇ ਗੁਰਦੁਆਰੇ ਚਲੇ ਜਾਈਦਾ ਉੱਥੇ ਉਹ ਆ ਇੱਦਾਂ ਕਹਿੰਦੇ ਨੇ, ਉਹ ਇੱਦਾਂ ਕਹਿੰਦੇ ਨੇ, ਇਹੋ ਹੀ ਤਾਂ ਪ੍ਰੋਬਲਮ ਹੈ, ਇਹੋ ਹੀ ਤਾਂ ਸਾਡੀ ਮੁਸ਼ਕਲ ਹੈ। ਹੁਣ ਸਤਿਗੁਰੂ ਨੇ ਆਖਿਆ ਜਾਂ ਪੈ ਜਾਊ ਆਪ ਛੁਟਕਾਵਣ, ਜਿਹਦੇ ਕੋਲ ਗਿਆ ਵੀ ਮੈਨੂੰ ਮਤਲਬ ਮੈਂ ਹਉਮੈ ਤੋਂ ਛੁੱਟਣਾ ਚਾਹੁੰਦਾ, ਜੇ ਮੈਂ ਜੋਗੀ ਕੋਲ ਗਿਆ ਉਹ ਕਹਿੰਦਾ ਪਿੰਡੇ ਤੇ ਸਵਾਹ ਮਿਲਿਆ ਕਰ, ਜੇ ਮੈਂ ਕਿਸੇ ਸੰਨਿਆਸੀ ਕੋਲ ਗਿਆ ਉਹ ਕਹਿੰਦਾ ਏਦਾਂ ਕਰ ਵੀ ਆ ਤੂੰ ਮੇਰੇ ਨਾਲ ਚੱਲ, ਘਰ ਬਾਰ ਦੀਆਂ ਜ਼ਿੰਮੇਵਾਰੀਆਂ ਛੱਡ, ਆਪ ਬਾਹਰ ਤੁਰੇ ਫਿਰੀਏ ਤੇ ਇਹਦੇ ਨਾਲ ਹੱਲ ਹੋ ਜਾਵੇਗਾ। ਕਿੰਨੇ ਕਲਟ ਏਦਾਂ ਦੇ ਬਣ ਗਏ, ਕਿੰਨੀਆਂ ਕਿੰਨਾ ਕੁਝ ਏਦਾਂ ਦਾ ਬਣ ਗਿਆ। ਪੰਥ ਸਾਡੇ ਵਿੱਚ ਵੀ ਏਦਾਂ ਹੋਇਆ, ਉਹ ਕਹਿੰਦਾ ਜੀ ਸਾਡੀ ਮਰਿਆਦਾ ਉੱਤਮ ਹੈ, ਦੂਜਾ ਕਹਿੰਦਾ ਜੀ ਸਾਡੀ ਮਰਿਆਦਾ ਉੱਤਮ ਹੈ, ਤੀਜਾ ਕਹਿੰਦਾ ਸਾਡੀ ਮਰਿਆਦਾ ਚੰਗੀ ਹੈ, ਤੇ ਮਰਿਆਦਾਵਾਂ ਦੇ ਹੀ ਝਗੜੇ ਖੜੇ ਹੋ ਗਏ ਵੀ ਕਿੰਨੇ ਕਿਹੜੀ ਮਰਿਆਦਾ ਨੂੰ ਮੰਨਣਾ। ਤੇ ਜਿਹੜਾ ਜਿਹਨੂੰ ਫੜ ਕੇ ਬੈਠਾ ਨਾ ਜਿਹੜੀ ਚੀਜ਼ ਨੂੰ, ਉਹਨੂੰ ਛੱਡਣ ਲਈ ਉਹ ਕਦੀ ਵੀ ਤਿਆਰ ਨਹੀਂ ਹੈ। ਇਹ ਬੁਨਿਆਦੀ ਬੰਦੇ ਦੀ ਸਮੱਸਿਆ ਬਣ ਗਈ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਬਚਨ ਇੱਦਾਂ ਦੇ ਰੱਖੇ, ਭਰਮ ਦੇ ਵਿੱਚ ਭਰਮੇ ਭਾਏ ਨਾ ਵਿਜਵੈ, ਆਖਿਆ ਜੇ ਭਵੈ ਜਸੰਤਰ ਦੇਸ਼, ਜੇ ਤੂੰ ਸਾਰੇ ਦੇਸ਼ਾਂ ਦੇ ਗੇੜੇ ਵੀ ਕੱਢ ਲਵੇ ਨਾ, ਵੀ ਇੱਦਾਂ ਭੜਕਦਾ ਫਿਰੇ ਅੱਜ ਕਿਤੇ ਕੱਲ ਨੂੰ ਕਿਤੇ ਪਰਸੋਂ ਕਿਤੇ ਚੌਥ ਕਿਤੇ, ਤੇ ਤਾਂ ਵੀ ਤੇਰਾ ਪਾਰ ਉਤਾਰਾ ਨਹੀਂ ਹੋਣਾ, ਭੜਕਦਾ ਫਿਰ ਕਿਉਂਕਿ ਇੱਥੇ ਤੇ ਭੜਕਾਉਣ ਵਾਲੇ ਬੜੇ ਨੇ, ਹਰ ਬੰਦੇ ਨੇ ਆਪਣੀ ਦੁਕਾਨ ਖੋਲੀ ਹੋਈ ਹੈ, ਇੱਥੇ ਹਰ ਕੋਈ ਡਾਕਟਰ ਹੈ ਉਹ ਤੁਹਾਨੂੰ ਦੱਸ ਰਿਹਾ ਵੀ ਤੂੰ ਇੱਦਾਂ ਕਰੀ, ਕਿਸੇ ਕੋਲ ਗਏ ਉਹ ਕਹਿੰਦਾ ਜੀ ਤੂੰ ਸੰਪਟ ਪਾਠ ਕਰਾ ਕੇ ਵੇਖ ਲਾ, ਦੂਜਾ ਕਹਿੰਦਾ ਮਾਂ ਸੰਪਟ ਪਾਠ ਕਰਾ ਕੇ ਵੇਖ ਲਾ, ਤੀਜਾ ਕਹਿੰਦਾ ਇੱਕ ਅੱਧਾ ਚੁਪਹਿਰਾ ਹੀ ਕੱਟ ਕੇ ਵੇਖ ਲਓ, ਚੌਥਾ ਕਹਿੰਦਾ ਇੱਕ ਅੱਧਾ ਅਖੰਡ ਪਾਠ ਕਰਾ ਕੇ ਵੇਖ ਲਓ, ਮਤਲਬ ਏਦਾਂ ਸਾਰੇ ਦੱਸ ਰਹੇ ਨੇ। ਬੁਨਿਆਦੀ ਸਮੱਸਿਆ ਕੀ ਹੈ ਬੰਦੇ ਦੀ, ਉਹਦਾ ਕਿਸੇ ਨੂੰ ਵੀ ਪਤਾ ਨਹੀਂ। ਵੈਦ ਤੇ ਸਿਆਣਾ ਉਹ ਹੁੰਦਾ ਜਿਹੜਾ ਪਹਿਲਾਂ ਰੋਗ ਦੀ ਪਛਾਣ ਕਰੇ, ਜਿਹੜਾ ਸਿਆਣਾ ਵੈਦ ਹੈ ਉਹ ਸਭ ਤੋਂ ਪਹਿਲਾਂ ਵੇਖੇਗਾ ਰੋਗ ਕੀ ਹੈ ਤੈਨੂੰ, ਪਹਿਲਾਂ ਰੋਗ ਨੂੰ ਵੇਖਿਆ ਜਾਂਦਾ ਤੇ ਫਿਰ ਦਵਾਈ ਦਿੱਤੀ ਜਾਂਦੀ ਹੈ। ਇੱਦਾਂ ਤੇ ਕਦੀ ਨਹੀਂ ਨਾ ਹੁੰਦਾ ਵੀ ਤੁਸੀਂ ਕਿਸੇ ਡਾਕਟਰ ਤੋਂ ਗਏ ਤੇ ਉਹਨੇ ਉਹਨੇ ਤੁਸੀਂ ਆਖਿਆ ਜੀ ਮੇਰੇ ਢਿੱਡ ਭੀੜ ਹੁੰਦੀ ਹੈ, ਉਹਨੇ ਫੜ ਕੇ ਤੇ ਓਪਰੇਸ਼ਨ ਕਰਕੇ ਚੀਰ ਕੇ ਢਿੱਡ ਧਰ ਦਿੱਤਾ, ਤੇ ਮੁੜ ਕੇ ਪਤਾ ਲੱਗੇ ਵੀ ਨਹੀਂ ਇਹਦਾ ਤੇ ਆਰਾਮ ਗੋਲੀ ਨਾਲ ਵੀ ਆ ਸਕਦਾ ਸੀ। ਹੌਸਪੀਟਲ ਦੇ ਵਿੱਚ ਹਜ਼ਾਰਾਂ ਲੋਕ ਜਾਂਦੇ ਨੇ, ਮੈਂ ਕਹਿੰਦਾ ਹਜ਼ਾਰ ਬੰਦਾ ਢਿੱਡ ਭੀੜ ਵਾਲਾ ਹੌਸਪੀਟਲ ਦੇ ਵਿੱਚ ਗਿਆ, ਕੀ ਹਜ਼ਾਰਾਂ ਦੀ ਢਿੱਡ ਭੀੜ ਇੱਕੋ ਜਿਹੀ ਹੈ? ਇੱਕ ਜਿਹੜਾ ਹੈ ਉਹਦੇ ਨੋਰਮਲ ਢਿੱਡ ਭੀੜ ਹੈ, ਇੱਕ ਨੂੰ ਖੁਦਾ ਨਾ ਖਾਸ ਤੋਂ ਕੋਈ ਪੇਟ ਵਿੱਚ ਬੜੀ ਗੰਭੀਰ ਸਮੱਸਿਆ ਸੀ, ਇੱਕ ਨੂੰ ਗੈਸ ਬਣੀ ਹੋਈ ਸੀ। ਹਰ ਇੱਕ ਲਈ ਗੋਲੀ ਕਿਹੜੀ ਕਿਹੜੀ ਹੈ ਵੱਖਰੀ ਵੱਖਰੀ ਹੈ ਨਾ, ਇੱਕੋ ਗੋਲੀ ਤਾਂ ਨਹੀਂ ਨਾ ਡਾਕਟਰ ਦਿੰਦਾ। ਡਾਕਟਰ ਸਿਆਣਾ ਉਹ ਹੁੰਦਾ ਹੈ ਜਿਹੜਾ ਪਹਿਲਾਂ ਰੋਗ ਦੀ ਪਛਾਣ ਕਰਦਾ ਵੀ ਇਹਨੂੰ ਰੋਗ ਕੀ ਹੈ। ਹੁਣ ਬਾਬੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜਾ ਚਿਰ ਪਹਿਲਾਂ ਰੋਗ ਦੀ ਪਛਾਣ ਕਰ ਲਈ ਸੀ ਵੀ ਦੁਨੀਆਂ ਨੂੰ ਰੋਗ ਹੈ ਕਿਹੜਾ, ਤੇ ਦੁਨੀਆਂ ਦੇ ਆ ਜਿਹੜੇ ਆਪੂ ਬਣੇ ਨੀਮ ਹਕੀਮ ਖਤਰਾ ਏ ਜਾਨ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਰੋਗ ਦੀ ਪਛਾਣ ਕਰ ਲਈ, ਫਿਰ ਉਹਨਾਂ ਦਵਾਈ ਦਿੱਤੀ ਵੀ ਭਾਈ ਆਹ ਹੈ ਇਹਦੀ ਦਵਾਈ, ਤੇ ਜੇ ਤੁਸੀਂ ਇਹ ਦਵਾਈ ਨਹੀਂ ਲੈਂਦੇ ਤੁਸੀਂ ਕਦੀ ਕਿਸੇ ਤੀਰਥ ਉੱਤੇ ਚਲੇ ਜਾਓ, ਕਦੀ ਕਿਸੇ ਤੀਰਥ ਉੱਤੇ ਚਲੇ ਜਾਓ, ਕਦੀ ਕਿਤੇ ਜਾ ਕੇ ਨਹਾ ਲਓ, ਕਦੀ ਕਿਤੇ ਜਾ ਕੇ ਨਹਾ ਲਓ, ਕਦੀ ਕਿਤੇ ਮੱਥਾ ਟੇਕ ਆਓ, ਕਦੀ ਕਿਤੇ ਮੱਥਾ ਟੇਕ ਆਓ, ਤੇ ਤੁਹਾਡਾ ਉਧਾਰ ਨਹੀਂ ਹੋਣਾ। ਬਾਬੇ ਨੇ ਇਹਦਾ ਇਹਦੀ ਬੜਾ ਚਿਰ ਪਹਿਲਾਂ ਪਛਾਣ ਕਰ ਲਈ ਸੀ, ਤੇ ਹਰ ਇੱਥੇ ਜਿਹੜਾ ਵੈਦ ਆਪੇ ਬਣਿਆ ਬੈਠਾ ਹੈ ਨਾ ਉਹ ਕਹਿੰਦਾ ਜੀ ਮੇਰੀ ਦੁਕਾਨ ਸਭ ਤੋਂ ਠੀਕ ਹੈ, ਮੇਰੀ ਦੁਕਾਨ ਸਭ ਤੋਂ ਉੱਤਮ ਹੈ। ਹੁਣ ਤੇ ਮਸ਼ਹੂਰੀਆਂ ਪਹਿਲਾਂ ਵੈਦ ਕਰਦੇ ਹੁੰਦੇ ਸੀ, ਹੁਣ ਤੇ ਨਾ ਬਾਬੇ ਵੀ ਕਰਨ ਲੱਗ ਪੈਂਦੇ ਨੇ, ਕਿਵੇਂ
ਮਾਈਕ ਫੜਾ ਕੇ ਕਹਿੰਦੇ ਨੇ ਦੱਸੋ, ਉਹ ਫਿਰ ਅੱਗੋਂ ਮਾਈਕ ਦੇ, ਹਾਂਜੀ ਸਾਨੂੰ ਬੜੀ ਮੁਸ਼ਕਲ ਸੀ ਜੀ, ਅਸੀਂ ਜਦੋਂ ਦੇ ਇਸ ਬਾਬੇ ਦੇ ਕੋਲ ਆਉਣ ਲੱਗੇ ਹਾਂ ਉਦੋਂ ਦੀ ਸਾਡੀ ਮੁਸ਼ਕਲ ਘਟ ਗਈ। ਹੁਣ ਇਹ ਵੀ, ਇਹ ਕੰਮ ਇਹਨਾਂ ਨੇ ਵੀ ਤੋਰ ਲਿਆ। ਪਹਿਲਾਂ ਤੇ ਨਾ ਉਹ ਕੰਪਨੀਆਂ ਵਾਲੇ ਕਹਿੰਦੇ ਹੁੰਦੇ ਸੀ ਨਾ, ਸਾਡੀ ਸੇਵਾ ਤੁਹਾਨੂੰ ਕਿੱਦਾਂ ਦੀ ਲੱਗੀ, ਤੇ ਤੁਸੀਂ ਉੱਥੇ ਵਿਊ, ਜਿਵੇਂ ਆਪਾਂ ਜਾਂਦੇ ਹਾਂ ਕੋਈ ਵੀ ਕੰਪਨੀ ਜਿੱਥੇ ਮਤਲਬ ਖਾਣ ਪੀਣ ਰੈਸਟੋਰੈਂਟ ਤੇ ਵੀ ਬੰਦੇ ਨੇ ਜਾਣਾ ਹੋਵੇ, ਤੇ ਉੱਥੇ ਕੰਪਨੀ ਵਾਲੇ ਕਹਿੰਦੇ ਨੇ ਜਾਂ ਉਹ ਜਿਹੜਾ ਓਨਰ ਹੁੰਦੇ ਨੇ ਉਹ ਕਹਿੰਦੇ ਨੇ, ਲਿਖੋ ਤੁਹਾਨੂੰ ਸਾਡਾ ਫੂਡ ਕਿੱਦਾਂ ਦਾ ਲੱਗਾ। ਉਹ ਫਿਰ ਬੰਦਾ ਲਿਖ ਕੇ ਆਉਂਦਾ ਜੀ ਹਾਂਜੀ ਫੂਡ। ਜਾਂ ਮੈਂ ਕਈ ਵਾਰ ਵੇਖਿਆ ਆਪਾਂ, ਤੁਸੀਂ ਚਲੇ ਜਾਓ ਵਾਲਮਾਰਟ ਕੋਸਕੋ ਵਰਗੇ ਸਟੋਰਾਂ ਦੇ ਵਿੱਚ, ਉੱਥੇ ਕਈ ਭੈਣਾਂ ਵੀਰ ਜਿਹੜੇ ਕੰਮ ਕਰਦੇ ਨੇ ਉਹ ਕਹਿੰਦੇ ਬਾਬਾ ਜੀ ਰੇਟਿੰਗ ਕਰ ਦੋਗੇ ਮੇਰੀ ਜੀ, ਲਿਖ ਦਿਓ। ਆਪਾਂ ਆਹਨੇ ਵੀ ਚੱਲ ਜੇ ਕਹਿੰਦੀ ਹੈ ਤੇ ਫਿਰ, ਜਾਂ ਕਹਿੰਦਾ ਹੈ ਤੇ ਫਿਰ ਆਪਾਂ ਰੇਟਿੰਗ ਕਰ ਦਿੰਦੇ। ਆਪਾਂ ਉਹ ਚੀਜ਼ ਖਰੀਦੀ ਵੀ ਨਹੀਂ ਹੁੰਦੀ, ਪਰ ਫਿਰ ਵੀ ਬੰਦਾ ਉੱਥੇ ਜਾ ਕੇ ਕੀ ਕਰਦਾ, ਰੇਟਿੰਗ ਕਰਾਉਂਦਾ, ਹਾਂਜੀ 5+ ਆ। ਯੂਟਿਊਬ ਦੇ ਉੱਤੇ ਥੱਲੇ ਜਾਂ ਗੂਗਲ ਮੈਪ ਦੇ ਥੱਲੇ ਆਉਂਦੇ ਨਾ ਕਮੈਂਟ ਕਰਦੇ ਵੀ ਤੁਸੀਂ ਫਲਾਨੀ ਪਲੇਸ 'ਤੇ ਗਏ ਤੁਹਾਨੂੰ ਕਿੱਦਾਂ ਲੱਗਾ, ਅਤੇ ਕਿੰਨੇ ਰਿਵਿਊ ਲੋਕ ਥੱਲੇ ਦਿੰਦੇ ਨੇ। ਉਹ ਪਹਿਲਾਂ ਇਹ ਜਿਹੜੇ ਦੁਨੀਆਂ ਦੇ ਬਿਜ਼ਨਸ ਕਾਰੋਬਾਰੀ ਸੀ ਇਹ ਰਿਵਿਊ ਲੈਂਦੇ ਹੁੰਦੇ ਸੀ, ਹੁਣ ਤਾਂ ਇੱਥੇ ਬਾਬੇ ਵੀ ਰਿਵਿਊ ਲੈਂਦੇ ਨੇ। ਹਾਂਜੀ ਦੱਸੋ ਜੀ ਤੁਹਾਡੇ ਜੀਵਨ 'ਚ ਕੀ ਤਬਦੀਲੀ ਆਈ, ਅਸੀਂ ਜੀ ਆਏ ਹਾਂ ਤੁਹਾਡੇ ਕੋਲ ਜਦੋਂ ਦਾ ਤੁਹਾਡਾ ਪ੍ਰਸ਼ਾਸਕ ਆ ਜੀ, ਸਾਡੇ 'ਤੇ ਰੋਕ ਕੱਟੇ ਗਏ। ਇਹ ਵੀ ਆਪਣੀ ਇੱਦਾਂ ਬਿਜ਼ਨਸ ਨੂੰ ਐਕਸਪੈਂਡ ਕਰਦੇ ਨੇ, ਫਿਰ ਉਹ ਵੀਡੀਓ ਵਿਖਾ ਵਿਖਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਜਿਵੇਂ ਦੁਨੀਆਂ ਦਾ ਕਾਰੋਬਾਰੀ ਖਿੱਚਦਾ। ਤੇ ਤੁਹਾਡੇ ਗੁਰੂ ਨੇ ਤੁਹਾਨੂੰ ਕੀ ਸਮਝਾਇਆ? ਇੱਥੇ ਅਸੀਂ ਤੇ ਵਾਹਿਗੁਰੂ ਅੱਗੇ ਕੇਵਲ ਅਰਦਾਸ ਕਰਦੇ ਹਾਂ ਕਿ ਗੁਰੂ ਅਰਜਨ, ਤੁਸੀਂ ਅੰਦਾਜ਼ਾ ਲਾਓ ਸਾਧ ਸੰਗਤ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਧੰਨ ਪੰਜਵੇਂ ਪਾਤਸ਼ਾਹ ਜਦੋਂ ਸਿੱਖ ਉਹਨਾਂ ਦੇ ਕੋਲ ਆਉਂਦੇ ਸੀ ਜਾਂ ਕੋਈ ਵੀ ਉਪਦੇਸ਼ ਲੈਣ ਆਉਂਦਾ ਸੀ ਤੇ ਗੁਰੂ ਸਾਹਿਬ ਇੱਦਾਂ ਕਹਿਣਗੇ, ਕਹਿੰਦੇ ਹੋਣਗੇ ਵੀ ਆਹ ਫਲਾਨੇ ਹੋ, ਆਹ ਵੇਖੋ ਆਹ ਮੇਰੇ ਕੋਲ ਆਇਆ ਜੇ, ਤੇ ਹੁਣ ਇਹ ਇਹ ਇੱਥੋਂ ਇਹਨੂੰ ਇਹ ਮਿਲਿਆ ਜੇ, ਇਸ ਕਰਕੇ ਸਾਰੇ ਹੁਣ ਇੱਧਰ ਆਇਆ ਕਰੋ, ਇੱਦਾਂ ਕਹਿੰਦੇ ਹੋਣਗੇ। ਕੀ ਇਹ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਨਾਲ ਗੱਲ ਮੈਚ ਕਰਦੀ ਆ? ਕਦੀ ਨਹੀਂ ਕਰਦੀ, ਤੇ ਅੱਜ ਇੱਦਾਂ ਚੱਲ ਰਿਹਾ। ਤਾਂ ਖੈਰ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਵੀ ਰੋਗ, ਮੈਂ ਗੱਲ ਕਰ ਰਿਹਾ ਸੀ ਵੀ ਜੇ ਰੋਗ ਦੀ ਪਛਾਣ ਆ ਜਾਵੇ ਤੇ ਫਿਰ ਇਲਾਜ ਕਰਨਾ ਸੌਖਾ ਹੁੰਦਾ। ਗੁਰੂ ਸਾਹਿਬ ਨੇ ਲੰਮਾ ਸਮਾਂ ਪਹਿਲਾਂ ਰੋਗ ਦੀ ਪਛਾਣ ਕਰ ਲਈ ਸੀ, ਤੇ ਉਹ ਰੋਗ ਪਤਾ ਮਨੁੱਖਤਾ ਨੂੰ ਕਿਹੜਾ ਹੈ? ਉਹ ਰੋਗ ਹੈ ਹਉਮੈ ਦਾ ਰੋਗ, ਮੈਂ ਮੇਰੀ ਦਾ ਰੋਗ। ਹਉਮੈ ਦੀਰਗ ਰੋਗ ਹੈ, ਦੁਨੀਆਂ ਨੂੰ ਰੋਗ ਹਉਮੈ ਦਾ ਏ, ਹੰਕਾਰ ਦਾ ਏ, ਤੇ ਇਹਦਾ ਹੱਲ ਗੁਰੂ ਦੇ ਸ਼ਬਦ ਦੇ ਵਿੱਚ ਪਿਆ ਹੈ, ਹੋਰ ਕੋਈ ਰੋਗ ਨਹੀਂ ਹੈਗਾ। ਬਾਕੀ ਸਭ ਜੋ ਵੀ ਹੋ ਰਿਹਾ ਧਰਮ ਦੇ ਨਾਂ ਤੇ ਪਖੰਡ ਹੋ ਰਿਹਾ, ਰੋਗ ਇਹ ਹੈ, ਬੇਸਿਕਲੀ ਬੁਨਿਆਦੀ ਰੋਗ ਇਹ ਹੈ, ਤੇ ਗੁਰੂ ਹਉਮੈ ਦੇ ਰੋਗ ਦੀ ਨਿਵਿਰਤੀ ਕਰਦਾ। ਤੋ ਮਹਾਰਾਜ ਨੇ ਆਖਿਆ, ਜਾਂ ਪੈ ਜਾਊ ਆਪ ਛੁਟਕਾਵਣ ਤੇ ਬਾਂਧੇ ਬਹੁ ਫੰਦਾ। ਉਹ ਹੋਰ ਫਾਈਆਂ ਚ ਫਸਿਆ, ਜਿਹਦੇ ਕੋਲ ਮੈਂ ਗਿਆ ਉਹ ਆਪ ਰੋਗੀ ਹੈ, ਜੋ ਜੋ ਦਿਸ ਹੈ ਸੋ ਸੋ ਰੋਗੀ, ਉਹ ਤੇ ਆਪ ਰੋਗੀ ਹੈ। ਜਿਹੜਾ ਰੋਗ ਤੁਹਾਨੂੰ ਹੈ ਨਾ, ਉਹੋ ਹੀ ਜਿਹਦੇ ਕੋਲ ਤੁਸੀਂ ਜਾ ਰਹੇ ਉਹਨੂੰ ਹੈ, ਸੇਮ ਰੋਗ ਹੈ, ਕੋਈ ਫਰਕ ਨਹੀਂ ਹੈ। ਜੇ ਬਰੀਕੀ ਨਾਲ ਵੇਖੋਗੇ ਤੇ ਉਹੋ ਰੋਗ ਉਹਨੂੰ ਹੈ, ਪਹਿਲਾ ਬਚਨ ਹੈ। ਹੁਣ ਜਿਹੜਾ ਬੰਦਾ ਜਿੱਥੇ ਬੈਠਾ, ਮਹਾਰਾਜ ਨੇ ਉਹਦੀ ਗੱਲ ਕੀਤੀ, ਆਖਿਆ ਤੁਸੀਂ ਜੋਗੀ ਕੋਲ ਚਲੇ ਜਾਓ, ਉਹ ਕਹਿੰਦਾ ਜੋਗੀ ਕਹੇ ਜੋਗ ਭਲ ਮਿੱਠਾ। ਉਹ ਕਹਿੰਦਾ ਜੋਗ ਹੀ ਭਲਾ ਹੈ ਭਾਈ, ਜੋਗੀ ਬਣ ਜਾਓ ਸਾਰੇ ਜਾਣੇ, ਸਾਰੇ ਜਾਣੇ ਸਿਰ ਦੇ ਵਾਲ ਪਟਾ ਕੇ ਤੇ ਸਵਾਹ ਮਲ ਕੇ ਤੇ ਕਿਸੇ ਮੜੀ 'ਚ ਜਾ ਕੇ ਬਹਿ ਜਾਓ, ਇਹੋ ਹੀ ਸਭ ਤੋਂ ਉੱਤਮ ਸਾਧਨ ਹੈ। ਹੁਣ ਜੇ ਸਾਰੀ ਦੁਨੀਆਂ ਜੋਗੀ ਦੇ ਮਗਰ ਲੱਗ ਕੇ ਜੋਗੀ ਬਣ ਜਾਵੇ ਤੇ ਦੁਨੀਆਂ ਦਾ ਤਾਂ ਨਿਯਾਮ ਤਬਾਹ ਹੋ ਜਾਵੇਗਾ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇੱਕ ਹੈ ਸਿਧਪਾਈ। ਬਾਬੇ ਨੇ ਆਖਿਆ ਇੱਕ ਜਿਹੜੇ ਰੁੰਡ, ਜਿਹੜੇ ਮਤਲਬ ਸਿਰ ਨੂੰ ਮੁੰਡਣ ਕਰਾ ਦਿੰਦੇ ਨੇ, ਕੱਲਾ ਕੱਲਾ ਵਾਲ ਪਟਾ ਦਿੰਦੇ ਨੇ, ਆਖਿਆ ਉਹ ਕਹਿੰਦੇ ਨੇ ਇਹ ਚੰਗਾ ਮਾਰਗ ਹੈ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇੱਕ ਹੈ ਸਿੱਧ ਪਾਈ। ਬਾਬੇ ਨੇ ਜਾਂ ਤੇ ਉਪਜੀ ਤਹੀਂ ਸਮਾਨੀ, ਇਹ ਬਿਦ ਬਿਸਰੀ ਤਬ ਹੀ ਪੰਡਿਤ ਗੁਣੀ ਸੂਰ ਹਮ ਦਾਤੇ, ਏਕ ਹੈ ਹਮ ਵੱਢ ਹਮ ਹੀ। ਬਾਬੇ ਨੇ ਦੂਜੇ ਬੰਦ ਵਿੱਚ ਬਖਸ਼ਿਸ਼ ਕਰਦਿਆਂ ਆਖਿਆ ਵੀ ਇਹ ਜਿਹੜੀ ਹਉਮੈ ਦੀ ਪੀੜ ਹੈ, ਇਹ ਰੱਬ ਦੇ ਵਿਛੋੜੇ ਤੋਂ ਪੈਦਾ ਹੁੰਦੀ ਹੈ, ਤੇ ਇਹਦੇ ਵਿੱਚ ਸਾਰੀ ਲੁਕਾਈ ਟਿੱਗੀ ਪਈ ਹੈ, ਤੇ ਸਾਰੇ ਇੱਥੇ ਜੀ ਰਹੇ ਨੇ ਵੀ ਅਸੀਂ ਵੱਡੇ ਹਾਂ, ਅਸੀਂ ਪੰਡਿਤ ਹਾਂ, ਅਸੀਂ ਸਿਆਣੇ ਹਾਂ, ਅਸੀਂ ਗੁਣੀ ਹਾਂ, ਅਸੀਂ ਗਿਆਨੀ ਹਾਂ, ਅਸੀਂ ਤੁਹਾਨੂੰ ਰਾਹ ਦੱਸਾਂਗੇ। ਅਗਲਾ ਬੋਲ ਹੈ, ਜਿਸੈ ਬੁਝਾਏ ਸੋਈ ਬੁਝੈ, ਬਿਨ ਬੁਝੈ ਕਿਉਂ ਰਹੀ ਹੈ, ਸਤਿਗੁਰ ਮਿਲੈ ਅੰਧੇਰਾ ਚੁੱਕੈ, ਇਨ ਬਿਦ ਮਾਣਕ ਲਹੀ ਹੈ। ਜੇ ਤੁਹਾਨੂੰ ਸਤਿਗੁਰੂ ਮਿਲੇਗਾ ਨਾ, ਅੰਦਰ ਦਾ ਹਨੇਰਾ ਗਵਾਚੇਗਾ ਤੇ ਅੰਦਰੋਂ ਹੀ ਮਾਣਕ ਲੱਭ ਜਾਣਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਅਖੀਰਲਾ ਬਚਨ ਹੈ, ਤਜ ਬਾਵੇ ਦਾਣੇ ਵਿਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਇੱਧਰ ਉੱਧਰ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਆਪਣਾ ਨਿਸ਼ਾਨਾ ਪੱਕਾ ਕਰ, ਰੱਬੀ ਰਾਹ ਵਾਲਾ। ਕਹੋ ਕਬੀਰ ਗੂੰਗਿਆ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਤੇ ਇਹ ਅਵਸਥਾ ਫਿਰ ਸਤਿਗੁਰੂ ਤੈਨੂੰ ਉਦਾਂ ਦੀ ਦੇਵੇਗਾ
ਵੀ ਜਿਵੇਂ ਗੂੰਗੇ ਨੇ ਗੁੜ ਖਾਧਾ ਹੋਵੇ ਤੇ ਉਹਨੂੰ ਪੁੱਛੋ ਸਵਾਦ ਕਿੱਦਾਂ ਦਾ ਤੇ ਉਹ ਕੀ ਕਵੇਗਾ। ਸੋ ਗੁਰੂ ਵਾਲੀ ਅਵਸਥਾ ਨੂੰ ਮਾਣਿਆ ਜਾ ਸਕਦਾ ਹੈ ਦੁੱਖਾਂ ਸੁੱਖਾਂ ਵਿੱਚ ਵੀ, ਪਰ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੂੰਗੇ ਦੇ ਗੁੜ ਵਾਂਗੂ। ਤੋ ਮਹਾਰਾਜ ਕਿਰਪਾ ਕਰਨ ਦੀ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਤਿੰਨਾਂ ਦੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰੂ ਕੀ ਸੰਗਤ ਜੀ, ਇਹ ਜਿਹੜਾ ਰਾਗ ਪਾਵਨ ਸ਼ਬਦ ਹੈ, ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਕਿਉਂਕਿ ਆਪ ਸਰਬੱਤ ਸੰਗਤ ਨੂੰ ਪਤਾ ਹੈ ਕਿ ਸਤਿਗੁਰਾਂ ਨੇ ਸਾਨੂੰ ਰਾਗਾਂ ਦੇ ਵਿੱਚ ਬਾਣੀ ਬਖਸ਼ਿਸ਼ ਕੀਤੀ ਹੈ। ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ, ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆਂ ਘਰ ਦਸਵਾਂ ਕਾਫੀ, ਇਹ ਮਿਸ਼ਰਤ ਰਾਗ ਹੈ, ਦੋਵਾਂ ਰਾਗਾਂ ਦੇ ਵਿੱਚ ਇਹ ਸ਼ਬਦ ਹੈ। ਕਿਉਂਕਿ ਸੰਗਤ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਭਾਈ ਸਾਹਿਬ ਸੌਖੇ ਸੌਖੇ ਸ਼ਬਦ ਸਰਵਣ ਕਰਾਓ, ਕਿਉਂਕਿ ਅਸੀਂ ਕੰਨ ਰਸ ਤੱਕ ਸੀਮਿਤ ਹਾਂ। ਜਦੋਂ ਸੰਗਤ ਸੌਖੇ ਸ਼ਬਦਾਂ ਦੀ ਡਿਮਾਂਡ ਕਰਦੀ ਹੈ ਕਿ ਸਿੱਧੇ ਸਿੱਧੇ ਸ਼ਬਦ ਸਾਨੂੰ ਸੁਣਨੋਂ ਮਿਲਣ, ਫਿਰ ਜਿਹੜਾ ਕੀਰਤਨੀਆ ਹੈ ਉਹ ਵੀ ਇੱਕ ਜਗ੍ਹਾ ਪਾਊਸ ਹੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਫਿਰ ਇਹੋ ਕੀਰਤਨ ਕਰਨਾ ਪੈਣਾ ਹੈ ਜੋ ਸੰਗਤ ਨੇ ਸੁਣਨਾ ਹੈ, ਫਿਰ ਜੋ ਸਤਿਗੁਰਾਂ ਨੇ ਸਾਨੂੰ ਬਾਣੀ ਜਿਹੜੀ

ਵਾਹਿਗੁਰੂ। ਦੀਨ ਦੁਨੀ ਦੇ ਮਾਲਕ, ਸਰਵ ਰੇ ਕਾਇਨਾਤ, ਸ਼ਬਦ ਗੁਰੂ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਨ, ਇਲਾਹੀ ਸਾਜਨ, ਮਨੁੱਖਤਾ ਦੇ ਰਹਿਬਰ ਔਰ ਸਿੱਖ ਪੰਥ ਦੇ ਦਿਲਾਂ ਦੀ ਧੜਕਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ, ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਦੁਆਵਾਂ ਕਰਨ ਵਾਸਤੇ ਆਉਂਦੇ ਹਾਂ, ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਵਾਸਤੇ, ਤੰਦਰੁਸਤੀ ਦੀਆਂ ਦਾਤਾਂ ਮੰਗਣ ਵਾਸਤੇ ਆਈ ਦੀ ਆ। ਕਾਰੋਬਾਰਾਂ ਦੇ ਵਿੱਚ ਸਤਿਗੁਰੂ ਤਰੱਕੀਆਂ ਬਖਸ਼ੋ, ਐਸੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਈਦਾ। ਔਰ ਭਾਵਨਾ ਦੇ ਨਾਲ ਆਏ ਹੋਏ ਹਰ ਗੁਰਸਿੱਖ ਦੀ ਸ਼ਰਧਾ ਇੱਥੇ ਪੂਰੀ ਹੁੰਦੀ ਹੈ, ਇਹ ਸਾਡਾ ਗੁਰੂ ਪਿਆਰਿਓ ਵਿਸ਼ਵਾਸ ਹੈ ਗੁਰੂ ਮਹਾਰਾਜ ਜੀ ਦੇ ਉੱਤੇ। ਇਸੇ ਕਰਕੇ ਸਤਿਗੁਰਾਂ ਨੂੰ ਸਭ ਤੋਂ ਵੱਡਾ ਆਖਿਆ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਕੌਣ ਹੈ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਿਸ਼ਵਾਸ ਹੋਣਾ ਚਾਹੀਦਾ ਸਿੱਖ ਨੂੰ, ਤੇਰੇ ਵਰਗਾ ਜਿੱਦਾਂ ਦਾ ਸਿੱਖਾ ਤੇਰੇ ਕੋਲ ਗੁਰੂ ਹੈ ਨਾ, ਦੁਨੀਆਂ ਦੇ ਕਿਸੇ ਵੀ ਹੋਰ ਧਰਮ ਦੇ ਕੋਲ ਏਦਾਂ ਦਾ ਹੈ, ਜਿੱਦਾਂ ਦੇ ਸਿਧਾਂਤ ਤੇਰੇ ਕੋਲ ਨੇ, ਤੇਰਾ ਗੁਰੂ ਤੈਨੂੰ ਬਖਸ਼ ਕੇ ਗਿਆ, ਦੁਨੀਆਂ ਦੇ ਕਿਸੇ ਵੀ ਧਰਮ ਦੇ ਕੋਲ ਏਦਾਂ ਦੇ ਨਵੇਕਲੇ ਸਿਧਾਂਤ ਹੈ ਨਹੀਂ। ਇੱਥੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ, ਇਹਨੂੰ ਇੱਥੇ ਹਰ ਨੂੰ ਗਲ ਵਕੜੀ ਦੇ ਵਿੱਚ ਲਿਆ ਜਾਂਦਾ, ਨਹੀਂ ਤੇ ਗੁਰੂ ਪਿਆਰਿਓ ਏਦਾਂ ਦੇ ਧਰਮ ਨੇ ਇਸ ਦੁਨੀਆਂ ਦੇ ਉੱਤੇ, ਇੱਕ ਧਰਮ ਦੇ ਧਰਮ ਅਸਥਾਨ ਦੇ ਉੱਤੇ ਦੂਜਾ ਮੱਥਾ ਟੇਕਣ ਨਹੀਂ ਜਾ ਸਕਦਾ, ਉੱਥੇ ਨਮਾਜ਼ ਪੜ੍ਹਨ ਨਹੀਂ ਜਾ ਸਕਦਾ। ਔਰ ਹਿੰਦੂ ਧਰਮ ਦੇ ਅੰਦਰ ਵੀ ਏਦਾਂ ਦੇ ਮੰਦਰ ਬਣੇ ਹੋਏ ਆ, ਸ਼ੂਦਰ ਨੂੰ ਉੱਥੇ ਜਾਣ ਦਾ ਅਧਿਕਾਰ ਨਹੀਂ। ਔਰ ਗੁਰੂ ਪਿਆਰਿਓ ਜੇ ਕੋਈ ਜਾਂਦਾ ਵੀ ਹੈ ਕਿਤੇ, ਤੇ ਉੱਥੇ ਉਹਦਾ ਕੁੱਟਮਾਰ ਕੀਤੀ ਜਾਂਦੀ ਹੈ। ਔਰ ਤੁਹਾਡੇ ਗੁਰੂ ਮਹਾਰਾਜ ਜੀ ਦੇ ਸਿਧਾਂਤ, ਇੱਥੇ ਬਰਾਬਰ ਦਾ ਸਭ ਨੂੰ ਹੱਕ ਹੈ। ਜੇ ਲੰਗਰਾਂ ਦੀ ਮਰਿਆਦਾ ਤੁਹਾਡੀ ਦੇਖ ਲਈ ਜਾਵੇ, ਇੱਦਾਂ ਦੀ ਹੈ ਕਿਸੇ ਧਰਮ ਦੇ ਕੋਲ ਕਿਤੇ? ਦੇਖਿਓ ਅੱਜ ਹਰ ਸਿੱਖ, ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਕਿਸੇ ਧਰਮ ਦਾ ਬੰਦਾ ਹੋਵੇ, ਇੱਕ ਦੂਜੇ ਦੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਤੇ ਉਹ ਪ੍ਰਸ਼ਾਦਾ ਛਕਦਾ। ਮੰਦਰਾਂ ਦੇ ਵਿੱਚ ਬੜਾ ਕੁਛ ਹੋ ਰਿਹਾ ਪਿਆਰਿਓ, ਜੇ ਕੋਈ ਸ਼ੂਦਰ ਪ੍ਰਸ਼ਾਦਾ ਛਕਣ ਜਾਂਦਾ, ਉਹਦੀਆਂ ਲਾਈਨਾਂ ਵੱਖਰੀਆਂ ਹੁੰਦੀਆਂ, ਉਹਦੀ ਕਤਾਰ ਵੱਖਰੀ ਆ। ਔਰ ਉਹਨਾਂ ਨੂੰ ਬਰਤਨਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਛਕਾਇਆ ਜਾਂਦਾ, ਉਹਨਾਂ ਦੇ ਚੌਲ ਉੱਤੇ ਫਰਸ਼ ਦੇ ਉੱਤੇ ਢੇਰੀ ਕਰ ਦਿੱਤੇ ਜਾਂਦੇ ਤੇ ਇੱਦਾਂ ਖਾਂਦੇ ਆ। ਹੁਣ ਸਤਸੰਗ ਜੀ, ਸਾਡੇ ਧਰਮ ਦੇ ਵਿੱਚ ਨੁਕਤਾ ਚੀਨੀਆਂ ਕਰਨ ਵਾਲੇ ਵਿੱਚ ਹੈ ਨਾ? ਕਈ ਲੋਕ ਆਖਦੇ ਆ ਵੀ ਸਾਡੇ ਨਾਲ ਵਿਤਕਰਾ ਹੁੰਦਾ, ਗੁਰਦੁਆਰਿਆਂ ਵਿੱਚ ਵਿਤਕਰਾ ਹੁੰਦਾ, ਲੇਕਿਨ ਪਿਆਰਿਓ ਗੁਰਦੁਆਰਿਆਂ ਵਿੱਚ ਵਿਤਕਰਾ ਨਹੀਂ ਹੁੰਦਾ, ਡੇਰਿਆਂ ਦੇ ਵਿੱਚ ਵਿਤਕਰਾ ਹੁੰਦਾ। ਇਹ ਫਰਕ ਹੈ, ਗੁਰੂ ਘਰ ਦੇ ਵਿੱਚ ਤੇ ਡੇਰਿਆਂ ਦੇ ਵਿੱਚ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਹਲੇ ਸਮਝ ਨਹੀਂ ਸਕੇ, ਇਹ ਲੋਕ ਸਮਝਦੇ ਆ ਵੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਖੁੱਲਿਆ ਚੋਲਿਆਂ ਵਾਲੇ ਤੁਰੇ ਫਿਰਦੇ ਆ, ਤੇ ਉਹ ਸਾਰੇ ਗੁਰਦੁਆਰੇ ਨਹੀਂ ਪਿਆਰੇ। ਉਹ ਪੰਜਾਬ ਦੇ ਵਿੱਚ ਡੇਰਾਵਾਦ ਹੈ, ਕੁਛ ਡੇਰਿਆਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਧੱਕਾ ਹੋ ਸਕਦਾ ਹੈ, ਸਾਰਿਆਂ ਦੇ ਵਿੱਚ ਮੈਂ ਉਹ ਵੀ ਨਹੀਂ ਗਰੰਟੀ ਦਿੰਦਾ, ਹੋ ਸਕਦਾ ਹੈ। ਪਰ ਅਸੀਂ ਬੇਨਤੀ ਕਰਦੇ ਹੁੰਦੇ ਤੁਸੀਂ ਉਹ ਜਿਹੇ ਡੇਰਿਆਂ 'ਚ ਜਾਂਦੇ ਕੀ ਕਰਨ ਨੂੰ, ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ ਹੈ ਇਹੋ ਜਿਹਾ ਸਾਧਾਂ ਦੇ ਕੋਲ ਜਾਂਦੇ ਹੀ ਤੁਸੀਂ ਕੀ ਕਰਨ? ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਓ ਜਿੱਥੇ ਨਿਸ਼ਾਨ ਝੁਲਦਾ ਹੋਵੇ। ਇਹ ਵੱਡੀ ਨਿਸ਼ਾਨੀ ਹੈ ਗੁਰੂ ਪਿਆਰਿਓ, ਸਾਡੇ ਸਿੱਖ ਧਰਮ ਦੀ, ਸਾਡੇ ਸਿੱਖ ਦਧਾਂਤਾਂ ਦੀ, ਗੁਰਦੁਆਰੇ ਦੀ ਨਿਸ਼ਾਨੀ ਕੀ ਹੈ? ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਨਗਾਰਾ ਹੁੰਦਾ ਹੈ, ਉੱਥੇ ਨਿਸ਼ਾਨ ਸਾਹਿਬ ਝੂਲਦਾ ਹੈ, ਉੱਥੇ ਗੁਰੂ ਕੀ ਗੋਲਕ ਹੁੰਦੀ ਹੈ ਤੇ ਗੁਰੂ ਕੇ ਲੰਗਰ ਚੱਲਦੇ। ਇਹ ਪੰਜ ਨਿਸ਼ਾਨੀਆਂ ਗੁਰੂ ਘਰ ਦੀ ਹੈ। ਔਰ ਜਿੱਥੇ ਨਿਸ਼ਾਨ ਸਾਹਿਬ ਨਹੀਂ ਝੂਲਦਾ, ਜਿੱਥੇ ਗੋਲਕ ਨਹੀਂ ਰੱਖੀ, ਉਹ ਗੁਰੂ ਘਰ ਨਹੀਂ ਹੈ। ਜਿੱਥੇ ਲੰਗਰ ਨਹੀਂ ਚੱਲਦਾ, ਉਹ ਗੁਰੂ ਘਰ ਨਹੀਂ, ਉਹ ਡੇਰਾਵਾਦ ਹੋ ਸਕਦਾ ਹੈ।
ਔਰ ਉਹੋ ਜਿਹੇ ਡੇਰਿਆਂ ਦੇ ਵਿੱਚ, ਕੁਝ ਕੁ ਡੇਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ ਕਿਸੇ ਥੱਲੇ ਨੀਵੀਂ ਵਾਲੇ, ਵੈਸੇ ਤੇ ਸਿੱਖ ਧਰਮ ਦੇ ਅੰਦਰ ਨੀਵਾਂ ਉੱਚਾ ਹੈ ਹੀ ਕੋਈ ਨਹੀਂ, ਇੱਥੇ ਤੇ ਮਾਨਸਕੀ ਜਾਤ ਸਭੇ ਏਕੇ ਪਹਿਚਾਨ ਬੋਆ ਤੇ। ਲੇਕਿਨ ਗੁਰੂ ਪਿਆਰਿਓ, ਜਿਹੜੇ ਲੋਕ ਅਸੀਂ ਤੇ ਬੇਨਤੀ ਕਰਦੇ ਹੁੰਦੇ ਹਾਂ ਵੀ ਜਿਹੜਾ ਉੱਥੇ ਜਾਂਦਾ ਹੈ ਉਹਦੀ ਮੂਰਖਤਾ ਹੈ, ਉਹ ਤੇ ਆਵੇ ਗੁਰੂ ਸਾਹਿਬ ਦੇ ਕੋਲ, ਆਵੇ ਜਿੱਥੇ ਸਾਡੀਆਂ ਪੰਜ ਨਿਸ਼ਾਨੀਆਂ ਉਹ ਗੁਰਧਾਮ ਨੇ, ਔਰ ਉੱਥੇ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਤੇ ਉਹ ਅਸੀਂ ਜ਼ਿੰਮੇਵਾਰ ਹੈ, ਸਾਡੀ ਕੌਮ ਜ਼ਿੰਮੇਵਾਰੀ ਆ। ਡੇਰਿਆਂ ਵਿੱਚ ਜਾ ਕੇ ਤੁਸੀਂ ਧੱਕੇ ਖਾਂਦੇ ਹੋ ਔਰ ਉਹਦਾ ਕੋਈ ਜ਼ਿੰਮੇਵਾਰ ਨਹੀਂ। ਔਰ ਖਾਸ ਕਰਕੇ ਗੁਰੂ ਕੇ ਸਿੱਖ ਬੈਠੇ ਹੋ, ਪੰਜਾਬ ਦੇ ਡੇਰਿਆਂ ਦੇ ਹਾਲਾਤ ਜਿਹੜੇ ਇਸ ਵੇਲੇ ਬਣੇ ਹੋਏ ਆ ਨਾ, ਲਿਬਾਸ ਉਹਨਾਂ ਦਾ ਸਿੱਖਾਂ ਵਾਲਾ, ਔਰ ਦੁਨੀਆਂ ਨੂੰ ਭਰਮਾਉਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਤੇ ਸਤਸੰਗਤ ਜੀ ਉੱਥੇ ਸੇਵਾਦਾਰਾਂ ਨੇ ਚੋਲੇ ਵੀ ਪਾਏ ਹੋਏ ਆ। ਲੇਕਿਨ ਕਿਤੇ ਨਾ ਕਿਤੇ ਟਾਵੀਆਂ ਟਾਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਫਲਾਨੇ ਡੇਰੇ ਦੇ ਵਿੱਚ ਇੱਕ ਬੀਬੀ ਦੀ, ਇੱਕ ਬੱਚੀ ਦੀ ਪੱਤ ਲੁੱਟੀ ਗਈ ਹੈ। ਇਹ ਪਾਪੀ ਨੇ ਸਾਡੀ ਕੌਮ ਦੇ ਅੰਦਰ, ਇਹ ਗੁਨਾਹਗਾਰ ਵੜੇ ਆ। ਔਰ ਸਤਸੰਗ ਜੀ, ਖੈਰ ਉੱਥੇ ਪੰਜਾਬੀ, ਉੱਥੇ ਸਾਡਾ ਸਿੱਖ ਜਿਹੜਾ ਨਾ ਉਹ ਜਾਗਰੂਕ ਹੋਇਆ, ਇਹਨਾਂ ਦੇ ਮਗਰ ਡਾਂਗ ਚੱਕੀ ਆ, ਇੱਦਾਂ ਦੀ ਕੋਈ ਗੱਲ ਨਹੀਂ ਵੀ ਪੰਜਾਬੀ ਖਰਿਆ ਉੱਦਾਂ ਹੀ ਬੈਠੇ ਆ, ਨਹੀਂ ਉੱਥੇ ਹੈ ਸਭ ਕੁਝ ਇਹਨਾਂ ਦੇ ਮਗਰ ਹੋਈ ਆ, ਸਾਡੀ ਕੌਮ ਹੋਈ ਆ। ਪਰ ਇਹਨਾਂ ਹੁਣ ਕੀਤਾ ਕੀ ਹੈ, ਚਲੋ ਪੰਜਾਬ ਵਿੱਚ ਸਾਡੀ ਜੇ ਗੱਡੀ ਨਹੀਂ ਚੱਲਦੀ, ਪੰਜਾਬ ਵਿੱਚ ਤੁਹਾਡਾ ਤੋਰੀ ਫੁਲਕਾ ਬੰਦ ਹੋ ਗਿਆ ਤੇ ਜਿਹੜਾ ਪੈਸਾ ਅਸੀਂ ਲੋਕਾਂ ਦੇ ਸਿਰੋਂ ਇਕੱਠਾ ਹੋਇਆ ਆ ਕੇ ਕੈਨੇਡਾ ਦੇ ਵਿੱਚ ਆਪਣਾ ਗੁਰਦੁਆਰਾ ਖੋਲ ਲੈਂਦੇ ਹਾਂ, ਇੱਥੇ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਰ ਸਕਦੇ। ਉੱਥੇ ਤੇ ਹਲੇ ਇਹਨਾਂ ਦੇ ਮਗਰ ਲੋਕ ਪੈ ਸਕਦੇ ਆ, ਡਾਂਗ ਚੱਕੀ ਜਾ ਸਕਦੀ ਆ, ਇੱਥੇ ਲੜੀ ਜਾਓ ਕਾਨੂੰਨੀ ਲੜਾਈਆਂ ਜਿੱਦਾਂ ਮਰਜ਼ੀ, ਕੁਛ ਨਹੀਂ ਤੁਸੀਂ ਉਹਨਾਂ ਨੂੰ ਕਹਿ ਸਕਦੇ। ਸੋ ਗੁਰੂ ਪਿਆਰਿਓ, ਸਤਿਗੁਰ ਕਿਰਪਾ ਕਰੇ ਸਾਡੀ ਕੌਮ ਨੂੰ ਸਮਤ ਆਵੇ, ਅਸੀਂ ਸੱਚ ਤੇ ਝੂਠ ਦੀ ਪਹਿਚਾਣ ਕਰ ਸਕੀਏ। ਕੁਝ ਅਰਸੇ ਤੋਂ ਮਰਦਾਂ ਦਾ ਇਤਿਹਾਸ, ਸੂਰਮਿਆਂ ਦਾ ਇਤਿਹਾਸ, ਜਿਨ੍ਹਾਂ ਨੇ ਆਪਣੀਆਂ ਜਾਨਾਂ ਤਲੀ ਦੇ ਉੱਤੇ ਧੜ ਕੇ ਪੰਥ ਲਈ ਕੁਝ ਨਾ ਕੁਝ ਕਰਨ ਦਾ ਯਤਨ ਕੀਤਾ, ਗੁਰੂ ਪਿਆਰਿਓ ਇਹ ਕਿਤੇ ਦੇਖਿਓ ਕਿਤੇ ਪਿਛੋਕੜ 1984 ਤੋਂ ਲੈ ਕੇ ਅੱਜ ਤੱਕ ਕੋਈ ਡੇਰਾ ਕੌਮ ਦੇ ਨਾਲ ਖੜਾ ਹੋਇਆ ਹੋਵੇ, ਕੋਈ ਨਹੀਂ ਡੇਰਾ ਕੌਮ ਦੇ ਨਾਲ ਖੜਾ ਹੋਇਆ, ਇਹ ਸਰਕਾਰਾਂ ਦੇ ਪੱਖ ਦੇ ਵਿੱਚ ਅਰਦਾਸਾਂ ਕਰਦੇ ਆਏ ਆ, ਔਰ ਇਹਨਾਂ ਦੀ ਪਿੱਠ ਦੇ ਉੱਤੇ ਸਰਕਾਰਾਂ ਖੜੀਆਂ। ਪਰ ਮੈਂ ਕਹਿੰਦਾ ਉਹ ਭੇਡਾਂ ਹੀ ਹੁੰਦੀਆਂ ਜਿਹੜੀਆਂ ਫਿਰ ਵੀ ਇਹੋ ਜਿਹੇ ਡੇਰਿਆਂ ਦੇ ਉੱਤੇ ਔਰ ਜਿਹੜੇ ਸਰਕਾਰ ਦੇ ਪਿੱਠੂ ਹੋ ਕੇ ਤੇ ਆਪਣੀ ਕੌਮ ਦੇ ਨਾਲ ਗਦਾਰੀਆਂ ਕਰਨ, ਉਹ ਸਿੱਖ ਨਹੀਂ ਹੋ ਸਕਦੇ। ਗੁਰੂ ਪਿਆਰਿਓ, ਇੱਥੇ ਡੇਰਾਵਾਦ ਤੋਂ ਬਚਣਾ ਤੇ ਗੱਲ ਮੈਂ ਜਿੱਧਰ ਨੂੰ ਤੋਰਨ ਲੱਗਾ ਉਹ ਹੈ ਸਾਡੇ ਮਰਦਾਂ ਦਾ ਇਤਿਹਾਸ। ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ, ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ। ਤੇ ਗੁਰੂ ਪਿਆਰਿਓ, ਜਿੱਥੇ ਮੇਰੇ ਕੌਮ ਦੇ ਮੇਰੇ ਬੱਚੇ ਮੇਰੇ ਨੌਜਵਾਨ ਸਾਹਮਣੇ ਬੈਠੇ ਹੁੰਦੇ ਹਨ, ਉੱਥੇ ਮੈਂ ਆਪਣੇ ਇਤਿਹਾਸ ਨੂੰ ਵੀ ਪਾਸੇ ਛੱਡ ਕੇ ਮੇਰਾ ਚਿੱਤ ਕਰੇ ਆਉਂਦਾ ਇਹਨਾਂ ਨੌਜਵਾਨਾਂ ਦੇ ਨਾਲ ਵੀ ਦੋ ਗੱਲਾਂ ਕਰ ਲਵਾਂ। ਪਤਾ ਕਿਉਂ? ਸਬੱਬ ਮਿਲਦਾ ਵਿਚਾਰਿਆਂ ਨੂੰ ਕਦੀ ਨਾ ਕਦੀ ਗੁਰਦੁਆਰੇ ਆਉਣ ਦਾ, ਤੇ ਅਸੀਂ ਇਹਨਾਂ ਨੂੰ ਹਮੇਸ਼ਾ ਗਲ ਦੇ ਨਾਲ ਲਾਉਣ ਦਾ ਯਤਨ ਕਰੀਦਾ। ਪਿਆਰਿਓ, ਇਹੀ ਸਾਡੀ ਕੌਮ ਦੇ ਸ਼ਾਨ ਹੈ, ਜਿਹੜੇ ਸਾਡੇ ਬੱਚੇ ਆ ਨਾ, ਆਉਣ ਵਾਲਾ ਭਵਿੱਖ ਹੈ, ਇਹਨਾਂ ਦੇ ਉੱਤੇ ਅਸੀਂ ਆਸ ਰੱਖ ਸਕਦੇ ਹਾਂ। ਮੈਂ ਹਮੇਸ਼ਾ ਸਟੇਜ ਤੋਂ ਇਹੀ ਕਹਿੰਦਾ ਆਇਆ, ਬੱਚਿਓ ਜਿਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਆਏ ਹੋ ਨਾ, ਇੱਥੇ ਤੁਹਾਨੂੰ ਥੋੜ੍ਹੀ ਜਿਹੀ ਆਜ਼ਾਦੀ ਮਿਲੀ ਹੈ, ਤੁਹਾਡੇ ਕੋਲ ਪੈਸਾ ਧੇਲਾ ਆ ਗਿਆ, ਇੱਥੇ ਪੱਬਾਂ ਤੇ ਕਲੱਬਾਂ ਨੂੰ ਛੱਡ ਕੇ ਆਪਣੇ ਮਾਪਿਆਂ ਵੱਲ ਧਿਆਨ ਰੱਖਿਓ, ਜਿਹਨਾਂ ਨੇ ਤੁਹਾਨੂੰ ਏਡੀਆਂ ਮੁਸੀਬਤਾਂ ਝੱਲ ਕੇ, ਔਂਕੜਾਂ ਝੱਲ ਕੇ, ਆਪਣੀਆਂ ਪੈਲੀਆਂ ਗਹਿਣੇ ਕਰ ਕਰਕੇ ਵੇਚ ਵੇਚ ਕੇ ਤੁਹਾਨੂੰ ਇੱਥੇ ਵਿਦੇਸ਼ਾਂ ਦੇ ਵਿੱਚ ਭੇਜਿਆ, ਉਹਨਾਂ ਦੀਆਂ ਆਸਾਂ ਤੇ ਕਿਤੇ ਪਾਣੀ ਨਾ ਫਿਰ ਦਿਓ, ਦਸਾਂ ਨੋਹਾਂ ਦੀ ਕਮਾਈ ਕਰਕੇ ਆਪਣੇ ਮਾਪਿਆਂ ਦਾ ਖਿਆਲ ਰੱਖਿਓ, ਬੜੀਆਂ ਆਸਾਂ ਨੇ ਤੁਹਾਡੇ ਉੱਤੇ, ਉਹਨਾਂ ਨੂੰ ਖੈਰ। ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਇੱਕ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਜੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ। ਤੇ ਗੁਰੂ ਪਿਆਰਿਓ, ਗੁਰਧਾਮਾਂ ਦੀ ਬੇਅਦਬੀ ਕਰਨ ਵਾਲਾ ਇੱਕ ਮੱਸਾ ਪਾਪੀ, ਉਹਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕਰ ਚੁੱਕਾ, ਇਸ ਤੋਂ ਅੱਗੇ ਥੋੜ੍ਹਾ ਜਿਹਾ ਤੋਰਨ ਦਾ ਮੈਂ ਯਤਨ ਕੀਤਾ ਹੈ। ਮੱਸਾ ਰੰਗੜ ਮਰ ਚੁੱਕਾ ਹੈ ਔਰ ਸਾਰੇ ਪੰਜਾਬ ਦੇ ਵਿੱਚ ਉਸ ਵੇਲੇ ਹਾਹਾਕਾਰ ਮੱਚ ਗਈ, ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸੀ ਸਮਝ ਰਿਹਾ, ਇੱਥੋਂ ਤੱਕ ਕਿ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਉਹ ਵੀ ਆਪਣੇ ਆਪ ਨੂੰ ਸੇਫ ਨਹੀਂ ਸੀ ਸਮਝ ਰਿਹਾ। ਜਿੱਥੇ ਉਹਨੇ ਸਿਕਿਉਰਿਟੀ ਦੇ ਵਿੱਚ ਵਾਧਾ ਕੀਤਾ ਆਪਣੀ ਦੇ, ਉੱਥੇ ਐਲਾਨ ਕਰਤਾ ਜਿੱਥੇ ਵੀ ਕੋਈ ਸਿੱਖ ਮਿਲਦਾ ਕਤਲ ਕਰ ਦੇਵੋ, ਕੋਈ ਅਪੀਲ ਦਲੀਲ ਨਹੀਂ ਸੁਣੀ ਜਾਵੇਗੀ। ਤੇ ਗੁਰੂ ਪਿਆਰਿਓ, ਖੱਤਿਆਂ ਵਿੱਚ ਵਾਲ ਵਾਹੁੰਦਿਆਂ ਵਿਚਾਰਿਆਂ ਨੂੰ ਚੱਕ ਚੱਕ ਕੇ
ਉਹਨਾਂ ਦੇ ਜਿੱਦਾਂ ਪੰਜਾਬ ਵਿੱਚ ਫੇਕ ਐਨਕਾਊਂਟਰ ਹੋਏ ਆ ਨਾ, ਇਦਾਂ ਹੀ ਗੁਰੂ ਪਿਆਰਿਓ ਉਸ ਵੇਲੇ ਵੀ ਪਤਾ ਨਹੀਂ ਸਾਡੀ ਕੌਮ ਦੇ ਵਿੱਚ ਇੱਦਾਂ ਦੀ ਕਿਹੜੀ ਚੀਜ਼ ਹੈ। ਇੱਕੋ ਹੀ ਕੌਮ ਹੈ ਸਿੱਖ ਕੌਮ ਜਿਹਦੇ ਫੇਕ ਐਨਕਾਊਂਟਰ ਹੋਏ ਆ, ਹੋਰ ਦੁਨੀਆਂ ਤੇ ਕੌਮਾਂ ਥੋੜੀਆਂ ਕਿਤੇ। ਇੱਦਾਂ ਨਹੀਂ ਗੁਰੂ ਪਿਆਰਿਓ, ਹੋ ਸਕਦਾ ਕਿਸੇ ਇੱਕ ਅੱਧੇ ਪ੍ਰਾਣੀ ਦਾ ਹੋਇਆ ਹੋਵੇ, ਔਰ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਤੁਸੀਂ ਉਹ ਸੱਜਣੋ ਜਿਹੜੀਆਂ ਸਰਕਾਰਾਂ ਤੁਹਾਡੇ ਫੇਕ ਐਨਕਾਊਂਟਰ ਕਰ ਕਰਕੇ ਤੇ ਲਾਸ਼ਾਂ ਜਿਹੜੀਆਂ ਦਰਿਆਵਾਂ ਦੇ ਵਿੱਚ ਵੀ ਰੋੜ ਦਿੰਦੀਆਂ ਨੇ। ਜੀਂਦਾ ਰਹੇ, ਸਦਾ ਸਦਾ ਜੀਂਦਾ ਰਹੇਗਾ ਭਾਈ ਜਸਵੰਤ ਸਿੰਘ ਖਾਲੜਾ, ਜਿਹਨੇ ਸਿਵਿਆਂ ਦੀਆਂ ਉਹਨਾਂ ਰਾਖਾਂ ਨੂੰ ਖੰਗਾਲ ਕੇ ਟੋਲ ਕੇ ਆਪਣੇ ਬੱਚਿਆਂ ਆਪਣੇ ਭਰਾਵਾਂ ਤੇ ਬੀਬੀਆਂ ਦੀਆਂ ਉਹਨਾਂ ਲਾਸ਼ਾਂ ਨੂੰ ਲੱਭ ਕੇ ਤੇ ਉਹਨਾਂ ਦਾ ਨਾਂ ਨਸ਼ਰ ਕੀਤਾ ਤੇ ਸਤਸੰਗ ਜੀ ਇਸ ਵੇਲੇ ਸਰਕਾਰਾਂ ਨੂੰ ਭਾਜਣਾ ਪਈਆਂ। ਔਰ ਹੱਲੇ ਉਹ ਪੂਰਾ ਕੰਮ ਨਹੀਂ ਸੀ ਜਦੋਂ ਜੋ ਫਿਲਮ ਵਿੱਚ ਦਿਖਾਇਆ ਗਿਆ ਉਹ ਹਜੇ ਪੂਰਾ ਨਹੀਂ ਹੈ, ਉੱਥੇ ਗੁਰੂ ਪਿਆਰਿਓ 5 ਕੁ ਪੈਸੇ ਹੀ ਆ ਦਿਖਾਇਆ। ਜੋ ਕੁਛ ਸਾਡੇ ਨਾਲ ਹੋਇਆ, ਜੋ ਕੁਛ ਸਾਡੇ ਬਾਬਿਆਂ ਨਾਲ, ਸਾਡੇ ਬੱਚਿਆਂ ਨਾਲ, ਸਾਡੇ ਭਰਾਵਾਂ ਦੇ ਨਾਲ ਪੰਜਾਬ ਦੇ ਵਿੱਚ ਹੋਇਆ, ਐਵੇਂ 5-7% ਹੀ ਦਿਖਾਇਆ ਗਿਆ, ਹਜੇ ਮੁਕੰਮਲ ਨਹੀਂ ਦਿਖਾਇਆ ਗਿਆ। ਕਿਤੇ ਉਹ ਥੋੜੋ ਦਿਖਾਇਆ ਗਿਆ ਇੱਕ ਭਰਾ ਨੂੰ ਇੱਕ ਆਪਣੀ ਭੈਣ ਦੇ ਸਾਹਮਣੇ ਨਗਨ ਕੀਤਾ ਜਾਵੇ, ਇੱਕ ਬਾਪ ਨੂੰ ਇੱਕ ਧੀ ਨੂੰ ਬਾਪ ਦੇ ਸਾਹਮਣੇ ਨਗਨ ਕੀਤਾ ਜਾਵੇ? ਆਹ ਥੋੜੋ ਦਿਖਾਇਆ ਪੇ ਸਾਹਿਬ ਇਹ ਪਾਪ ਹੋਏ ਨੇ ਪੰਜਾਬ ਦੇ ਅੰਦਰ, ਇਹ ਪਾਪ ਹੋਏ ਆ। ਕਿਉਂ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਵੱਖਰੇ ਰਹਿਣਾ ਚਾਹੁੰਦੇ ਹਾਂ, ਇਹ ਸਾਨੂੰ ਤਕਲੀਫ ਦਿੰਦੇ ਨੇ ਗੁਰੂ ਪਿਆਰੋ, ਇਸ ਕਰਕੇ ਆ। ਤੇ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਅੱਜ ਆਪੇ ਤੋਂ ਬਾਹਰ ਹੋਇਆ, ਕਹਿੰਦਾ ਪਤਾ ਕਰੋ ਮੱਸੇ ਦਾ ਸਿਰ ਵੱਢ ਕੇ ਲਿਜਾਣ ਵਾਲੇ ਕੌਣ ਹੈ। ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ ਟਾਊਟ ਗਦਾਰ ਕੌਮ ਦਾ ਗੁਰੂ ਪਿਆਰਿਓ ਇਹ ਉੱਠ ਕੇ ਖੜਾ ਹੁੰਦਾ, ਕਹਿੰਦਾ ਸਰਕਾਰ 2-4-5-7 ਦਿਨਾਂ ਦੇ ਵਿੱਚ ਮੈਂ ਸਾਰਾ ਕੁਝ ਦੱਸ ਦੇਵਾਂਗਾ, ਮੈਨੂੰ ਥੋੜੀ ਜਿਹੀ ਮੋਹਲਤ ਦਿੱਤੀ ਜਾਵੇ, ਮੈਂ ਪਿੰਡਾਂ ਵਿੱਚ ਘੁੰਮ ਕੇ ਪਤਾ ਕਰਨ ਦਾ ਯਤਨ ਕਰਾਂਗਾ। ਸੋ ਗੁਰੂ ਪਿਆਰਿਓ ਇਹਦੀ ਵੀ CID ਬੜੀ ਕੰਮ ਦੀ ਸੀ, ਔਰ ਇਹਨੇ ਕੁਝ ਦਿਨਾਂ ਦੇ ਵਿੱਚ ਹੀ ਪਤਾ ਕਰ ਲਿਆ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਇੱਕ ਤਰਖਾਣਾ ਦਾ ਮੁੰਡਾ ਕੰਬੋ ਕੀ ਮਾੜੀ ਦਾ ਸਰਦਾਰ ਸੋਕਾ ਸਿੰਘ ਸੀ, ਇਹਨੇ ਆ ਕੇ ਸਾਰੀ ਅਤਲਾਹ ਦੇ ਦਿੱਤੀ ਹੈ। ਕਹਿੰਦੇ ਖਾਨ ਸਾਹਿਬ, ਖਾਨ ਬਹਾਦਰ ਜੀ, ਮੈਂ ਸਾਰੀ CID ਕੱਢ ਲਈ ਆ, ਮੈਨੂੰ ਪਤਾ ਲੱਗ ਗਿਆ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲਾ ਔਰ ਜਿਹੜਾ ਮੋਹਤ ਆ ਨਾ, ਜਿਹੜਾ ਮੋਹਰੇ ਸੀ ਉਹ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆ ਸੀ, ਤੇ ਸੁੱਖਾ ਸਿੰਘ ਦਾ ਪਰਿਵਾਰ ਇੱਥੇ ਹੈ ਨੀਗਾ, ਉਹ ਸਾਰੇ ਭੱਜੇ ਹੋਏ ਨੇ ਤੇ ਮਹਿਤਾਬ ਸਿੰਘ ਆਪ ਵੀ ਚਲਿਆ ਗਿਆ, ਮਗਰ ਮੀਰਾ ਕੋਟ ਦੇ ਵਿੱਚ ਮੈਂ CID ਕੱਢੀ, ਉਹਦਾ ਪਰਿਵਾਰ ਹੈਗਾ। ਹੁਣ ਨੂਰਦੀਨ ਫੌਜਦਾਰ ਪੱਟੀ ਦਾ ਉਹ 100 ਕੁ ਸਿਪਾਹੀ ਲੈ ਕੇ ਤੇ ਮੀਰਾ ਕੋਟ ਨੂੰ ਘੇਰਾ ਪਾ ਲੈਂਦਾ, ਉੱਥੇ ਦੇ ਚੌਧਰੀ, ਇਸ ਮੀਰਾ ਕੋਟ ਦੇ ਚੌਧਰੀ ਨੱਥੇ ਨੂੰ ਬੁਲਾਇਆ ਜਾਂਦਾ, ਨੱਥਾ ਕਹਿਰਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਪਿਆਰਿਓ, ਇੱਕ ਮਜ਼ਾਕ ਦੇ ਤੌਰ ਦੇ ਉੱਤੇ ਕਈ ਵਾਰ ਕਿਸੇ ਨੂੰ ਮਜ਼ਾਕ ਕੀਤੀ ਜਾਂਦੀ ਹੈ ਵੀ ਐਰਾ ਗੈਰਾ ਨੱਥੂ ਖਹਿਰਾ, ਐਰਾ ਗੈਰਾ ਗੁਰੂ ਪਿਆਰਿਓ, ਨੱਥੂ ਖਹਿਰਾ ਐਰਾ ਗੈਰਾ ਨਹੀਂ ਸੀ, ਉਹ ਮਰਦ ਸੀ, ਉਹ ਮਰਦ ਸੂਰਮਾ ਸੀ, ਉਹ ਯੋਧਾ ਸੀ, ਕਿਸੇ ਦੀ ਬਾਂਹ ਫੜੀ ਦੀ ਲਾਜ ਉਹ ਆਪਣੀ ਸਿਰ ਦੇ ਕੇ ਨਿਭਾ ਗਿਆ ਸੀ, ਔਰ ਇਸੇ ਸੂਰਮੇ ਦਾ ਇਤਿਹਾਸ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਸਰਦਾਰ ਮਹਿਤਾਬ ਸਿੰਘ ਜਦੋਂ ਪਿੰਡੋਂ ਜਾਣ ਲੱਗਾ ਸੀ ਨਾ, ਬੀਕਾਨੇਰ ਵੱਲ ਪਹਿਲਾਂ ਗਿਆ ਸੀ, ਔਰ ਉਦੋਂ ਆਪਣੇ ਇੱਕ 7 ਕੁ ਸਾਲ ਦੇ ਬੱਚੇ ਰਾਏ ਸਿੰਘ ਨੂੰ ਪਿੰਡ ਦੇ ਚੌਧਰੀ ਇਸ ਨੱਥੇ ਖਹਿਰੇ ਨੂੰ ਬਾਂਹ ਫੜਾ ਗਿਆ ਸੀ। ਕਹਿੰਦਾ ਭਰਾ, ਅਸੀਂ ਜੰਗਲਾਂ ਦੇ ਵਿੱਚ ਰਾਤਾਂ ਬਰਾਤਾਂ ਕੱਟਦੇ ਹਾਂ ਔਰ ਬੱਚੇ ਵਾਸਤੇ ਉੱਥੇ ਔਖਾ ਹੋ ਜਾਵੇਗਾ, ਤੂੰ ਮੇਰੇ ਪੁੱਤ ਨੂੰ ਸਾਂਭੀ। ਔਰ ਗੁਰੂ ਪਿਆਰਿਓ ਉਹਨੇ ਪ੍ਰਣ ਕੀਤਾ ਸੀ, ਕਹਿੰਦਾ ਕਹਿੰਦਾ ਜਿੱਦਾਂ ਦਾ ਤੇਰਾ ਪੁੱਤ ਆ ਨਾ ਉਦਾਂ ਦੇ ਇਹ ਮੇਰਾ ਪੁੱਤ ਆ। ਹੁਣ ਗੁਰੂ ਪਿਆਰਿਓ ਚੌਧਰੀ ਦਰ ਅਸਲ ਸਰਕਾਰਾਂ ਦੇ ਟੌਟ ਸੀ, ਪਰ ਇਹ ਨੱਥਾ ਚੌਧਰੀ ਇਦਾਂ ਦਾ ਨਹੀਂ ਸੀ, ਇਹ ਗੁਰੂ ਸਾਹਿਬ ਨੂੰ ਮੰਨਣ ਵਾਲਾ, ਇਹਦੇ ਹਿਰਦੇ ਦੇ ਅੰਦਰ ਇੱਕ ਦਿਲ ਸੀ ਔਰ ਮਨੁੱਖਾਂ ਵਾਲਾ, ਇੱਕ ਭਲਿਆਂ ਲੋਕਾਂ ਵਾਲਾ ਦਿਲ ਸੀ, ਪਾਪੀ ਦਿਲ ਨਹੀਂ ਸੀ ਇਹਦੇ ਅੰਦਰ। ਹੁਣ ਸਤਸੰਗ ਜੀ, ਪੱਟੀ ਦਾ ਇਹ ਫੌਜਦਾਰ ਨੂਰਦੀਨ 100 ਕੁ ਬੰਦੇ ਸਿਪਾਹੀ ਲੈ ਕੇ ਤੇ ਨਾਲ ਮੱਸੇ ਰੰਗੜ ਦੇ ਭਰਾ ਤੇ ਹੋਰ ਮੱਸੇ ਰੰਗੜ ਦੇ ਆਂਢ ਗਵਾਂਢ ਤੇ ਇਹਦੇ ਸਾਲੇ, ਇਹ ਸਾਰਾ ਜੰਡਿਆਲੀਏ ਮੰਡਿਆਲੀਏ ਇਕੱਠੇ ਹੋ ਕੇ ਤੇ ਸਤਸੰਗ ਜੀ ਮੀਰਾ ਕੋਟ ਨੂੰ ਘੇਰਾ ਪਾ ਲੈਂਦੇ ਆ। ਚੌਧਰੀ ਨੂੰ ਸੱਦਿਆ ਗਿਆ, ਕਹਿੰਦੇ ਚੌਧਰੀ ਸਾਹਿਬ, ਸਾਨੂੰ ਪਤਾ ਲੱਗਾ ਹੈ ਕਿ ਸਰਦਾਰ ਮਹਿਤਾਬ ਸਿੰਘ ਪਿੰਡ ਦੇ ਵਿੱਚ ਆਉਂਦਾ ਜਾਂਦਾ ਤੇ ਉਹਨੇ ਮੱਸੇ ਦਾ ਸਿਰ ਵੱਢ ਕੇ ਲੈ ਗਿਆ ਤੇ ਉਹ ਜੋ ਵੀ ਉਹਦਾ ਪਰਿਵਾਰ ਦਾ ਜੀ ਤੇਰੇ ਕੋਲ ਆ ਉਹ ਸਾਡੇ ਹਵਾਲੇ ਕਰ ਦੇ।
और अग्यों नथा खहरा आखण लगा है, कहिंदा खान साहब जिदा का दुश्मन महताब सिंह तुहाडा उदा का ही मेरा है, जिहड़ा सरकार का दुश्मन हो साडा भी दुश्मन, ते जदों पिंड आवेगा मैं तुहाडे हवाले कर देवांगा, मैं तुहानू दस पा देवांगा, और जिहड़ा दिन रात सरकार नू टेके नहीं बहन दिंदा उन्हूं असी इत्थे बहुता चिर जीण नहीं देवांगे। गुरु प्यारिओ इह पोलियां पोलियां उपरों उपरों गल्लां करदा सी, पर इहदा दिलों प्यार सी महताब सिंह दे नाल। ते इत्थे जंडियालिया मंडियाले वाला आखण लगा है, कहिंदा खान साहब मैं सारा कुछ दस चुका है, महताब सिंह इथों जा चुका है, पर उहदा मगर परिवार इहदे कोल है, उहदा सत साल का पुत इहदे कोल है, इहदे घर दे विच रहिंदा है। ते सतसंग जी फिर फौजदार कहिंदा कहिंदा चौधरी साहब उस बच्चे नू जिहड़ा महताब सिंह दा उहनू लै के आओ, बेशक अज महताब सिंह साडियां अखां तो दूर है, पर जदों आवेगा उहदे नाल उदों नजिठ लवांगे, पर हुण इहदे पुत नू कतल करके उस मसे रंगड़ की मौत का इहदे घरदिआं दे सामने असी बदला लेना चाहुंदे आ, और नाले जदों उहदे परिवार दे जीआं नू मारांगे फिर पता लगूगा कि किसी के उत्ते कृपान ते बंदूकां ते गोलियां किवें चलाई दियां। दुख होवेगा जदों उहदा पुत मरेगा। और गुरु प्यारिओ हुण इस नथे खहरे ते कोल कोई दूसरा रस्ता ना रह गया, यह अपने घरे जांदा है, इहदा 28-30 साल का एक जवान पुत है, उहदे नाल गल करदा कहिंदा पुत्रा इस वेले बड़ी बिपता दे विच फस गया। कहिंदा पिता जी की होया, कहिंदा एक पासे धर्म है ते दूजे पासे साडी चौधर है, एक पासे लालच है ते एक पासे फड़ी हुई बाह निभाउण दा वक्त आ गया, और अपना सरदार महताब सिंह अपने पुत्र राय सिंह नू आ जिहड़ा छोटा जिहा मेरियां लत्तां नाल चुंबड़िया फिरदा ना, और इहदी बाह फड़ा के गया सी, अज जालम इहनू मंग रहे ने कहिंदे असी मसे रंगड़ दी मौत दा बदला इहदे बच्चे नू मार के लवांगे, पुत्रा हुण दस किवें करीए। आखण लगा पिता जी साढ़े गुरु तेग बहादुर जी महाराज नौवें पातशाह जिहड़ा उहनां दी शरण दे विच आया और अपना सीस दे के बाह फड़ी दी लाज निभा गए, ते पिता जी आपां वी ते उस गुरु दे पोतिआं ना, तां की होया महताब सिंह घर दे विच नहीं है, और उहदा पुत जिहड़ा राय सिंह है ना उहदी आपां जान वार के उहदी जान बचावांगे। घुट के पुत नूं छाती ना लाया, कहिंदा पुत्रा मैनूं तेरे तो आही आस सी। हुण इस नथे चौधरी दे घर दे विच इक इहदा पुत ते इक भाणजा जवान आया होया सी, ते दो इहदे नौकर है, इन्हां ने सलाह कीती आ नाल नथा चौधरी भी राय सिंह नूं लै के पिंड दे पिछले पासे दी भज चलीए, और इधर सत्थ दे विच सानूं फौजां अड़ीक रहीआं, ते जो घर दे विच असला सी बंदूक सी तीर कमान सी तलवारां सी डंडे सी ए पंजे जाने सरदार।

ਖਾਨ ਸਾਹਿਬ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਚੌਧਰੀ ਔਲਾ ਸਿੱਖਾਂ ਦੇ ਨਾਲ ਰਲਿਆ ਹੋਇਆ ਕਿ ਜਿਹੜੇ ਹਕੂਮਤ ਦੇ ਬਾਗੀ ਨੇ। ਸੋ ਗੁਰੂ ਪਿਆਰਿਓ ਇਸ ਵੇਲੇ ਫਿਰ ਗੁੱਸੇ ਵਿੱਚ ਆ ਕੇ ਉਸ ਪੱਟੀ ਦਾ ਹਾਕਮ ਨੂਰਦੀਨ ਆਪਣੀਆਂ ਫੌਜਾਂ ਨੂੰ ਮਗਰੇ ਕਹਿੰਦਾ ਇਹਨਾਂ ਦੇ ਉੱਤੇ ਹਮਲਾ ਕਰ ਦੋ, ਲੱਭ ਕੇ ਜਿੱਥੇ ਮਿਲਦੇ ਆ ਇਹਨਾਂ ਨੂੰ ਕਤਲ ਕਰ ਦਈਏ। ਸੋ ਗੁਰੂ ਪਿਆਰਿਓ ਲੈ ਕੇ ਆਪਣੀਆਂ ਫੌਜਾਂ ਤੇ ਮਗਰ ਨੱਥੇ ਚੌਧਰੀ ਤੇ ਉਹਦੀ ਵਾਰ ਦੇ ਉੱਤੇ ਚੜ੍ਹਾਈ ਇਉਂ ਕਰ ਦਿੱਤਾ।

0: ਨੱਥਾ ਚੌਧਰੀ, ਉਹਦਾ ਇੱਕ ਪੁੱਤ, ਇੱਕ ਉਹਦਾ ਭਾਣਜਾ ਤੇ ਦੋ ਉਹਦੇ ਨੌਕਰ, ਪੰਜ ਜਾਣੇ। ਤੇ ਦੂਸਰੇ ਪਾਸੇ ਸੈਂਕੜਿਆਂ ਦੀ ਗਿਣਤੀ। ਗੁਰੂ ਪਿਆਰੇ, ਉਹ ਮੁਕਾਬਲਾ ਤੇ ਕੋਈ ਵੀ ਨਹੀਂ ਸੀ। ਇਹ ਮੁਕਾਬਲਾ ਕੀ ਸੀ? ਉਹਨਾਂ ਦੇ ਕੋਲ ਕੋਈ ਅਸਲਾ ਨਹੀਂ, ਇੱਕ ਬੰਦੂਕ ਹੈ, ਔਰ ਪੰਜਾਂ ਜਾਣਿਆਂ ਕੋਲ ਇੱਕੋ ਹੀ ਬੰਦੂਕ, ਔਰ ਉਹ ਵੀ ਬੰਦੂਕਾਂ ਕੋਈ ਇਹ ਨਹੀਂ ਸੀ ਵੀ ਉਹਦੇ ਵਿੱਚ ਬਹੁਤ ਜਲਦੀ ਕਿਤੇ ਗੋਲੀਆਂ ਪਾ ਕੇ, ਨਹੀਂ ਕਿੰਨਾ ਚੈਰੀ, ਕਈ ਮਿੰਟ ਲੱਗ ਜਾਂਦੇ ਸੀ ਇੱਕ ਫਾਇਰ ਕੱਢਣ ਵਾਸਤੇ, ਔਰ ਤਦ ਤੱਕ ਦੁਸ਼ਮਣ ਆ ਪੈਂਦਾ ਹੁੰਦਾ ਸੀ। ਬਸ ਇੱਕ ਤੀਰ ਕਮਾਨ ਹੈ ਜਿਹੜਾ ਉਸ ਵੇਲੇ ਦਾ ਸਭ ਤੋਂ ਮਾਰੂ ਹਥਿਆਰ ਹੋਇਆ ਕਰਦਾ ਸੀ ਨਾ, ਉਸ ਵੇਲੇ ਤੀਰ ਕਮਾਨ ਹੁੰਦਾ ਸੀ। ਤੇ ਸਤਸੰਗਤ ਜੀ, ਉਹ ਨੱਥੇ ਚੌਧਰੀ ਨੇ ਤੀਰ ਕਮਾਨ ਲੈ ਲਿਆ, ਭੱਥਾ ਲੈ ਲਿਆ ਤੀਰਾਂ ਵਾਲਾ, ਬੰਦੂਕ ਲੈ ਲਈ, ਗੰਡਾਸਾ ਜੋ ਵੀ ਸੀ ਨਾ। ਇਹ ਪਿੰਡੋ ਜਦੋਂ ਭੱਜ ਤੁਰੇ ਆ, ਫਿਰ ਲੱਗਾ ਨੂਰਦੀਨ ਨੂੰ ਪਤਾ, ਤੇ ਆਪਣੀ ਵਾਰ ਲੈ ਕੇ ਇਹਨਾਂ ਦੇ ਮਗਰ ਜਾਂਦਾ ਹੈ। ਹੁਣ ਗੁਰੂ ਪਿਆਰਿਓ, ਕਿੰਨਾ ਚਾਅ ਸੀ ਉਹਨਾਂ ਨੂੰ ਵੀ ਉਹ ਪੰਜ ਸੱਤ ਜਾਣੇ ਆ ਇਹਨਾਂ ਦੇ ਸਿਰ ਵੱਢ ਕੇ ਜਦੋਂ ਪੇਸ਼ ਕਰਾਂਗੇ ਤੇ ਕਿੰਨਾ ਇਨਾਮ ਮਿਲੇਗਾ। ਲੇਕਿਨ ਉੱਥੇ ਇੱਕ ਵੱਟ ਆਈ ਹੈ, ਉੱਚੀਆਂ ਵੱਟਾਂ ਰੇਤਾਂ ਦੀਆਂ ਹੁੰਦੀਆਂ ਸੀ, ਉੱਤੇ ਬੂਝੇ ਲੱਗੇ ਹੋਣੇ, ਉਹਦਾ ਜਦੋਂ ਆਸਰਾ ਜਿਹਾ ਲੈ ਕੇ ਇੱਥੇ ਨੱਥਾ ਰੁਕ ਗਿਆ। ਉਹਨੇ ਆਪਣੇ ਪੁੱਤ ਨੂੰ ਆਖ ਦਿੱਤਾ, ਕਹਿੰਦਾ ਪੁੱਤਰਾ ਵਾਰ ਮਗਰ ਆ ਰਹੀ ਹੈ, ਧੂੜ ਉੱਡਦੀ ਦਿਸਦੀ ਆ, ਉਹਦੇ ਘੋੜਿਆਂ ਦੇ ਉੱਤੇ ਫੌਜਾਂ ਆ ਗਈਆਂ, ਇਹਨਾਂ ਨੇ ਹੁਣ ਆਪਾਂ ਨੂੰ ਜ਼ਿਆਦਾ ਲੰਬਾ ਦੂਰ ਜਾਣ ਨਹੀਂ ਦੇਣਾ, ਆਪਾਂ ਪੈਦਲ ਆ ਘੋੜਿਆਂ 'ਤੇ ਆ, ਕਿੰਨੇ ਕੁ ਆਪਾਂ ਭੱਜ ਲਵਾਂਗੇ, ਇੱਦਾਂ ਕਰ। ਤੂੰ ਰਾਏ ਸਿੰਘ ਨੂੰ ਲੈ ਕੇ ਆ, 7 ਸਾਲ ਦਾ ਜਿਹੜੀ ਅਮਾਨਤ ਹੈ ਨਾ ਮਹਿਤਾਬ ਸਿੰਘ ਦੀ, ਇਹਨੂੰ ਲੈ ਕੇ ਨਿਕਲ ਜਾ, ਤੇ ਮੈਂ ਜਦ ਤੱਕ ਮੇਰੇ ਵਿੱਚ ਸਵਾਸ ਹੈ ਮੈਂ ਇਹਨਾਂ ਦੁਸ਼ਮਣਾਂ ਨੂੰ ਅੱਗੇ ਨਹੀਂ ਆਉਣ ਦੇਵਾਂਗਾ, ਤੂੰ ਚਲਿਆ ਜਾ। ਗੁਰੂ ਪਿਆਰੇ, ਉਹਦਾ ਮਰਦ ਪੁੱਤ ਜਿੱਦਾਂ ਦਾ ਪਿਓ ਸੂਰਮਾ ਸੀ, ਪੁੱਤ ਵੀ ਉਦਾਂ ਦਾ ਹੀ ਬਹਾਦਰ ਨਿਕਲਿਆ। ਕਹਿੰਦਾ ਬਾਪੂ, ਉਹ ਕਿਹੜਾ ਅਣਖੀ ਪੁੱਤ ਹੋਵੇਗਾ ਜਿਹਦਾ ਬਾਪ ਮੁਸੀਬਤ ਵਿੱਚ ਘਿਰ ਗਿਆ ਹੋਵੇ ਤੇ ਆਪਣੇ ਘਿਰੇ ਹੋਏ ਬਾਪ ਨੂੰ ਛੱਡ ਕੇ ਚੱਲ ਜਾਵੇ? ਉਹ ਪੁੱਤ ਨਹੀਂ ਹੋ ਸਕਦਾ, ਉਹ ਕਪੁੱਤ ਹੁੰਦਾ। ਬਾਪੂ, ਮੈਂ ਆਪਣੇ ਖਾਨਦਾਨ ਨੂੰ ਕਲੰਕ ਨਹੀਂ ਲਵਾਉਣਾ ਚਾਹੁੰਦਾ। ਪਿਤਾ, ਤੂੰ ਚਿੰਤਾ ਨਾ ਕਰ, ਆਖਰੀ ਸਵਾਸਾਂ ਤੱਕ ਆਪਾਂ ਲੜਾਂਗੇ। ਹਾਂ, ਬਾਕੀ ਰਾਏ ਸਿੰਘ ਨੇ ਬਚਣਾ ਨਹੀਂ ਬਚਣਾ ਇਹ ਉਸ ਦਾਤੇ ਦੇ ਹੱਥ ਵਿੱਚ ਹੈ, ਉਹ ਆਪਾਂ ਕੁਝ ਨਹੀਂ ਕਰ ਸਕਦੇ, ਪਰ ਬਾਂਹ ਫੜੀ ਦੀ ਲਾਜ ਆਪਾਂ ਆਪਣਾ ਸਿਰ ਦੇ ਕੇ ਵੀ ਨਿਭਾ ਜਾਵਾਂਗੇ। ਸੋ ਗੁਰੂ ਪਿਆਰਿਓ, ਇਸ ਤਰ੍ਹਾਂ ਉਹ ਕੌਮ ਦਾ ਬਹਾਦਰ ਸੂਰਮਾ ਨੱਥਾ ਚੌਧਰੀ ਇੱਕ ਵੱਟ ਦਾ ਆਸਰਾ ਲੈ ਕੇ ਬੈਠ ਗਿਆ। ਇੱਧਰੋਂ ਫਿਰ ਫੌਜਾਂ ਆਉਂਦੀਆਂ, ਚੜ੍ਹਾਈ ਕਰਦੇ ਨੇ, ਤੇ ਉੱਥੇ ਤੀਰਾਂ ਦੇ ਨਾਲ ਮੁਕਾਬਲੇ ਹੁੰਦੇ ਆ, ਉੱਥੇ ਵੀ ਕਿਹੋ ਜਿਹਾ ਇੱਕ ਵਾਤਾਵਰਨ ਬਣ ਜਾਂਦਾ, ਉੱਥੇ ਕਿੱਦਾਂ ਸ਼ਹੀਦੀਆਂ ਪ੍ਰਾਪਤ ਕਰਦੇ ਆ, ਤੇ ਫਿਰ ਰਾਏ ਸਿੰਘ ਕਿੱਦਾਂ ਬਚ ਜਾਂਦਾ, ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਆਪਾਂ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੀਆਂ ਭੈਣਾਂ, ਸਤਿਕਾਰਯੋਗ ਵੱਡੀਆਂ ਭੈਣਾਂ, ਛੋਟੀਆਂ ਭੈਣਾਂ, ਕੌਮ ਦੀਆਂ ਉਹ ਸਤਿਕਾਰਯੋਗ ਬੀਬੀਆਂ, ਗੁਰੂ ਨਾਨਕ ਦੀਆਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਬੱਚੀਆਂ, ਗੁਰੂ ਪਿਆਰਿਓ, ਇਹ ਵੀ ਸਾਡੀਆਂ ਕੌਮ ਦੀਆਂ ਪ੍ਰਚਾਰਕ ਨੇ, ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਗੁਰੂ ਘਰ ਦੇ ਵਿੱਚ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਸਤਿਕਾਰਯੋਗ ਬੀਬੀਆਂ ਭੈਣਾਂ ਨਿਭਾਉਂਦੀਆਂ, ਉੱਥੇ ਧਰਮ ਦੇ ਪ੍ਰਚਾਰ ਦੇ ਵਿੱਚ ਵੀ ਇਹ ਪਿੱਛੇ ਨਹੀਂ ਹੈ। ਔਰ ਸੋਮਵਾਰ ਤੇ ਮੰਗਲਵਾਰ ਇਹ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹਦੀਆਂ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਵੀ ਇਹ ਜਦ ਤੱਕ ਇਹ ਸਾਡੀਆਂ ਸਤਿਕਾਰਯੋਗ ਭੈਣਾਂ ਜਿਉਂਦੀਆਂ ਹਨ, ਉਹਨਾਂ ਚਿਰ ਅਸੀਂ ਆਸ ਰੱਖ ਸਕਦੇ ਹਾਂ ਕਿ ਚੰਗੇ ਭਵਿੱਖ ਦੀ, ਵੀ ਇਹ ਆਪਣੇ ਦੋਹਤਿਆਂ ਪੋਤਿਆਂ ਨੂੰ, ਛੋਟਿਆਂ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਸਿੱਖੀ ਦੇ ਨਾਲ ਜੋੜੀ ਰੱਖਣਗੀਆਂ। ਇਹ ਉਹ ਨੀਹਾਂ ਵਿੱਚ ਖੜੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾ ਸਿੰਘਵਰ ਸਿੰਘ ਦੀਆਂ ਬਾਤਾਂ ਪਾ ਕੇ ਤੇ ਆਪਣੇ ਬੱਚਿਆਂ ਦੀਆਂ, ਆਪਣੇ ਦੋਹਤਿਆਂ ਪੋਤਿਆਂ ਦੀਆਂ ਸਿੱਖੀ ਦੀਆਂ, ਇਹ ਇਸ ਇੱਕ ਸਿੱਖੀ ਦੇ ਬੂਟੇ ਨੂੰ ਗੁਰਬਾਣੀ ਦੇ ਨਾਲ, ਇਤਿਹਾਸ ਦੇ ਨਾਲ ਸਿੰਜਦੀਆਂ ਰਹਿਣਗੀਆਂ। ਇਹ ਇਹ ਇੱਕ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ, ਦਾਤਾ ਜੀ ਕਿਰਪਾ ਕਰਿਓ, ਇਹ ਸਤਿਕਾਰਯੋਗ ਭੈਣਾਂ ਜਿਹੜੀਆਂ ਸਿੱਖੀ ਦਾ ਪ੍ਰਚਾਰ ਕਰਦੀਆਂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ, ਨਹੀਂ ਤੇ ਸਤਸੰਗ ਜੀ ਆਉਣ ਵਾਲੇ ਹਾਲਾਤ ਦੇ ਵਿੱਚ ਜਿੱਦਾਂ ਸਾਡੀਆਂ ਧੀਆਂ ਨੂੰ ਬਿਊਟੀ ਪਾਰਲਰ ਦੇ ਕੰਮ ਸਿੱਖੀ ਜਾਂਦੀਆਂ, ਹੁਣ ਆਸ ਨਹੀਂ ਰਹਿ ਗਈ ਵੀ ਜਿਹੜੀਆਂ ਬਿਊਟੀ ਪਾਰਲਰ ਦੇ ਵਿੱਚ ਆਪਣੇ ਆਪ ਨੂੰ ਉਹ ਮੁੰਨ ਮੁੰਨ ਕੇ ਜਿੱਦਾਂ ਦੀਆਂ ਤੁਰੀਆਂ ਫਿਰਦੀਆਂ, ਤੇ ਬੱਚਿਆਂ ਨੂੰ ਉਹ ਕਿੱਥੋਂ ਸਿੱਖੀ ਦੇ ਵਿੱਚ ਲੈ ਆਉਣਗੀਆਂ? ਮਾਫ਼ ਕਰਨਾ, ਗੱਲ ਭਾਵੇਂ ਥੋੜ੍ਹੀ ਜਿਹੀ ਕਰੜੀ ਹੈ, ਪਰ ਹੈ ਤਾਂ ਸਿੱਖੀ ਮੁਤਾਬਕ ਹੀ ਆ ਨਾ, ਅਸੂਲ ਹੈ ਨਾ, ਹੁਣ ਕਿੱਥੋਂ ਆਸ ਰੱਖੀ ਜਾ ਸਕਦੀ ਉਹਨਾਂ ਦੇ ਉੱਤੋਂ? ਇਹ ਜਦ ਤੱਕ ਇਹ ਸਾਡੀਆਂ ਬੀਬੀਆਂ ਭੈਣਾਂ ਹੈ, ਇਹਨਾਂ ਤੋਂ ਅਸੀਂ ਆਸ ਰੱਖ ਸਕਦੇ ਹਾਂ ਚੰਗੇ ਭਵਿੱਖ ਦੀ? ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਤੋਂ ਹੋਈਆਂ ਗਲਤੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ, ਗੁਰੂ ਮਹਾਰਾਜ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਸੋ ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਦੰਡੋਤ ਬੰਦਨ ਅਨਕ ਪਾਰ ਸਰਬ ਕਲਾ

0: ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹੇ ਜੁਗਾਦ ਗੁਰੇ ਨਮਹੇ ਸਤਿਗੁਰੇ ਨਮਹੇ ਸ੍ਰੀ ਗੁਰਦੇ ਨਮਹੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਸ ਬਸੰਪਰੇ ਕੈ ਨਾਮ ਜਪਤ ਅਗਨਿ ਕੈ
0: ਵੇਦ ਪ੍ਰਾਨ ਸਿਵ ਸਦਾਖਰ ਕੀਨੇ ਰਾਮ ਨਾਮ ਏਕਾਖਰ
1: ਇਨਕਾ ਏਕ ਜੀ ਸਬਸਾਵੇ ਤਾਂ ਕੀ ਮਹਿਮਾ ਗਨੀ ਨਾਵੇ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਣੀ ਸੁਖਮਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸ

0: ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵਨ ਦਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬਦ
0: ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬੈਂਸੇ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੋਲਾ ਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੋ ਸੂਜੈ
0: ਪ੍ਰਭ ਕੈ ਸਿਮਰਨ ਨਹੀਂ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ
0: ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਚੇਤਨ ਬੰਤੇ ਪ੍ਰਭ ਕੋ ਸਿਮਰੇ ਸੇ ਪਦ ਬੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਭਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕਰਿਆ ਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੁਖ ਵਿਆਵੇ
0: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਧਿਆਨ ਤਨਕ ਨੇਰੇ ਪ੍ਰਭ ਕੋ ਸਿਮਰੇ ਬਸਿਆ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਾ ਗੁਨਾ ਝੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨੇਚਲ ਆਸਣ ਪ੍ਰਭ ਕੇ ਸਿਮਰਨ ਕਵਲ ਵਿਦਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਸੇ ਜਨ ਜਨ ਕੋ ਪ੍ਰਮੇਆ ਨਾਨਕ ਤਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਭੈ ਸਤਿ ਦਾਤੇ ਹਰ ਸਿਮਰਨ ਨੀ ਚੌਂਕਣ ਜਾਤੇ
0: ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ

0: ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ ਮਨ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਅਗਨ ਵਾਹੇ ਹੋਮਤ ਪ੍ਰਾਨ ਕਣਕ ਅਸਵ ਹੈ ਭਰਪੂਮ ਦਾਨ ਨਿਮਖ ਨਿਮ ਕਰ ਸੀ ਘਟਾਵੇ ਤੋ ਪੀਓ ਮੈਂ ਮੈਲ ਨਾ ਜਾਵੇ ਮਨ ਕਾਮਨਾ ਤੀਰ ਦੇ ਛੁਟੇ ਗਰਭ ਕਮਾਨ ਨਾ ਮਨ ਤੇ ਹੁਕੇ
1: ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ
1: ਜਲ ਧੋਵੇ ਬਹੁ ਦੇ ਅਨੀਤ ਸੁਧ ਕਾ ਹੋਇ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਊਚ
1: ਬਹੁ ਸਿਆਮ ਜਨਮ ਕਾ ਪਉ ਵਿਆਪੇ ਅਨੇਕ ਜਤਨ ਕਾ ਤ੍ਰਿਸ਼ਨਾ ਧਾਰੇ
0: ਦੇਖ ਅਨੇਕ ਅਗਰ ਨਹੀਂ ਬੂਝੈ ਕੋਟ ਪਾਪ ਦਰਗਹਿ ਨਹੀਂ ਸਿੱਜੈ

0: ਜਗਤ ਨਾਨਕ ਕੋੜ ਮਦੇ ਕੋ ਐਸਾ ਅਪਰਸ ਕਰਮ ਕਰ ਤੋ ਹੋਵੇ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ
1: ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ
0: ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਜਿਹੜੇ ਅਵਰਾ ਨਾਮ ਜਪਾਵੇ ਨਾਨਕ ਕੋ ਬੈਸਨੋ ਪਰਮਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ

0: ਟੈਲ ਕਰੇ ਨਤਨੀਤ ਮੰਤਨਿਆ ਪ੍ਰਭੰਸ ਪ੍ਰੀਤ
1: ਅਲਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੜ੍ਹ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਸੁਧੈ
1: ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ।

0: ਕਰ ਕਿਰਪਾ ਅੰਤਰ ਉਰਤਾਰੇ, ਪਸ਼ ਪ੍ਰੇਤ ਮੁਕਤ ਪਾਥਰ ਕੋ ਤਾਰੇ।
1: ਸਰਬ ਲੋਕਾ ਕਥ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ।
0: ਕਾਹੂ ਜੁਤ ਕਿਤੇ ਨਾ ਪਾਈਏ ਧਰਮ, ਨਾ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ।
1: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ।
0: ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤ ਭਾਏ ਤਿਨ ਪਾਇਆ।
1: ਸਦਾ ਨਿਕਟ ਨਿਕਟ ਜਾਣ, ਸੋ ਦਾਸ ਦਰ ਕੇ ਪਰਵਾਨ।
0: ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋ ਜੀ ਪਰੇ।
1: ਸਗਲ ਸੰਗਤ ਮੈਂ ਉਦਾਸ, ਐਸੀ ਜੁਗਤ ਨਾਨਕ ਰਾਮਦਾਸ।
0: ਰੱਬ ਕੀ ਆਗਿਆ ਆਤਮ ਹੀ ਧਾਵੇ, ਜੀਵਨ ਮੁਕਤ ਸੋ ਕਹਾਵੇ।
1: ਐਸਾ ਹੰਗ ਤੈਸਾ ਸੋਗ, ਸਦਾ ਨੰਤ ਨਹੀਂ ਵਿਯੋਗ।
0: ਐਸਾ ਸੁਣ ਤੈਸੀ ਉਸ ਮਾਟੀ, ਤੈ

0: ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਮਨ ਪਰਮੇ ਉਦਾਸੀ
0: ਕਈ ਕੋਟ ਵੇਦ ਕੇ ਸੋਤਰੇ ਕਈ ਕੋਟ ਪੀਸਰ ਹੋਤੇ
1: ਕਈ ਕੋਟ ਆਤਮ ਜਾਣਤਾ ਹੈ ਕਈ ਕੋਟ ਕਾਮ ਕਾ ਵਿਚਾਰ ਹੈ
0: ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਤ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੇ ਗਾਤਮ ਨਿਕੋਰ
1: ਕਈ ਕੋਟ ਪਰ ਧਰਮ ਕੋ ਹੀ ਰਹਿ ਕਈ ਕੋਟ ਪਰ ਦੁਖ ਨਾ ਕਰ ਹੈ
0: ਕਈ ਕੋਟ ਮਾਇਆ ਸਮਾ ਹੈ ਕਈ ਕੋਟ ਪਰਦੇਸ ਪਰਮਾਵੇ
1: ਜਿਸ ਜਿੰਦ ਲਾਵੋ ਤੇ ਤਿੰਦ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਵ ਉਪਾਏ ਕਈ ਕੋਟ ਪਾਤਰ ਬਿਰਖ ਨਿਪ ਜਾਏ
0: ਕਈ ਕੋਟ ਪਵਣ ਪਾਣੀ ਬੇਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਆ ਸੂਰ ਨਖੱਤਰ ਕਈ ਕੋਟ ਦੇ ਦਾਨ ਵਿੰਦਰ ਸੀ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ
1: ਕਈ ਕੋਟ ਰਾਜ ਕੰਮ ਸਾਧਕ ਕਈ ਕੋਟ ਬੇਦ ਪ੍ਰਾਣ ਸਿਮਰਤ ਅਰ ਸਾਸਤਰ
0: ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀਏ ਚਰ ਜੀਵੈ ਕਈ ਕੋਟ ਗਰੀ ਮੇਂ ਸਵਰਨ ਜੀਵੈ
0: ਕਈ ਕੋਟ ਜਖਨ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਭੇ ਨੇੜੇ ਸਭੂ ਕੇ ਦੂਰ ਨਾਨਕ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਕੋ ਜੋਨੀ ਫਿਰੇ
0: ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੇ ਥੱਕ ਪਾਏ
1: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ
0: ਜੈ ਜੈ ਭਾਣਾ ਤੈ ਤੈ ਰੱਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਰਾਮ ਨਾਮ ਸੰਗ ਤਿਲ ਲਾਗੀ
0: ਕਈ ਕੋਟ ਪ੍ਰਭ ਕੋ ਖੋਜੰਤੇ ਆਤਮੇ ਪਾਰ ਬਮਲਹੰਤੇ
1: ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ
0: ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਨ ਲਾਗਾ ਰੰਗ
1: ਜਿਨ ਕੋ ਹੋਇਆ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ
1: ਕਈ ਕੋਟ ਹੋਏ ਅਵਤਾਰ ਕਈ ਜਗਤ ਕੇ ਨੋ ਵਿਸਤਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਓੰਕਾਰ
1: ਕਈ ਕੋਟ ਕਿਨੇ ਬਪਾਤ ਪ੍ਰਾਪਤੇ ਹੋਏ ਪ੍ਰਮਾਇ ਸਮਾਤ
0: ਆਕਾਂਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨ ਹੋ ਤਮਾਤਮ ਪਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੇ ਅਮਰ ਪੈਸਾ ਸਦੀ ਜੀਵੇ
0: ਕਈ ਕੋਟ ਨਾਮ ਗੁਣ ਗਾਵੇ ਆਤਮ ਰਸੋ ਸਹਿਜ ਸਮਾਵੇ

0: ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤੇ ਬਣਾਈ ਨਾਨਕ ਜੀਵੇ ਦੇਖ ਵਡਾਈ
0: ਇਸਕਾ ਬਾਲ ਨਾ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਪੰਥਿਓ
0: ਪ੍ਰਭੂ ਊਚ ਨੀਚ ਮੈਂ ਬਸੇ ਕਬੂ ਸੋ ਘਰ ਖਰੰਗ ਹੱਸੇ

0: ਜੇ ਹਿਰਦੇ ਗਰੀਬੀ ਵਸਾਵੇ, ਨਾਨਕੀਆ ਮੁਗਦਾ ਅਗੇ ਸੁਖ ਪਾਵੇ। ਲਸਕਰ ਮਾਨਕ ਉੱਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ।
1: ਬਲਵੰਤ ਕਿਸੇ
0: ਨਾ ਬਦੇ ਆ

0: ਆਪਣੀ ਚਿੰਤਾ ਕਰਨੇ ਹਾਰ ਪਾਤਾ ਕਰੇ ਰੰਗ ਅਪਾਰ
1: ਮਨ ਮੈਂ ਆਮਨੇ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆ ਨੀ
1: ਸੱਚ ਸੱਚ ਸੱਚ ਸਭ ਕੀ

0: ਨਾਨਕ ਸੰਤ ਸੰਗ ਨਿੰਦਕ ਪੀ ਤਰੈ
1: ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਪਾਪ ਜਿਉ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਿਰਮਾਏ
1: ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੁਛ ਚਲੇ
0: ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਪਾਏ ਤਾਉ ਪਿਗਤ ਪਾਏ
0: ਸੰਤ ਕਾ ਨਿੰਦਕ ਮਹਤ ਤਾਈ ਸੰਤ ਕਾ ਨਿੰਦਕ ਖਿੰਤੀ ਕੰਨਾ ਪਾਈ
1: ਸੰਤ ਕਾ ਨਿੰਦਕ ਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
1: ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ

0: ਸਾਜ ਨਾ ਪਹੁੰਚੇ।
1: ਸੰਤ ਕੇ ਦੁਖੀ ਕੋ ਧਿਆਨ ਫਰਮਾਈਏ, ਸੰਤ ਕਾ ਦੁਖੀ ਉਜੜ ਪਾਈਏ।
0: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ

0: ਹੁਣ ਮਸੀਹਤ ਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵ ਕਿੰਦਨ ਨਹੀਂ ਧਰਾਪੇ
0: ਸੰਤ ਕਾ ਦੁਖੀ ਛੁਟੇ ਕੇਲਾ ਜੋ ਬਾੜ ਤਿਲ ਕੇ ਤਮਾਈ ਲੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕੇ ਨਿੰਦਾ ਕਰੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਦਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਾਸ ਹੈ ਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੂਜੈ ਨੈ ਆਸਾ ਸੰਤ ਕਾ ਦੁਖੀ ਉੱਠ

0: ਗਿਆਨ ਰਹਿਤ
1: ਆਂਦਨ ਕੀਰਤਨ ਕੇਵਲ ਗਿਆਨ ਗ੍ਰਸਥ ਮੈਂ ਸੋਈ ਨਿਰਵਾਣ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਸਿਹਨ ਲਾਗੇ ਦੁਖ
0: ਜਿਸ ਕੋ ਹਰ ਪਰਾ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੇ

0: ਰਾਮ ਨਾਮ ਸੰਤਨ ਘਰ ਪਾਇਆ। ਸੰਤ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ।
1: ਧੰਨ ਧੰਨ ਕੈ ਸਭ ਕੋਈ ਮੁਖ ਉਜਲਾ ਧਰ ਕੈ ਸੋਈ।
0: ਵਪਾਰ ਵਿਰਲਾ ਵਪਾਰੇ ਨਾਨਕ ਤਾਕੈ ਸਦ।

0: ਜਨ ਦਾਸ ਨਾਮ ਧਿਆਵੇ ਸੇ
1: ਤੈ ਗੁਣ ਨੈਂਜਾ ਕੋ ਪਰਮਾਏ ਜਨਮ ਮਰੇ ਫਿਰਿਆਵੇ ਜਾਏ
0: ਊਚ ਨੀਤ ਇਸਕੇ ਅਸਥਾਨ ਜੈਸਾ ਜਨਾਵੇ ਤੈਸਾ

0: ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਨ ਹਾਰ,
0: ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਸਰੋਤਾ,
0: ਪੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਜੈ ਜਨ ਮਾਨਿਆ, ਕਰਨ ਕਰਾਮਤ ਮੂਲ ਪਛਾਨਿਆ,
0: ਹਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਭੈਦੇ ਨਿਰਭਉ ਹੋਏ ਬਸਾਨਾ, ਜਿਸ ਦੇ ਉਪਜੈ ਸਮਾਏ ਸਮਾਨਾ,
0: ਬਸਤ ਮਾਹਲੇ ਬਸਤ ਗੜਾਈ, ਤਾਕੋ ਭਿੰਨ ਨਾ ਕਹਿਣਾ ਜਾਈ,
1: ਬੂਜੇ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ।

0: ਸਤਿਗੁਰ ਸੇ ਕੋ ਨਾਮ ਧੰਦੇ ਗੁਰ ਕਾ ਸਿੱਖ ਵਡ ਭਾਗੀ ਏ
1: ਸਤਿਗੁਰ ਸੇ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸੇ ਕੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋਰੇ ਗੁਰ ਕੀ ਆਗਿਆ ਮਨ ਮੇ ਸਹੇ
1: ਆਪਸ ਕੋ ਕਰ ਕਸ਼ਨਾ ਜਿਨਾਵੇ।

0: ਸੰਗ ਸਮਾਵੇ ਤੈ ਕਿਸੇ ਭੂਖ ਕਮਣ ਤੇ ਪਤਾਵੇ।
1: ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ।
0: ਰਵੇ ਆਪਣੀ ਸੋਭਾ ਆਪਣ ਸੰਗ ਬਣਾਈ, ਤਵ ਕਵਣ ਮਾਈ ਬਾਪ ਮਿੱਤਰ ਸੁਤ ਭਾਈ।
1: ਜੈ ਸਰਬ ਕਲਾਇਆ ਪੇਪਰ ਵੀਨ, ਤੈ ਵੇਦ ਦੇਵ ਕਾ ਕੋ ਚੀਨ।
0: ਰਵੇ ਆਪਣੇ ਆਪੇ ਆਪੁਰ ਧਾਰੇ, ਤਵ ਸਗਨ ਪਸਗਨ।

0: ਮਨ ਅੰਤਰ ਵਿਸ਼ਵਾਸ ਕਰੇ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ
1: ਉੱਪਰ ਨਹੀਂ ਵਿਚਾਰ ਜਾਕੇ ਮਨ ਬਚਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਆਂਦਨ ਪੂਜੇ ਗੁਰ ਕੇ ਪੈਰ
1: ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ।

0: ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਚ ਪ੍ਰਿਖਿਆ।
1: ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁੰਚ ਜਾਏ।
0: ਸੱਚ ਵਪਾਰ ਕਰੋ ਵਪਾਰੀ, ਦਰਗੇ ਨਿਭੇ ਖੇਪ ਤੁਮਾਰੀ।
1: ਏਕਾ ਟੇਕ ਰੱਖੋ ਮਨ ਮਾਰੇ, ਨਾਨਕ ਬੋਰ ਨਾ ਵੇ ਜਾਏ।
0: ਕਿਤੇ ਦੂਰ ਕਾ ਕੋ ਜਾਏ, ਉਬਰੇ ਰੱਖਣ ਹਾਰ ਤੇ ਆਏ।
1: ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਕਿਰਪਾ ਤੇ ਪ੍ਰਾਣੀ ਛੁਟੇ।
0: ਈਸ਼ਵਰ ਰਾਖੇ ਤਿਸ ਨਾਹੀ ਦੁਖ, ਨਾਮ ਜਤ ਮਨ ਹੋਵਤ ਸੁਖ।

0: ਕਿੰਨੀ ਮਾਇਆ,
1: ਸਭ ਕੇ ਮਨ ਅਲ ਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ,
0: ਅੱਗੇ ਆਵੇ ਅੱਗੇ ਜਾਏ, ਨਾਨਕ ਜਾ ਪਾਵੇ ਤਾਂ ਲੈ ਸਮਾਏ,
1: ਇਸਤੇ ਹੋ ਸੋ ਨਹੀਂ ਬੁਰਾ, ਉਰੇ ਕਹੋ ਕਿਨੇ ਕੁਛ ਕਰਾ,
0: ਆਪ ਲਾ ਕਰ ਤੂੰ ਜਤਨੀ ਕੀ, ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਚ ਧਾਰੀ ਸਭ ਸਾਚ, ਓਤ ਪੋਤੇ ਆਪਨ ਸੰਗ ਰਾਜ,
0: ਕੀ ਗਤਮਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ,
1: ਇਸਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ।

0: ਬਣੀ
1: ਪੂਰੇ ਗੁਰ ਕਾ ਸੁਪਦੇਸ ਪਾਰ ਬਨਿਟ ਕਰ ਪੇਖਾ
0: ਸਾਥ ਸਾਥ ਸਿਮਰੋ ਗੋਬਿੰਦ ਮਣਿ ਅੰਤਰ ਕੀ ਉਤਰੇ ਛਿੰਦ
1: ਆਸੇ ਤਿਆਗੋ ਤਰੰਗਾ ਸੰਜਨਾ ਕੀ ਧੂਰ ਮਨ ਮੰਗਾ
0: ਆਪ ਛੋੜ ਬੇਨਤੀ ਕਰੋ ਸਾਥ ਗਗਨ ਸਾਗਰ ਕਰੋ
1: ਹਰ ਤਨ ਕੇ ਪਾਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਪ੍ਰੇਮ ਕੁਸ਼ਲ ਸਹਿਜ ਆਨੰਦ ਸਾਥ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਪਿਓ ਨਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਸਲੋ ਸਾਧ ਕੇ ਬਚਨ ਅਮਲੀਕ ਲਾਲ ਏ ਰਤ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਗੁਰਪੁਰਾ ਜਿਨ ਸਿਮਰਿਆ ਸਹੀ ਭੇ ਨਿਹਾਲ, ਨਾਨਕ ਨਾਮੇ ਰਦਣਾ ਕਰ ਜੇ ਆਵੈ ਰਾਸ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ, ਮਹੱਲਾ ਚੌਥਾ ਸ਼ੰਤ ਘਰ ਚੌਥਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨੋ ਭਿੰਨਾ। ਜਨ ਨਾਨਕ ਮੁਸਕ ਚ ਘੋਲਿਆ ਸਭ ਜਨਮ ਧਨ ਤੰਨਾ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਨ ਨਾਨਕ ਸਾਤ ਗੁਰ ਮੇਲ ਹਾਰ ਜਗ ਦੁੱਤਰ ਤਰੀਆ। ਹਾਂ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰਪੂਰੈ ਹਰ ਪਾਇਆ ਹਰ ਭਗਤ ਇਕ ਮੰਗਾ। ਮੇਰਾ ਮਨ ਤਨ ਸ਼ਬਦ ਵਿਗਾਸਿਆ ਜਾਪ ਅਨੰਤ ਰੰਗਾ। ਮਿਲ ਸੰਤ ਜਨਾ ਹਰ ਪਾਇਆ ਨਾਨਕ ਸਾਧ ਸੰਗਾ। ਦੀਨ ਦਿਆਲ ਸੁਣ ਬੇਨਤੀ ਹਾਰ ਪ੍ਰਭ ਹਰ ਰਾਇਆ ਰਾਮ ਰਾਜੇ। ਹਉ ਮਾਂਗੂ ਸ਼ਰਨ ਹਰ ਨਾਮ ਕੀ ਹਾਰ ਹਰ ਮੁਖ ਪਾਇਆ।

ਪਾਰੋ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਜਿਉਂ ਭਾਵੈ ਤਿਉਂ ਰਾਖ ਲੈ ਹਮ, ਸ਼ਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਬਿਗਾੜੈ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇਹ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਆਸਾ ਮਹੱਲਾ ਚੌਥਾ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ।

ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾ ਬਿਨਾ ਬਿਰਥਾ ਸਭ ਜਾਏ ਹੁਣ ਵਤੈ, ਹਰ ਨਾਮ ਨਾ ਬੀਜੇ ਓ ਅੱਗੇ ਭੁਖਾ ਕਿਆ ਖਾਏ।

ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰਿ ਤੇਰੇ ਰਾਮ ਰਾਜੇ ਕਾਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬਿਜਿਆ ਫਿਰ ਤੋਟ ਨਾ ਆਵੈ ਹਰ ਪੁਨ ਕੇਰੀ।

ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ ਤਿਸਕੇ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ।

ਜਿਨੇ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਵਿਘਨ ਨਾ ਹੋਈ। ਰਾਮ ਰਾਜੇ ਜਿਨੇ ਸਾਧ ਗੁਰਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨੇ ਸਤਿਗੁਰੂ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਏ। ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਏ।

ਕਹਿਣ ਜੁੱਤੇ। ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ, ਜਿਉ ਮਾਤ ਸੁਤੇ ਹਾਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ।

ਏਕ ਸਾ ਹਰਿ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ ਸ਼ੰਤ

ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਰਾਮ ਗੁਰ ਮਿਲ ਜੀਤਾ ਹਰ ਹਰ ਕੀਤਾ ਤੂਟੀ ਪੀਤਾ ਭਰਮ ਗੜਾ।

ਹਉ ਮੈਂ ਬਿਨਸੀ ਗਾਠੇ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਸ ਆਨਾ ਮਿਠਾ ਜਿਉ ਰਾਤੀ ਜਲ ਮਾਸਲੀ ਤੂੰ ਹਰ ਰਸ ਮਾਤੇ ਰਾਮ ਰਾਜੇ ਗੁਰਪੁਰੇ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ

ਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾ ਕੀ ਗਤ ਮਿਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਵਿਸਰੇ ਕਬਹੂੰ ਗੁਰ ਸ਼ਬਦੀ ਰੰਗ ਮਾਣੀਐ

ਪੀਐ ਕਰ ਕੀਰਤ ਗੋਬਿੰਦ ਗੁਣੀਐ ਸਗਲ ਪਰਾਸ਼ਤ ਦੁਖ ਹਰੇ ਕਹੋ ਨਾਨਕ ਸ਼ਾਂਤ ਗੋਬਿੰਦ ਹਰ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤ ਹਰੇ।

ਯਾਰ ਦੇਖੀ ਹੈ ਨਿਸਕੁਰੰਕ ਜੈਸੇ ਨਾਦ ਸੁਣ ਸ੍ਰਵਣੀ ਹੀ ਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰੁਣ ਪਤਾਰ ਉਰਜੀ ਪਿਰੈ ਜੇ ਸਿਵੈ।

ਚਾ ਤਰ ਝਰਨੇ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰਿਓ ਵਡਭਾਗਿਓ ਸਿਮਰੋ ਹਰਿ ਹਰਿ ਰਾਏ ਨਾਨਕ ਜੇ ਸਿਮਰਤ ਸਾਭ ਸੁਖ ਹੋਵੈ ਦੁਖ ਦਰਦ ਭ੍ਰਮ ਜਾਏ ਸ਼ੰਤ

ਭਗਤ ਬਛਲ ਹਰ ਬਿਰਧ ਆ ਬਣਾਇਆ, ਜਾਂ ਜਾਂ ਸੰਤ ਰਾਧੈ ਤਾਂ ਤਾਂ ਪ੍ਰਗਟਾਇਆ। ਪ੍ਰਭ ਆਪ ਲੀਏ ਸਮਾਏ ਸਹਿ ਸੁਭਾਏ, ਭਗਤ ਕਾਰਜ ਸਾਰੇ ਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ। ਚਮਤਕਾਰ ਪ੍ਰਗਾਸ ਦਾਹ ਦਿਸ ਏਕ ਤਹਾਂ ਦ੍ਰਿਸ਼ਟਾਇਆ। ਨਾਨਕ ਪਿਅੰਪੈ ਚਰਨ ਜੰਪੈ ਭਗਤ ਬਛਲ ਹਾਰ ਬਿਰਧ ਆਪ ਬਣਾਇਆ।

ਸਤਿ ਨਿਰਮਲਾ ਨਾ ਦੂਰ ਸਦਾ ਹਦੂਰ ਠਾਕੁਰ ਦਾ ਦਿਸ ਪੂਰਨ ਸਦ ਸਦਾ ਪ੍ਰਾਣ ਪਤ ਗਾਤ ਮਤ ਜਾਗਤੇ ਪ੍ਰੇ ਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਣੇ ਗੁਰ ਬਚਨ ਜਾਣੇ ਥਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾ ਕੋ ਰਾਮ ਪਤਾਰ ਤਾਕੇ ਅੰਧ ਕਨਾ ਸੁਖਵੰਤੀ ਸਾ ਨਾਰ ਸ਼ੋਭਾ ਪੂਰ ਬਣਾ।

ਜਾਣਾ। ਭ੍ਰਮਣ ਭਾਰ ਅਗਨਤਿ ਆਇਓ, ਬਹੁ ਪਰਦੇਸੈ ਧਾਇਓ, ਅਬ ਓਟ ਧਾਰੀ ਪ੍ਰਮੁਰਾਰੀ, ਸਰਵ ਸੁਖ ਹਰਿ ਨਾਇਓ, ਰਾਖਣ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਆ ਹੋਨ।

जस बिमल संत बखाणिया, बेअंत गुण अनेक महिमा, कीमत कछु न जाए कही।

ਭਗਤ ਭਾਏ ਧਿਆਏ ਸਵਾਮੀ ਸਦਾ ਹਰ ਗੁਣ ਗਾਵਹਿ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੁਹਿਲੜੇ ਹਰ ਗਾਵਣ ਲਾਗੇ ਸਾਜਨ ਸਰਸਿਅੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਸੇ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਮਨਵਾਰੀ ਆ ਸ਼ੁਭ ਦਿਵਸ ਆਏ ਸਹਿਜ ਭਾਏ ਸਗਲ ਨਿਤ ਪ੍ਰਭਤਾ ਪਾਗੇ ਬਿਨਵੰਤ ਨਾਨਕ ਸ਼ਰਨ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉਠਵੰਜੋ ਵਟਾਊ ਅੜਿਆ ਤੈਂ ਕਿਆ ਚਿਰ ਲਾਇਆ

ਬੱਪੜੇ ਜਿਤਿਆ ਮਾਲ ਜੋਬਨ ਛੋੜ ਵੈਸੇ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲੀਆ ਨਾ ਜਾਏ ਕਿਰਤ ਮਿਟਾਇਆ ਫਾਤਹੋ ਮਿਰਗ ਜਿਵੇਂ ਪੇਖ ਰੈਨ ਚੰਦਰਾਇਣ ਸੁਖ ਦੁਖ ਭਏ ਨਿਤ ਪਾਪ ਕਮਾਇਣ

ਨਾਨਕ ਮ੍ਰਿਗ ਅਗਿਆਨ ਬਿਨਸੇ ਨਾਹਾ ਮਿਟੇ ਆਵਣ ਜਾਇਨ ਮਿੱਠੇ ਮਖ ਮੁਆ ਕਿਉਂ ਲੇ ਉਡਾਰੀ ਹਸਤੀ ਗਰਤ ਭਿਆ ਕਿਉਂ ਤਰੀਏ ਤਾਰੀ।

ਸਦਾ ਨਿਰਮਲ ਬਾਣੀ। ਨਾਨਕ ਨਰਕ ਨ ਜਾਹੇ ਕਬਹੁ, ਹਾਰ ਸੰਤ ਹਰ ਕੀ ਸ਼ਰਣਿਆ। ਸਮਹੱਲਾ ਪੰਜਵਾਂ। ਵੰਜ ਮੇਰੇ ਆਲਸਾ ਹਰ ਪਾਸ ਬੇਨੰਤੀ, ਰਾਵੋ ਸੋਹੁ ਆਪਣਲਾ ਪ੍ਰਭ ਸੰਗ। ਸੁਹੰਤੀ ਸੰਗੇ ਸੁਹੰਤੀ, ਕੰਤ ਸੁਆਮੀ ਦਿਨ ਸਰੈਣੀ ਰਾਵੀ ਹੈ। ਸਾਚ ਸਾਚ ਧਾਰ ਜੀ ਮਾਂ ਪ੍ਰਭ ਭੇਖ, ਹਰ ਗੁਣ ਗਾਵੀਏ ਬਿਰਹਾ ਲਜਾਇਆ ਦਰਸ ਪਾਇਆ। ਅਮਿਓ ਦ੍ਰਿਸ਼ਟ ਸਿੰਚੰਤੀ ਸਿੰਜੰਤੀ, ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ। ਜਿਸ ਖੋਜੰਤੇ ਵਾਸ ਵੰਜੋ ਕਿਲ ਵਿਖੋ, ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤੇ ਦਹਨ ਪਿਆ ਗੋਬਿੰਦ ਪ੍ਰਗਟਾਇਆ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ ਚਰਜ ਦਹਿਨ ਪਿਆ ਗੋਬਿੰਦ।

ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੂਜਾ ਲੀਨੇ ਰਾਮ ਦਿਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹ ਵਿਆਪੇ ਅਮਿਓ ਹਰ ਰਸ ਚਾਖਿਆ।

ਪੰਜ ਮਾਹ ਦਿਨ ਰਾਤ ਕਮਾਇੜਿਓ ਸੋ ਆਇਓ ਮਾਥੈ ਜਿਸ ਪਾਸ ਲੁਕਾਂਦੜੋ ਸੋ ਵੇਖੀ ਸਾਥੈ ਸਾਂਗ ਦੇਖੇ ਕਰਨਹਾਰਾ ਕਾਏ ਪਾਪ ਕਮਾਈਏ ਸੁਕ੍ਰਿਤ ਕੀਜੈ।

ਰਹਿਣ ਸੰਭਾਲੀ ਹੈ। ਹਰ ਏਕ ਬਿਨ ਕਸ਼ਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ

ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਹਿ ਸਰੋਤ।

ਆਪ ਚਾਤ੍ਰਿਕ ਚਿਤ ਪਿਆ ਚਾਤ੍ਰਿਕ ਚਿਤ ਪਿਆਸ ਹੈ ਕਨ ਬੂੰਦ ਬਚਿਤਰ ਮਨ ਆਸ ਹੈ ਅਲ ਪੀਵਤ ਬਿਨਸਤ ਤਾਪ ਤਾਪ ਬਿਨਾਸਨ ਦੁਖ ਨਾਸ ਮਿਲ ਪ੍ਰੇਮ ਮਨ ਤਨ ਅਤਕਣਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਣਾ

ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਭੇਵ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੈ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਕਨੇ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ

ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੋੜੀ ਆਪਣੇ ਭੋਗ ਭੋਗ ਕੈ ਹੋਏ ਭਸਮਣ ਭੋਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ।

ਤਿਨਾ ਮਨ ਭਾਉ ਪੋੜੇ। ਨਾਉ ਤੇਰਾ ਨਿਰੰਕਾਰ ਹੈ ਨ ਲਿਆ ਨਾਇ ਲਿਆ ਨਰਕ ਨਾ ਜਾਈਐ। ਜਿਉ ਪਿੰਡ ਸਭ ਤਿਸਦਾ ਦੇਖਾ ਜੇ ਆ ਗਵਾਈਐ।

ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਚਿਆਰ, ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੈ ਕਰ ਕਰ ਜੰਤ ਉਪਾਇਆ, ਹੋਮੈ ਬੂਝੈ ਤਾਂ ਦਰ ਸੂਝੈ, ਗਿਆਨ ਬਿਹੁਣਾ ਕਥ ਕਥ ਲੂਝੈ, ਨਾਨਕ ਹੁਕਮੇ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ।

ਮਨ ਪੌੜੀ ਸੱਚਾ ਸਾਹਿਬ ਏਕ ਤੋ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ ਸਾਤ ਗੁਰ ਮਿਲੈ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ।

0: ਦਿਵਸ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਝਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ
1: ਸੋਹਜੀਆ ਆਪਣਾ ਕੀਆ ਆਨਣਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਨਸ ਕਹਿਰੈ ਮੌਣ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖੰਦਾ ਪਤ ਗਵਾਈ ਬਿਨ ਨਾਵੈ ਕੇ ਥਾਇ ਨ ਪਾਈ ਰਹੇ ਬਿਬਾਣੀ ਮੜੀ ਮਸਾਣੀ ਆਂਦਨ ਜਾਣਾ ਫਿਰ ਪਹਿਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰਿ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੁਪਾਏ ਆਸਾ ਦੇਸੇ ਤੇ ਨੇਹ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਅਨ ਹੁੰਦਾ ਆਪ ਗੰਨਾਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਨਾ ਕੂੜ ਰੁਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੁਪਿਆ ਪਾਰ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ ਕੂੜ ਕੂੜੈ ਨੇ ਹੁਣ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖ ਕੂੜ ਡੋਬੈ ਪੂਰ ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ ਸੱਚ ਤਾ ਪਰ ਜਾਣੀ ਜਰਦਾ ਸੱਚਾ ਹੋਏ ਕੂੜ ਕੀ ਮਾਲ ਉਤਰ ਤਨ ਕਰੇ ਹੱਛਾ ਧੋਏ ਸੱਚ ਤਾ ਪਰ ਜਾਣੀ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਸੀਐ ਤਾ ਪਾਏ ਮੋਖ ਦੁਆਰ ਸੱਚ ਤਾ ਪਰ ਜਾਣੀਏ ਜਾਂ ਜੁਗਤ ਜਾਣਾ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾ ਪਰ ਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੁ ਨੂੰ ਪੁੱਛ ਕਰ ਬਹਿ ਰਹਿ ਕਰੇ ਨਿਵਾਸ ਸੱਚ ਸੁਪਨਾ ਹੋਏ ਦਾਰੂ ਪਾਪ ਕੱਢਾ ਧੋਏ ਨਾਨਕ ਵਖਾਣਾ ਬੇਨਤੀ ਜਿਨ ਸੱਚ ਪੱਲਾ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ ਨਾਨਕ ਪਹ ਬਾਹਰਾ ਕੂਰੈ ਰੰਗ ਨਾ ਸੋਏ ਭੈ ਵਿੱਚ ਕੁੰਭ ਚੜਾਈਐ ਸਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰੱਪਾ ਕੂੜਾ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਤੋਂ ਰਾਜਾ ਮਹਿਤਾ ਕੂੜ ਹੋਆ ਸਿਗਦਾਰ ਕਾਮ ਸਿੱਧ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਰਾ ਗਿਆਨ ਬਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੈ ਬਾਬਾ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਧਾ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਸੂੰਜ ਹੁਜਤ ਸੰਜਾ ਕਰ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣਾ ਹੈ ਛੋੜ ਬਾਹ ਕਾਰਵਾਰ ਸਭ ਕੋ ਪੂਰਾ ਆਪੇ ਹੋਵੈ ਘੱਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਪ ਮਹੱਲਾ ਪਹਿਲਾ ਬਦੀ ਸਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨਕੀ ਲਿਖ ਪਤ ਪਵਾ ਚੰਗੇ ਸਹੀ ਕੇ ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਾਸ ਕਿਛ ਨਾ ਹੀ ਤੁਧ ਵੇਖੀ ਜਗ ਤੂੰ ਪਾਇਆ ਇਕਨਾਂ ਨੂੰ ਤੂੰ ਮੇਲ ਹੈ ਇੱਕ ਆਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਜਿਹੀ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਭਰ ਪਿਆ। ਕਹੁ ਨਾਨਕ ਕਰਤੇ ਕੀ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣ ਪੇਉ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਮਹਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮ ਵਾਸ ਦੇਵਸ ਜੇ ਕੋ ਜਾਣ ਪੇਉ। ਨਾਨਕ ਤਾ ਕਾ ਦਾਸ ਹੋਈ ਸ ਨਿਰੰਜਨ ਦੇਉ। ਮਹਲਾ ਪਹਿਲਾ। ਕੁੰਭੇ ਬੱਧਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨ ਮਾਰੀਐ, ਜਿਹਾ ਕਾਲੇ ਕਲ ਨਾ ਤੇ ਬੇਹੋ ਨਾਮ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿਤ ਦਰਗ ਗਿਆ ਹਾਰੀਐ। ਇਹ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੈ ਸੋ ਅੱਗੇ ਮਾਰੀਐ। ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਾਇ ਰਾਥੇ ਕਰਥ ਵਾਹੂ, ਜੁਗ ਜੁਗ ਫਿਰ ਵਿਟਾਈਐ ਗਿਆਨੀ ਬੁੱਝੈ ਤਾਹੇ। ਸਤਿਯੁਗ ਰਥ ਸੰਤੋਖ ਕਾ ਧਰਮ ਗਿਰਥ ਵਾਹੂ, ਤ੍ਰਿਤ ਰਥ ਜਤਾ ਕਾ ਜੋਰ ਗਿਰਥ ਵਾਹੂ, ਦੁਆਪਰ ਰਥ ਤਪੈ ਕਾ ਸਤ ਅਗਿਰਥ ਵਾਹੂ, ਕਲਯੁਗ ਰਥ ਅਗਨ ਕਾ ਕੂੜ ਅਗਿਰਥ ਵਾਹੂ। ਮਹੱਲਾ ਪਹਿਲਾ। ਸਾਮ ਕਹੇ ਸਤੰਬਰ ਸਵਾਮੀ, ਸਚ ਮੈਂ ਆਛਾ ਸਚ ਰਹੇ, ਸਭ ਕੋ ਸਚ ਸਮਾਵੈ ਰੇਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਇ ਲਿਆ ਪਰਾਸ਼ਤ ਜਾਹੇ, ਨਾਨਕ ਤੋ ਮੁਖ ਅੰਤਰ ਪਾਹੇ। ਹੇ ਹੇ ਜੁਜ ਮੈਂ ਜੋਰ ਛਲੀ ਚੰਦ ਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਪਾਰਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰਬਨ ਹੁਆ ਨਾਉ ਖੁਦਾਈ ਅਲੋਹ ਪਿਆ, ਨੀਲ ਵਸਤਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ ਪੜੇ ਗੁਣ ਤਿੰਨ ਚਾਰ ਵਿਚਾਰ, ਪਾਉ ਭਗਤ ਕਰ ਨੀਚਿਤ ਦਾਏ ਤਉ ਨਾਨਕ ਮੋਖ ਅੰਤਰ ਪਾਏ। ਪੌੜੀ ਸਤਿਗੁਰ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੇ ਨੇਤਰੀ ਜਗਤ ਨਿਹਾਲਿਆ। ਕਾਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾਰਿਆ, ਸਤਿਗੁਰੂ ਹਿਬੋਹਿਥਾ ਬਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਲੋਕ ਮਹਲਾ ਪਹਿਲਾ। ਸਿਮਲ ਰੁੱਖ ਸਰਾਇਰਾ ਆਤ ਦੀਰਘ ਆਤ ਮੁੱਚ, ਉਹ ਜੋ ਆਵਹਾਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵਹ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ, ਸਭ ਕੋ ਨਿਵੈ ਆਪ ਕਹੋ ਪਰ ਕੋ ਨਿਵੈ ਨਾ ਕੋਏ, ਧਰਤ ਰਾਜੂ ਤੋਲੀਆ ਨਿਵੈ ਸਗੋਰਾ ਹੋਏ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰ ਗਾਹੇ, ਸੀਸ ਨਿਵਾਇਆ ਕਿਆ ਥੀਐ ਜਰਦਾ ਕੁਸੁਦੇ ਜਾਹੇ। ਮਹੱਲਾ ਪਹਿਲਾ। ਪਾੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਖਣ ਸਾਰੰ, ਤ੍ਰਿਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਇ ਦੋਤੀ ਬਸਤਰ ਕਪਾਟੰ, ਜੇ ਬਜਾਨਸ ਬ੍ਰਹਮੰ ਕਰਮੰ, ਸਾ ਫੋਕਟ ਨਿਸ਼ਚਾਉ ਕਰਮੰ, ਕਹੁ ਨਾਨਕ ਨਿਸ਼ਚਉ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ। ਪੌੜੀ ਕੱਪੜ ਰੂਪ ਸੁਹਾਵਨਾ, ਛੜ ਦੁਨੀਆਂ ਅੰਦਰ ਜਵਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ, ਹੁਕਮ ਕੀਏ ਮਨ ਭਾਮ ਦੇ ਰਾਹ ਪੀੜੈ ਅੱਗੇ ਜਵਨਾ, ਨੰਗਾ ਦੋਜਕ ਚਾਲਿਆ ਤਾ ਦਿਸਾ ਖਰਾ ਡਰਾਵਨਾ, ਕਰ ਔਗਣ ਪਛੋ ਤਵਨਾ। ਸਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਉ ਜੀ ਕਹੀ ਤਾ ਪਾਂਡੇ ਘੱਤ, ਨਾ ਇਹ ਥੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਨਾਇਆ ਬੈ ਚੁੰਕ ਪਾਇਆ, ਸਿੱਖਾ ਕੰਨ ਚੜਾਇਆ ਗੁਰ ਬ੍ਰਹਮਣ ਥਿਆ, ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ। ਮਹਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਗ ਠੱਕੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ, ਤੱਗ ਕਪਾਹੋ ਕੱਤੀਏ ਬਾਮਨ ਵਟਿਆਏ, ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖ ਪਾਏ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਸੁੱਟਾਈ ਜੇ ਤੱਗ ਹੋਵੇ ਜੋਰ। ਮਹਲਾ ਪਹਿਲਾ। ਨਾ ਹੀ ਮੰਨੇ ਪਤ ਉਪਜੈ ਸਲਾਹੀ ਸਚ ਸੂਤ, ਦਰਗਹ ਅੰਦਰ ਪਾਈਐ ਤੱਗ ਨਾ ਟੂਟੈ ਸਪੂਤ। ਮਹਲਾ ਪਹਿਲਾ। ਤਗਨ ਇੰਦਰੀ ਤਗਨ ਨਾਰੀ ਭਲਕੇ ਥੁਕ ਪਵਨ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜਿਹਾ ਤਗਨ ਅੱਖੀ ਬੇ ਤਗਾ ਆਪੇ ਵਤ ਵਟ ਧਾਗੇ ਵਰਖਤ ਲੈ ਪਹਾੜ ਕਰੇ ਵੀ ਆਹ ਲੱਕੜ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਇਹੋ ਵਡਾਨ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਯਾਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੁਕਰੇ ਮਨੋ ਚਿੰਜਾ ਸੋ ਫਲ ਪਾਏ ਸੀ ਤਾ ਦਰਗਹ ਪੈਦਾ ਜਾਏ ਸੀ ਸਲੋਕ ਮਹਲਾ ਪਹਿਲਾ ਗੋ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤਜਪਮਾਲੀ ਧਨ ਮਲੇਸ਼ਾਂ ਖਾਈ ਅੰਤਰ ਪੂਜਾ ਪੜਕ ਤੇਬਾ ਸੰਜਮ ਤੁਰਕਾਂ ਪਾਈ ਛੋ ਡੀਲੇ ਪਾ ਖੰਡਾ ਨਾਮ ਲਿਆ ਜਾਹੇ ਤਰਨ ਦਾ ਮਹਲਾ ਪਹਿਲਾ ਮਾਣਸ ਖਾਣੇ ਕਰਹਿ ਨਿਵਾਜ ਛੁਰੀ ਵਿਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰਹ ਨਾਦ ਉਏ ਜੋ ਆਓ ਨਾ ਪੇ ਆਵੇ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਾਰ ਪੂਰ ਮੱਥੇ ਟਿੱਕਾ ਤੇੜ ਧੋਤੀ ਕਸਾਈ ਹੱਥ ਕੁਛੁਰੀ ਜਗਤ ਕਸਾਈ ਨੀਲ ਵਸਤਰ ਹੋਵੇ ਪ੍ਰਵਾਨ ਮਲੇਸ਼ ਧਾਨ ਲੇ ਪੂਜਾ ਹੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸਾ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਮੂੰਹ ਉੱਪਰ ਆਏ ਬੈਠੇ ਕੂੜਿਆਰ ਮਾਤ ਪਿੱਟੈ ਵੇ ਮਾਤ ਪਿੱਟੈ ਇਹੋ ਆਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਭਰੇਨ ਕਹ ਨਾਨਕ ਸੱਚ ਧਿਆਈਐ ਸੁਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਜਲਾਇੰਦਾ ਆਪੇ ਦੇਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਤਨੀ ਸਿਰ ਸਿਰ ਧੰਦਾ ਲਾਇੰਦਾ ਨਾਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮੋਹਾ ਕਰਮ ਹੈ ਪੇਤਰੀ ਦੇ ਅੱਗੇ ਵਸਤ ਸਿਆਣੀਐ ਪੇਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋਰੂ ਸਿਰ ਨਾਵਨੀ ਆਵੈ ਵਾਰੋ ਵਾਰ ਜੂਠੇ ਜੂਠਾ ਮੁੱਖ ਵਸ ਨਿਤ ਨਿਤ ਹੋਏ ਖੁਆਰ ਸੂਚੇ ਇਹਨਾਂ ਆਖੀਐ ਬਹਿਣ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲ ਤਮਰਨ ਵਸਾਰਿਆ ਸੱਜਾ ਰਾਈ ਜੋਬਨ ਹਾਰਿਆ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹਾ ਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵਰ ਸੋਏ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਾਣਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹੰਸਾਂ ਆਦਮੀ ਵਧੇ ਜੰਮਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜਾ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਭਾਣਾ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦੀ ਤੁਣ ਜਿਚ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝੇ ਆਤ ਨਾ ਸੂਤਕ ਨਾ ਹੇ ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀਐ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਕਰਮ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿਤ ਉੱਠੈ ਨਾਉ ਨਿਧ ਪਾਈਆ ਸਲੋਕ ਮਹੱਲਾ ਪਹਿਲਾ ਪਹਿਲਾਂ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਅੱਗੇ ਰੱਖਿਓਨ ਕੋਈ ਨਾ ਭੇਟਿਓ ਜਾਏ ਸੁੱਚਾ ਹੋਈ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਹਥੀ ਜਾਏ ਸੱਟਿਆ ਕਿਸ ਇਹ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਥੁੱਕਾਂ ਪਈਆਂ ਤੇ ਤਾ ਜਿਤਮੁਖ ਨਾਮ ਨਾ ਉਚਰੈ ਵਿਰ ਨਾਵੈ ਰਸ ਖਾਹੇ ਨਾਨਕ ਏਵੈ ਜਾਣੀਐ ਤੇ ਤਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੈ ਦੋਸਤੀ ਭੰਡਾ ਚੱਲ ਰਾਹੋ ਪੰਡ ਮੁਆ ਪੰਡ ਪਾਲੀਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜਨ ਕੋਇ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚਾ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਧੀਐ ਜਾ ਰਹਿਣਾ ਨਾਹੀ ਐਤ ਜਗ ਤਕਾਇਤ ਗਾਰ ਬਹੰਡੀਐ ਮੰਦਾ ਕਿਸਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸੱਟੀਐ ਮੋਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਹਾਵਾ ਉਤਰ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸ ਰੰਗ ਰੋਵੈ ਚੁੱਪ ਪੀਪਲ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਦਰ ਵਾਟ ਉਪਰ ਖਰਚ ਮੰਗਾ ਜਾਵੈ ਦੇਤਾ ਖਾਹੇ ਦੀ ਬਾਣ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪੀੜ ਛੁੱਟ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਾਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਸਲੋਕ ਮਹੱਲਾ ਦੂਜਾ ਏਕ ਨੇਹੀ ਅਸ ਕੀ ਦੂਜਾ ਲੱਗਾ ਜਾਏ ਨਾਨਕ ਅਸ ਕਾਂਡੀਐ ਸਦੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਅਸ ਕਿਹ ਨਾ ਆਖੀਐ ਜੇ ਲੇਖ ਵਰਤਾ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ ਪੌੜੀ ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀਚਈ ਦੇ ਨ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਸਲੋਕ ਮਹੱਲਾ ਦੂਜਾ ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀਓ ਹੋਏ ਸੋ ਉਗਵੈ ਮੂੰਹ ਕਾ ਕਹਿਆ ਬਾਉ ਬੀਜੇ ਵੇਖ ਮੰਗਾ ਅੰਮ੍ਰਿਤ ਵੇਖੋ ਇਹ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵਾ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲਾ ਕਹੀ ਬਣਾ ਅਰਦਾਸ ਕੂੜ ਕਮਾਣਾ ਕੂੜ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸੰਦੇਹ ਪਾਣੀ ਅੰਦਰ ਲੀਕ ਜੋ ਤਿਸਦਾ ਥਾਉ ਨ ਥੇਹ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚਾਕਰ ਲੱਗਾ ਚਾਕਰੀ ਜੇ ਚੱਲੈ ਖਸਮੈ ਪਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂੰਹ ਮੂੰਹ ਚੋਟਾਂ ਖਾਏ ਜਿਸਦਾ ਦਿੱਤਾ ਖਵਨਾ ਤਿਸ ਕਹੀਏ ਸਵਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜੇਤ ਪਉ ਖਸਮ ਨਾ ਜਾਏ ਨਾਨਕ ਸੇਵਕ ਕਾਂਡੀਐ ਜੇ ਸੇਥੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਾਰਾ ਬਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਸਲੋਕ ਮਹੱਲਾ ਪਹਿਲਾ ਆਪੇ ਪਾਂਡੇ ਸਾਜਿਅਨ ਆਪੇ ਪੂਰਨ ਦੇ ਇਕਣੀ ਦੁੱਧ ਸਮਾਈਐ ਇੱਕ ਚੁੱਲ੍ਹਾ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਾਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੈ ਆਪ ਤਿਸ ਵਿੱਚ ਜੰਤ ਉਪਾਏ ਕਾ ਦੇਖੈ ਥਾਪ ਥਾਪ ਕਿਸਨੋਂ ਕਹੀਐ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਹੇ ਸਾਈ ਕਾਰਕ ਮਾਵਨੀ ਤੁਰ ਛੋਡੀ ਤਿੰਨਾ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੇ ਨਾਹੀ ਜਾਏ ਸੋ ਕਰੇ ਜਿਤ ਸਰ ਜਾਏ ਸੁਧ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਂਗਰ ਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੁੱਛਤ ਕਹ ਜੀਓ ਪਾਇਆ ਕਵਨ ਕਾਜ ਜਗ ਉਪਜੈ ਬਿਨਸਾ ਕਹੋ ਮੋਹਿ ਸਮਝਾਇਆ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਪੈ ਬੰਧਨ ਟੂਟਾ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੁਟ ਰਹਾਉ ਮਾਇਆ ਫਾਸ ਬੰਧ ਨਹੀਂ ਫਾਰਾ ਆਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਭਿਓ ਨਾ ਚੂਕਾ ਕਹੀ ਨਾ ਉਪਜਾ ਉਪਜੀ ਜਾਣਾ ਭਾਵੇ ਭਾਵ ਬਿਹੂਣਾ ਉਹਦਾ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵਲੀਨਾ ਜਿਉਂ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਪਰੰਪਰਾ ਤੋ ਮਨ ਸੁਨ ਸਮਾਨਾ ਆਸਾ ਗਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬਗ ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਐਸੇ ਸੰਤ ਨਾ ਮੋ ਕਉ ਪਾਵੈ ਡਾਲਾ ਸੋ ਪੇਡਾ ਗਟਕਾਵੈ ਰਹਾਉ ਬਾਸਣ ਮਾਂਜ ਚਰਾਵੈ ਉਪਰ ਕਾਠੀ ਤੁਏ ਜਲਾਵੈ ਬਸਦਾ ਖੋਦ ਕਰੇ ਦੁਹ ਚੁੱਲ੍ਹੇ ਸਾਰੇ ਮਾਣਸ ਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵਾ ਜਿਤ ਕੋ ਲਾਇਆ ਤੇ ਦੇਹੀ ਲਾਗਾ ਤਿਸੇ ਕਰਮ ਕਮਾਵਾ ਕਹੋ ਕਬੀਰ ਜਿਸ ਸਤਿਗੁਰ ਭੇਟ ਪੁਨ ਨਰਪ ਜਨਮ ਨਾ ਆਵੈ ਆਸਾ ਬਾਪ ਦਿਲਾਸਾ ਤੇਰੋ ਕੀਨ ਮੇਰੋ ਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਵਿਸਾਰੀ ਅੱਗ ਗਿਆ ਨਾ ਬਾਜੀ ਹਾਰੀ ਮੇਰ ਮੁਈ ਮੇਰੀ ਮਾਈ ਹੋਂ ਖਰਾ ਸੁਖਾਲਾ ਪਹਿਰੋ ਨੀ ਦਗਲੀ ਲੱਗਾ ਨਾ ਪਾਲਾ ਰਹਾਉ ਬਲ ਤਿਸ ਬਾਪ ਜਿਨ ਤੂੰ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਭੀਨੇ ਪਿਤਾ ਹਮਾਰੋ ਵੱਡ ਗੁੱਸਾਈ ਤਿਸ ਪਿਤਾ ਪੈ ਹੋ ਕਿਉ ਕਰ ਜਾਈ ਸਤਿਗੁਰ ਮਿਲਤ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੁਝਿਆ ਗੁਰਪ੍ਰਸਾਦ ਮੈਂ ਸਭ ਕੀ ਸੁਝਿਆ ਆਸਾ ਏਕਤ ਪੱਤਰ ਪਰ ਉਰਕਰ ਕੁੜਕਰ ਕੁਰਕਟ ਏਕਤ ਪੱਤਰ ਪਰ ਪਾਣੀ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਬਵੇਕੀ ਕਾਟੀ ਤੂੰ ਰਹਾਉ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲਿਆਂ ਕੀ ਉਹ ਬਹਿਣ ਭਾਣ ਜੀ ਜਿਨੈ ਬਰੀ ਤੇ ਸਚੇਰੀ ਹਮਰੋ ਪਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੈ ਉਹ ਹਮਾਰਾ ਮੱਥ ਕਾਇਮ ਔਰ ਹਮਰੈ ਨਿਕਟ ਨਾ ਆਵੈ ਨੱਕ ਹੋ ਕਾਟੀ ਕੰਨੋ ਕਾਟੀ ਕਾਟ ਕੂਟ ਕਰ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਦੀ ਤਪੀ ਸੰਨਿਆਸੀ ਬਹੁ ਤੀਰਥ ਪ੍ਰਮਣਾ ਲੁੰਜ ਮੁੰਜਨ ਮੋਨ ਜਟਾ ਤਾਰ ਅੰਤ ਤੋਂ ਮਰਨਾ ਤਾਤੇ ਸੇਵੀ ਅਲੇ ਰਾਮ ਨਾ ਰਮਣਾ ਰਾ ਰਸਨਾ ਰਾਮ ਨਾਮ ਹਿਤ ਜਾ ਕਹਿ ਕਹਾ ਕਰੇ ਜਮ ਨਾ ਰਹਾਉ ਆਗਮ ਨਿਰਗੁਮ ਜੋਤਕ ਜਾਨੈ ਬਹੁ ਬਹੁ ਵਿਆਹ ਕਰਨਾ ਤੰਤ ਮੰਤਰ ਸਭ ਔਖਦ ਜਾਨਾ ਅੰਤ ਤਉ ਮਰਨਾ ਰਾਜ ਭੋਗਰ ਸ਼ਤਰ ਸਿੰਘਾਸਨ ਬਹੁ ਸੁੰਦਰ ਰਮਣਾ ਪਾਣ ਕਪੂਰ ਸੁਭਾਸਕ ਚੰਦਨ ਅੰਤ ਤਉ ਮਰਨਾ ਵੇਦ ਪ੍ਰਾਣ ਸਿਮਰਤ ਸਭ ਖੋਜੇ ਕਹੁ ਨਾ ਉਭਰਨਾ ਕਹੋ ਕਬੀਰੇ ਰਾਮਾ ਜੰਪੋ ਮੇਟ ਜਨਮ ਮਰਨਾ ਅਸਾ ਪੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੈ ਬਹਿ ਪਹਿਰ ਚੋਲਨਾ ਗਦਹ ਨਾਚੇ ਭਿੰਸਾ ਭਗਤ ਕਰਾਵੈ ਰਾਜਾ ਰਾਮ ਕਕਰੀਆਂ ਬਰੇ ਪਕਾਏ ਕਿਨੈ ਬੂਜਨ ਹਾਰੇ ਖਾਏ ਰਹਾਉ ਬੈਠ ਸਿੰਘ ਕਰ ਪਾਣ ਲਗਾਵੈ ਕੀਸ ਗਲੌਰੇ ਲਿਆਵੈ ਘਰ ਘਰ ਮੁਸਰੀ ਮੰਗਲ ਗਾਵੈ ਕਛੂਆ ਸੰਖ ਬਜਾਵੈ ਬੰਸ ਕੋ ਪੂਤ ਵੀ ਆਹਣ ਚੱਲਿਆ ਸੋਨੇ ਮੰਡਪ ਛਾਏ रूप कन्या सुंदर बेदी ससा सिंह गुण गाय कहत कबीर सुनोरे संतो कीटी पर्वत खाया कछुआ कहे अंगाल पेलो रो लोकी शब्द सुनाया आसा बटुआ एक बहत्तर धारी एको जस द्वारा नव खंड की पृथ्वी मांग सो जोगी जग सारा ऐसा जोगी नौ निद पावा तालका ब्रह्म ले गगन चरावै रहाओ किंथा ज्ञान ध्यान कर सूई शब्द तागा मथ कल पंच तत् की कर मृगानी गुर का मार्ग चल दया फावरी काया कर तुई दृष्टि की अगन जलावा जिसका भाव लय रेद अंतर चौं जुग ताड़ी लावा सब जोग तन राम नाम है जिसका पिंड पराना कहो कबीर जे कृपा तहारा दे सचा निसाना आसा हिंदू तुर्क कहाँ ते आए किन ए राज चलाई दिल में सोच विचार कवांदे पेस्त दोजक किन पाई काजी ते कवन कते बखानी पाड़त गुणत ऐसे सब मारे किन्हू खबर न जानी रहाओ सकत स्नेह कर सुन्नत करिए मैं ना बदोगा पाई जोरे खुदाए मोह तुर्क करेगा आपन ही कट जाई सुन्नत किए तुर्क जे होएगा औरत का क्या करिए अर्ध शरीरी नार ना छोड़ा ताते हिंदू ही रही है शाड़क तेव राम भज बौरे जुलम करत है फारी कबीर है पकरी टेक राम की तुर्क रहे पचहरी असा जब लाग दे तेल दीवे मुख बाती तब सूझे सब कोई तेल जले बाती ठहरानी सुना मंदर हुई रे बौरे तुह तो करी न रख कोई तू राम नाम जप सोई रहाओ काकी मात पिता कौ का को कवन पुरख की जोई घट फूटे को बात न पूछे खडो खडो होई दिहरी बैठी माता रूबा खटिया ले गए पाई लट छिड़काए त्रिया रूबा हंस अकेला जाई कहत कबीर सुनो रे संतो पै सागर कह ताई इस बंदे सिर जुल्म होत है जम नहीं हटे गुसाई एको अंकार सतगुर प्रसाद आसा श्री कबीर जियो के चौपदे एक तुके सनक सनांद अंत नहीं पाया वेद पढ़े पढ़ ब्रह्मे जन्म गवाया हर का बिलोबना बिलोब मेरे भाई सहज बिलोब हो जैसे तत न जाय रहाओ तन कर मटकी मन माहे संजोई इस मटकी में शब्द संजोई हर का बिलोबना मन का बिचारा गुर प्रसाद पावा अमृत धारा कहो कबीर नदर करे जे मीरा राम नाम लाग उतरे तीरा आसा बाती सूकी तेल निखूटा मंदल ना बाजा नट पै सूता बुझ गई अगर ना निकस्यो धुआं रब रहे आए कबर नहीं दुआ रहाओ टूटी तंत ना बजर रबाब भूल बिगारो अपना काज कथनी बदनी कहन कहा मन समझ परी तो बिस्रो गावन कहत कबीर पंच जो चूरे तिन ते नाहे परम पद दूरे आसा सोते अपराध करत है जेते जननी चीत न रखस्ते ते रमैया हो बारक तेरा काहे न खंडस अवगुन मेरा रहा जे आत क्रोप करे करताया ता पी चीत न रखस माया चिंत पवन मन परो हमारा नाम बिना कैसे उतर सपारा देह बेमल मत सा शरीरा सहज सहज गुण रव कबीरा आसा हज हमारी गोमती तीर जहां बसा पितंबर पीर वाह वाह क्या खूब गावता है हर का नाम मेरा मन भावता है रहाओ नारद सारद करे खवासी पास बेटी बीबी कबला दासी कंठे माला जिहवा राम सहंस नाम लै लै करो सुलाम कहत कबीर राम गुण गाव हिंदू तुर्क दो समझ आवो आसा श्री कबीर जियो के पंच पदे नौ दो तुके पांच एको अंकार सतगुर प्रसाद पाती तोरा मालनी पाती पाती जियो जिस पाहन को पाती तोरा सो पाहन निर्जियो भूली मालनी है एओ सतगुर जागता है दियो रहाओ ब्रह्म पाती बिसन डारी फूल शंकर देओ तीन देव प्रतख तोरा करह किसकी सेओ पाखान गड़क मूर्त कीनी देका छाती पाऊ जे ए मूर्त साची है तो गड़न हार खाओ पात पहत अरला पसी कर कर हक सार पुगन हारे पुगया इस मूर्त के मुख चार मालन भूली जग भुलन्ना हम भुलाने नाहे कहो कबीर हम राम राखे कृपा कर हर राय असा। 12 बरस बालपन बालपन बीते 20 बरस कछ तप न कियो 30 बरस कछ देव न पूजा फिर पछताना बिरद पयो मेरी मेरी करते जन्म गयो साहिर सोख पूजन बलियो रहो सूके सरवल पाल बंधावा लूना खेत हाथ वार कर आयो चोर तुरंत ले गयो मेरी राखत मुगद फिर चरण सीस कर कंपन लागे नैनी नीर असार बह जिहवा बचन सुध न निकस तबरे धर्म की आस कर हर जियो कृपा कर लिवलावा लाहा हर हर नाम लियो गुर प्रसादी हर तन पायो अंते चलद्या नाल चलियो कहे ते कबीर सुनोरे संतहु आन तन कछु लय न गयो आई तलब गोपाल राय की माया मंदिर छोड़ चलियो आसा काहू दीने पाठ पटंबर काहू पलंग निवारा काहू गरी गोदरी नाही काहू खान परारा अहर खवाद न कीजे रे मन सो कृत कर कर लीजे रे मन रहाव कुमारे एक जो माटी गूंदी बहु बिदबानी लाई काहू मैं मोती मुकता हल काहू ब्याद लगाई सू मैं तन राखण कौ दिया मुगद कह तन मेरा जमका डंड मुंड मैं लग खन मैं कर नबेरा हर जन उत्तम भगत सदा व आग्ञा मन सुपाई ज्योतिष भव सतकर्माना भाणा मन वसाई कहे कबीर सुनोरे संतो मेरी मेरी झूठी चिरगट पार चटारा लै गयो तरी तागरी छूटी असाह मस्कीन खुदाई बंदे तुम राजस मन पावा अल्लाह अवल दीन को साहिब जोर नहीं फुरमावै काजी बोलिया बानी आवै रहाव रोजा धरै निवाज गुजारै कलमा पिस्त ना होई 70 काबा घट ही पीतर जेकर जाना कोई निवाज सोई जो नाओ बचारा कलमा अकल जाना पांचो मौसम सुल्ला बिछावै ताब तो दीन पछाना खासम पछाण तरस कर जी मैं माण मनी कर फीकी आप जनाए अबर कौ जाना तब होए पिस्त सरीकी आसा गगन नगर एक बूंद न बरख नाद कहां जो समाना माटी एक भीख तर नामा तामे ब्रह्म प्रसन्ना कह कबीर पिस छोड़ कर दूजग सिव मन माना आसा गगन नगर एक बूंद न बरख नाद कहां जो समाना पर ब्रह्म परमेश्वर माधो परमहंस ले सिद्धन्ना बाबा बोलते ते कह गए देही के संग रहते सुरत माहे जो निरते करते कथा वार्ता कहते रहा उपजावन हारू कहाँ गयो जिन इव मंदर की ना साखी शब्द सुरत ने उपज खिंच तेज सब लीना श्रावणन बिकल पय संग तेरे इंद्री का वल था का चरण रहे कर टरक परे है मुख नानक सहबाता थाके पंच दूत सब तस्कर आप आपना भ्रमते थाका मन कुंचर उर थाका तेज सूत तर रमते मृतक पए दसा बंद छूटे मित्र भाई सब छोरे कहत कबीरा जो हर त्यावै जीवन बंधन तोरे आसा एक तुके चौथा सरपनी ते उपरनी बलिया जिन ब्रह्मा बिसन महादेव शलिया मार मार सरपनी निर्मल जल पैठी जिन त्रे पवन डसी अले गुर प्रसाद जीठी रहाओ सरपनी सरपनी क्या कहो हो पाई जिन साच पछान्या ते सरपनी खाई सरपणी ते आन छूछ नहीं अबरा सरपणी जीती कहा करे जामरा ए सरपणी ता की कीती होई बाल अबाल क्या इस्ते होई ए बस्ती ता बस्त शरीरा गुर प्रसाद सहज तरे कबीरा आसा कहाँ स्वान को सिमरत सुनाए कहाँ साकत पर हर गुण गाए राम राम राम रमे राम रहिए साकत स्यों पूल नहीं कहिए रहाओ कौआ कहाँ कपूर चढ़ाए कह बिसियर को दूध पियाए सत संगत मिल विवेक बद होई पारस बस लोहा कंचन सोई साकत स्वान सब करे कराया जो तुर लिखिया सो कर्म कमाया अमृत लैला नीम सिंचाई कहत कबीर ओआ को सहज न जाई असा लंका सा कोट समुद सिखाई ते रावण कर खबर ना पाई क्या मांगो किश थिर ना रहाई देखत नैन चलो जग जाई रहा 1 लख पूत सवा लख नाती ਤੇ ਰਾਵਣ ਕਰ ਦੀਆ ਨਾ ਬਾਤੀ, ਚੰਦ ਸੂਰਜ ਜਾ ਕੇ ਤਪਤਰ ਸੋਈ, ਬੈਸੰਤਰ ਜਾ ਕੇ ਕਪਰੇ ਧੋਈ, ਗੁਰਮਤਿ ਰਾਮ ਨਾਮ ਬਸਾਈ, ਅਸਥਿਰ ਰਹਿ ਨਾ ਕਤ ਹੂੰ ਜਾਈ, ਕਹਿਤ ਕਬੀਰ ਸਮਰ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ, ਪਹਿਲਾ ਪੂਤ ਪਛਹਿਰੀ ਮਾਈ, ਗੁਰ ਲਾਗੂ ਚੇਲੇ ਕੀ ਪਾਈ, ਏਕੇ ਚੰਬ ਸੁਣ ਤੁਮ ਭਾਈ, ਦੇਖ ਸਿੰਘ ਚਰਾਵਤ ਗਾਈ, ਰਹਾਉ ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਕੁਤਰਾ ਲੈ ਗਈ ਬਿਲਾਈ, ਤਲਰ ਵੈਸਾ ਉਪਰ ਸੂਲਾ, ਉਸਕੇ ਤਿਸਕੇ ਪੇੜ ਲੱਗੇ ਫਾਲ ਫੂਲਾ, ਘੋੜਾ ਚਰ ਭੈਸ ਚ ਰਾਵਣ ਜਾਈ, ਬਾਹਰ ਬੈਲ ਗੁਣ ਕਰ ਆਈ, ਕਹਿਤ ਕਬੀਰ ਜੋ ਇਸ ਪਦ ਬੂਝੇ, ਰਾਮ ਰਮਤ ਤੇ ਸਭ ਕੇ ਸੂਝੇ, ਬਾਈ ਚੌ ਪਦੇ ਤਥਾ ਪੰਚ ਪਦੇ, ਆਸਾ ਸ੍ਰੀ ਕਬੀਰ ਜੀਓ ਕਿਤੇ, ਪਦੇ ਅੱਠ ਦੋ ਤੁਕੇ ਸੱਤ, ਇੱਕ ਤੁਕਾ ਇੱਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਦਰ ਰੱਖਿਆ, ਪਰ ਬਾਹਰ ਲਾਗੀ ਮਾਇਆ, ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ, ਰਹਾਉ ਬਾਰਕ ਤੇ ਬਿਰਦ ਪਿਆ, ਹੋਣਾ ਸੋ ਹੋਇਆ, ਜਾ ਜਾਮਾਏ ਝੂਠ ਪਕੜੈ, ਤਬਹਿ ਕਾਹੇ ਰੋਇਆ, ਜੀਵਨੇ ਕੀ ਆਸ ਕਰੈ, ਜਾਮ ਨਿਹਾਰੈ ਸਸਾ, ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ ਅਸਾ, ਤਨ ਰਹਿਣੀ ਮਨ ਪੁਨ ਰੱਪ ਕਰ, ਹੋ ਪਾਂਚੋ ਤਤ ਬਰਾਤੀ, ਰਾਮ ਰਾਏ ਸਿਉ ਪਾਵਰ ਲੈ ਹੋ, ਆਤਮ ਤੇ ਰੰਗ ਰਾਤੀ, ਗਾਓ ਗਾਓ ਰੇ ਦੁਲਹਣੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਰਹਾਉ ਨਾਭ ਕਮਲ ਮੈਂ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸਿਉ ਦੂਲੋ ਪਾਇਓ, ਆਸ ਵੱਡ ਭਾਗ ਹਮਾਰਾ, ਸੁਰ ਨਰ ਮੁਨਜਨ ਕੌਤਕਾਏ, ਕੋੜ ਤੇਤੀ ਸੁਜਾਨਾ, ਕਹਿ ਕਬੀਰ ਮੋਹ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ ਅਸਾ, ਸਾਸ ਕੀ ਦੁਖੀ ਸਤੁਰ ਕੀ ਪਿਆਰੀ, ਜੇਠ ਕਾ ਨਾਮ ਡਰੋ ਰੇ, ਸਖੀ ਸਹੇਲੀ ਨਨਦ ਗਹੇਲੀ, ਦੇਵਰ ਕੈ ਬਿਰਹਿ ਜਰੋ ਰੇ, ਮੇਰੀ ਮਤ ਬੋਰੀ ਮੈਂ ਰਾਮ ਬਿਸਾਰੋ, ਕਿਨ ਬਿਦਰੈਨ ਰਹੋ ਰੇ, ਸੇਜਰ ਰਮਤ ਨੈਨੀ ਪੇਖੋ, ਏ ਦੁਖ ਕਾ ਸੋ ਕਹੋ ਰੇ, ਰਾਹੋ ਵਾਪਸ ਆਵਕਾ ਕਰੈ ਲੜਾਈ, ਮਾਇਆ ਸਦਮਤ ਵਾਰੀ, ਵੱਡੇ ਭਾਈ ਕਾ ਜਬ ਸੰਘੋਤੀ, ਤਬ ਹੁਨਾਹ ਪਿਆਰੀ, ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ ਆਸਾ, ਹਮ ਕਰ ਸੂਤ ਤਨਾ ਨਿਤ ਤਾਨ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਰਿਦਾ ਹਮਾਰੇ, ਮੇਰੀ ਜੇਬਾ ਬਿਸਨ ਨੈਨ ਨਾਰਾਇਣ, ਹਿਰਦੈ ਵਸੈ ਗੋਬਿੰਦਾ, ਜਮ ਦੁਆਰ ਜਾ ਪੁਸ਼ ਬਵਰੇ, ਤਬ ਕਿਆ ਕੈਸ ਮੁਕੰਦਾ, ਰਹਾਉ ਹਮ ਗੁਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚੜਾਏ ਹੋ, ਐਸ ਕੈਸੇ ਖਸਮ ਹਮਾਰੇ, ਤੂੰ ਬਾਹਮਣ ਮੈਂ ਕਾਸੀਕ ਜੁਲਾਹਾ, ਬੁਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਤਿਹਾਨਾ, ਆਸਾ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ, ਸਾਚ ਕਰਮ ਗਾਂਠ ਦੀਨੀ, ਛੋਟ ਪਰਮ ਨਿਧਾਨ, ਬਾਬਾ ਮਾਇਆ ਮੋਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ, ਰਹਾਉ ਨੈਣ ਦੇਖ ਪਤੰਗ ਉਰਜਾ, ਪਸ ਨਾ ਦੇਖ ਆਗ, ਕਾਲ ਫਾਸ ਨਾ ਮੁਗਤ ਚੇਤ, ਕਨਕ ਕਾਮਣ ਲਾਗ, ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ, ਕਹਿ ਕਬੀ ਜਗ ਜੀਵਨ ਐਸਾ, ਦੁਤੀਆ ਨਾਹੀ ਕੋਏ ਆਸਾ, ਜੋ ਮੈਂ ਰੂਪ ਕੀਏ ਬਹੁ ਤੇਰੇ, ਆਬ ਫੁਣ ਰੂਪ ਨਾ ਹੋਈ, ਤਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਬਸ ਹੋਈ, ਅਬ ਨਾਚਨੋ ਨਾ ਆਵੈ ਮੇਰਾ, ਮਨ ਮੰਦਰੀ ਅਨਾਮ ਬਜਾਵੈ, ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ, ਤਿਸਨਾ ਗਾਗਰ ਫੂਟੀ, ਕੰਮ ਚੋਲਣਾ ਭਇਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ, ਸਰਭੂਤ ਏਕੈ ਕਰ ਜਾਣਿਆ, ਝੂਕੇ ਵਾਦ ਵਿਵਾਦਾ, ਕਹਿ ਕਬੀਰ ਮੈਂ ਪੂਰਾ ਪਾਇਆ, ਭੈ ਰਾਮ ਪ੍ਰਸਾਦਾ ਆਸਾ, ਰੋਜਾ ਤਰੈ ਮਨਾਵੈ ਅਲੋ ਸਵਾਦਤ ਜੀ ਸੰਘਾਰਾ, ਆਪਾ ਦੇ ਖਬਰ ਨੀ ਦੇਖੈ ਕਾਹੇ ਕੋ ਚਖ ਮਾਰੈ, ਕਾਜੀ ਸਾਹਿਬ ਇੱਕ ਤੋਹੀ ਮੈਂ, ਤੇਰਾ ਸੋਚ ਵਿਚਾਰ ਨਾ ਦੇਖੈ, ਖਬਰ ਨਾ ਕਰ ਦੀਨ ਕੇ ਬੋਰੇ, ਤਾ ਤੇ ਜਨਮ ਅਲਿਖੈ ਆ ਰਹਾਉ, ਸਾਚ ਕਿਤੇ ਬਖਾਨਾ ਅਲੋ ਨਾਰ ਪੁਰਖ ਨੀ ਕੋਈ, ਪੜੈ ਗੁਣ ਨਾਹੀ ਕਛ ਬੋਰੈ, ਜੋ ਦਿਲ ਮੈਂ ਖਬਰ ਨਾ ਹੋਈ, ਅਲੋ ਗੈਬ ਸਗਲ ਕਟ ਪੀਤਰ, ਹਿਰਦੈ ਲੇਹੋ ਵਿਚਾਰੀ, ਦੁਧ ਦੁਰਖ ਦੋਹਮਾ ਏਕੈ ਕਹਿ ਕਬੀਰ ਪੁਕਾਰੀ, ਆਸਾ ਤੇ ਪਦਾ ਇੱਕ ਤੁਕਾ, ਕੀਓ ਸਿੰਘਾਰ ਮਿਲਨ ਕਹਿ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹਉ ਹਰ ਕੀ ਬਹੁਰੀਆ, ਰਾਮ ਵੱਡੇ ਮਨ ਤਨ ਕਿ ਲਹੁਰੀਆ, ਰਹਾਉ ਧਨ ਪਿਰ ਏਕ ਸੰਗ ਵਸੇਰਾ, ਸੇਜ ਏਕ ਪੈ ਮਿਲਨ ਦੁਹੇਰਾ, ਧਨ ਸੁਹਾਗਣ ਜੋ ਪੀ ਪਾਵੈ, ਕਹੋ ਕਹੇ ਕਬੀਰ ਫਿਰ ਜਨਮ ਨਾ ਆਵੈ ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਿਛਾ ਨੀ ਰਹਾਉ ਕਹੇ ਕਬੀਰ ਹੀਰਾ ਆਸ ਦੇਖਿਓ ਜਗ ਮੈਂ ਰਹਾਂ ਸਮਾਈ ਗੁਪਤਾ ਹੀਰਾ ਪ੍ਰਗਟ ਪਇਓ ਜਬ ਗੁਰਗਾਮ ਦੀਆ ਦਿਖਾਈ ਰਾਸਾ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਆਪ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਤਰੀ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵ ਮੇਰੀ ਆਪ ਕੀ ਤਰੀ ਰਹਾਉ ਕਹੋ ਕਬੀਰ ਜਬ ਲਹੁਰੀ ਆਈ ਵੱਡੀ ਕਾ ਸੁਹਾਗ ਟਰਿਓ ਲਹੁਰੀ ਸੰਗ ਪਈਆ ਮੇਰੇ ਜੇਠੀ ਔਰਤ ਧਰਿਓ ਆਸਾ ਮੇਰੀ ਬਹੁਰੀਆ ਕੋ ਧਨੀਆਂ ਨਾਉ ਲੇ ਰਾਖਿਓ ਰਾਮ ਜਨੀਆਂ ਨਾਉ ਨਿਨ ਮੁੰਡੀਅਨ ਮੇਰਾ ਘਰ ਤੁੰਦਰ ਹਵਾ ਬਿਟਵੇ ਰਾਮ ਰਮਊਆ ਲਾਵਾ ਰਹਾਉ ਕਹਿਤ ਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਅਨ ਮੇਰੀ ਜਾਤ ਗਵਾਈ ਆਸਾ ਰਹੋ ਰਹੋਰੀ ਬਹੁਰੀਆ ਕੁੰਗਟ ਜਿਨ ਕਾਡਾ ਅੰਤ ਕੀ ਵਾਰ ਲਹਿ ਗੀਨਾ ਅੱਡ ਰਹਾਉ ਕੁੰਡ ਕਟ ਕੁੰਗਟ ਕਾਡ ਗਈ ਤੇਰੀ ਅੱਗ ਉਨਕੀ ਗੈਲ ਤੋਹੇ ਜਿਨ ਲੱਗ ਗਏ ਕੁੰਗਟ ਕਾਡ ਕੀ ਇਹ ਵਡਾਈ ਦਿਨ ਦਸ ਪਾਂਚ ਬਹੁ ਪਲੇ ਆਈ ਕੁੰਗਟ ਤੇਰੇ ਤੋ ਪਰ ਸੱਚ ਹਰ ਗੁਣ ਗਾਏ ਕੁਦ ਅਰ ਨੱਚ ਕਹਿਤ ਕਬੀਰ ਬਹੁ ਤਵ ਜੀਤਾ ਹਰ ਗੁਣ ਗਾਵਤ ਜਨਮ ਬਤੀਤ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਰਹਾਉ ਹਉ ਵਾਰੀ ਮੁਖ ਫੇਰ ਪਿਆਰੇ ਪੰਡ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰ ਅੰਗ ਨ ਮੋਰੋ ਪਿੰਡ ਪਰਾ ਤੋ ਪ੍ਰੀਤ ਨ ਤੋਰੋ ਹਮ ਤੁਮ ਬੀਚ ਭਇਓ ਨੀ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨਰ ਲੋਈ ਆਬ ਤੁਮਰੀ ਪ੍ਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨ ਜਾਨਾ ਸਭ ਜਗਾਣਤ ਨਾਇਓ ਤਾਂ ਨਾ ਰਹਾਉ ਜਾਬ ਤੁਮ ਸੁਣ ਲੇ ਬੇਦ ਪੁਰਾਨਾ ਤਬ ਹਮ ਇਤਨਕ ਪਸਰਿਓ ਤਾਨਾ ਤਰਨ ਆਕਾਸ਼ ਕੀ ਕਰ ਗਿਆ ਬਨਾਈ ਚੰਦ ਸੂਰਜ ਦੋਇ ਸਾਥ ਚਲਾਈ ਪਾਈ ਜੋਰ ਜਬਾਤ ਕਕੀਨੀ ਤਹ ਤਾਤੀ ਮਨਮਾਨਾ ਜੁਲਹੇ ਖਰੇ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਕਹਿਤ ਕਬੀਰ ਕਰ ਗਹਿ ਤੋਰੀ ਸੂਤਾ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜ ਤੀਰਥ ਨਾਵੈ ਤਿਸ ਵੈਕੁੰਠ ਨ ਜਾਨਾ ਲੋਕ ਪਤੀ ਨੇ ਕਛੂ ਨਾ ਹੋਵੈ ਨਾਹੀ ਰਾਮ ਐਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵ ਰਹਾਉ ਜਲ ਕੈ ਮੱਜਣ ਜੇਗਤ ਹੋਵੈ ਨਿਤ ਨਿਤ ਮੇਂਢਕ ਨਹਾਵੈ ਜੈਸੇ ਮੇਂਢਕ

ਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਉਹ ਜੈਸੇ ਓਤ ਪੋਤ ਪ੍ਰਭ ਸੋਈ ਰਹਾ। ਜਲ ਤਰੰਗਿਰ ਫਿਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਇਹ ਪ੍ਰਪੰਚ ਪਰਬਮ ਕੀ ਲੀਲਾ, ਵਿਚਰਤ ਆਣ ਨਾ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੋ ਕ੍ਰਿਤ ਮਨਸਾ ਗੁਰਉਪਦੇਸੀ, ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਾਟ ਘੜ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ ਆਸਾ। ਆ ਨੀਲੇ ਕੁੰਭ ਭਰਾਈ ਲੇ ਉਦਕ, ਠਾਕੁਰ ਕੋ ਇਸਨਾਨ ਕਰੋ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਇ ਕਰੋ। ਜਤਰ ਜਾਓ ਤਦ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦਕੇਲਾ ਰਹਾਓ। ਆ ਨੀਲੇ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋ ਪੂਜ ਕਰੋ। ਪਹਿਲੇ ਬਾਸ ਲਈ ਹੈ ਬਵਰੈ ਭਵਰੈ, ਬੀਠਲ ਪਹਿਲਾ ਕਾਇ ਕਰੋ। ਆ ਨੀਲੇ ਦੁੱਧ ਅਰਧਾਈ ਲੈ ਖੀਰ, ਠਾਕੁਰ ਕੋ ਨਿਵੇਦ ਕਰੋ। ਪਹਿਲੇ ਦੁੱਧ ਬਿੱਟਾ ਰੁਬਸ਼ਰ, ਬੀਠਲ ਪਹਿਲਾ ਕਾਇ ਕਰੋ। ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਣਤ ਨੰਤਰ ਨਾਮਾ ਪਰਨਵੈ, ਪੂਰ ਰਹਿਓ ਤੂੰ ਸਰਬ ਮਹੀ ਅਸਾ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋ ਜਮਕੀ ਫਾਸੀ। ਕਹਿ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ। ਰੰਗ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਕਰੀ ਨ ਜੀਵੋ। ਭਗਤ ਕਰੋ ਹਰ ਕੇ ਗੁਣ ਗਾਵੋ, ਅਠ ਪਹਿਰ ਆਪਣਾ ਖਸਮ ਧਿਆਵੋ। ਸੋਈ ਨਿੱਘੀ ਸੂਈ ਰੁਪੇ ਕਾ ਧਾਗਾ, ਨਾਮੇ ਕੇ ਚਾ ਚਾ ਚਿਤ ਹਰ ਸੋ ਲਾਗਾ ਸਾ। ਸਾਪ ਕੁੰਚ ਛੋਡੈ ਬਿਖ ਨਹੀਂ ਛਾਡਾ, ਉਦਕ ਮਾਹੇ ਜੈਸੇ ਬਗ ਧਿਆਨ ਮੰਡੇ। ਕਾਹੇ ਕੂਕੀ ਜੇ ਧਿਆਨ ਜਪੰਨਾ, ਜਪਤੇ ਸੁਧ ਨਾਹੀ ਮਨ ਆਪਣਾ ਰਹਾਓ। ਸਿੰਘ ਚ ਭੋਜਨ ਜੋ ਨਰ ਜਾਨਾ, ਐਸੇ ਹੀ ਠੱਗ ਦਿਓ ਬਖਾਨਾ। ਨਾਮੇ ਕੇ ਸਵਾਮੀ ਲਾਹਿਲੇ ਝਗੜਾ, ਰਾਮ ਰਸਾਇਣ ਪੀਓ ਰੇ ਦਗਰਾ ਆਸਾ। ਪਾਰ ਬਮ ਜੇ ਚੀਨ ਸੀ ਆਸਾ, ਤੇ ਨਾ ਭਾਵ ਸੀ। ਰਾਮਾ ਭਗਤੇ ਚੇਤੀ ਵਾਲੇ ਅਚਿੰਤ ਮਨ ਰੱਖ ਸੀ। ਕੈਸੇ ਮਨ ਤਰੇ ਗਾਰੇ ਸੰਸਾਰ ਸਾਗਰ, ਵੇਖੈ ਕੋ ਬਨਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹਾਓ। ਛੀਪੇ ਕੇ ਕਰ ਜਨਮ ਦੈਲਾ, ਗੁਰੂ ਉਪਦੇਸ਼ ਭੈਲਾ। ਸੰਤੈ ਕੈ ਪ੍ਰਸਾਦ, ਨਾਮਾ ਹਰ ਭੇਟਲਾ ਆਸਾ। ਬਾਣੀ ਸ੍ਰੀ ਰਵਿਦਾਸ ਜੀ ਯੋ ਕੀ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼। ਪੰਚ ਦੋਖ ਅਸਾਦ ਜਾਮੈ, ਤੇ ਤਾਂ ਕੀ ਕੇਤਕ ਆਸ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ ਰਹਾਓ। ਤ੍ਰਿਗਤ ਜੋਨ ਅਚੇਤ ਸੰਭਵ, ਪੁੰਨ ਪਾਪ ਸੋਚ। ਮਨੁੱਖਾ ਅਵਤਾਰ ਦੁਰਲਭ, ਤੇਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲੱਗ, ਕਰਮ ਕੇ ਵਸ ਜਾਏ। ਕਾਲ ਫਾਸ ਅਬਤ ਲਾਗੇ, ਕਛ ਨਾ ਚੱਲੇ ਉਪਾਏ। ਰਵਿਦਾਸ ਦਾਸ ਉਦਾਸ, ਤਾਜ ਬ੍ਰਹਮ ਤਪਨ ਤਪ ਗੁਰ ਗਿਆਨ। ਭਗਤ ਜਾਨ ਪਏ ਹਰਨ, ਪਰਮਾਨੰਦ ਕਰੋ ਨਿਧਾਨ ਆਸਾ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਨ ਸੰਤ ਦੇਵਾ ਦੇਵ। ਭਗਤ ਜਨਾ ਕੈ ਭਗਤ ਜਾਨ ਪਏ ਹਰਨ, ਪਰਮਾਨੰਦ ਕਰੋ ਨਿਧਾਨ ਰਾ ਆਸਾ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਨ ਹੇ ਸੰਤ ਦੇਵਾ ਦੇਵ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਓ। ਸੰਤ ਆਚਰਨ ਸੰਤ ਚੋ ਮਾਰਗ, ਸੰਤ ਚੋ ਲਾਗ ਉਲਗਨੀ। ਔਰ ਇੱਕ ਪਵਾਂਗੋ ਭਗਤ ਚਿੰਤਾ ਮਨ, ਜਨੀ ਲਿਖਾਵੋ ਸੰਤ ਪਾਪੀ ਸਨ। ਰਵਿਦਾਸ ਭਾਣਾ ਜੋ ਜਾਣਾ ਸੁਜਾਨ, ਸੰਤ ਅਨੰਤ ਅੰਤਰ ਨਾਹੀ ਆਸਾ। ਤੁਮ ਚੰਦ ਮਹਾਮ ਅਰੰਡ ਵਾਪਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤਸੰਗਤ ਸਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ ਰਹਾਓ। ਤੁਮ ਮਖਤੂਲ ਸੁਪੇਲ ਸਪੀਅਲ, ਹਮ ਬਪਰੇ ਜਸ ਕੀਰਾ। ਸਤਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮੁਖੀਰਾ। ਜਾਤੀ ਉੱਚਾ ਪਾਤੀ ਉੱਚਾ, ਉੱਚਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨਕੀਨੀ, ਕਹਿ ਰਵਿਦਾਸ ਚ ਮਾਰਾ ਆਸਾ। ਕਹਾ ਪਇਓ ਜੋ ਕਹਾ ਭਇਓ ਜੋ ਤਾਨ ਭਇਓ ਛਿਨ ਛਿਨ। ਪ੍ਰੇਮ ਜਾਇ ਤੋ ਡਰ ਪੈ ਤੇਰੋ ਜਨ, ਤੁਜਾ ਚਰਨ ਅਰਬਿੰਦ ਭਵਨ ਮਨ। ਪਨ ਕਰਤ ਪਾਇਓ ਪਾਇਓ ਰਮਈਆ ਧਨ ਰਹਾਓ। ਸੰਪਤ ਬਿਪਤ ਬਿਪਤ ਪਟਲ ਮਾਇਆ, ਧਨ ਤਾ ਮੈਂ ਮਗਨ ਹੋਤਨਾ ਤੇਰੋ ਜਨ। ਪ੍ਰੇਮ ਕੀ ਜੇਵਰੀ ਬੰਧੋ ਤੇਰੋ ਜਨ, ਕਰ ਵਦਾ ਛੁਟਵੋ ਕਵਨ ਗੁਣ ਆਸਾ। ਹਰ ਹਰ ਹਰ ਹਰ ਹਰ ਹਰ ਹਰੇ, ਹਰ ਸਿਮਰ ਜਨ ਗਏ ਨਿਸਤਰ ਤਰ ਰਹਾਓ। ਹਰ ਕੇ ਨਾਮ ਕਬੀਰ ਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਨਾ ਨਿਮਤ ਨਾਮ ਦਿਓ ਦੂਧ ਪਿਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਤਾ, ਗੁਰਪ੍ਰਸਾਦ ਨਰਕ।

नहीं जाता। माटी को पुतरा कैसे नचत है, दिखे दिखे सुने बोला दौरियो फिरत है राहाव। जब कछ पाव तब गर्व करत है, माया गई तब रोवण लगत है। मान वाचक राम रास कस लुभाना, बिन से जाया गया जाय कहूँ सुमाना। कह रविदास बाजी जग पाई, बाजी गर सो मोहे प्रीत बनाई। आसा बाणी भगत तने जी की एको अहंकार, सतगुर प्रसाद प्रामत फिरत बहु जन्म बिलाने। तन मन तन नहीं तीरे, लालच बेख काम लुभत राता। मन बिसरे प्रभ हीरे राहाव, बेख फल मीठ लगे मन बौरे। चार बिचार न जानिया, गुणते प्रीत प्रीत बड़ी अनपंती। जन्म मरण फिर ताने आ, जुगत जाने हृदय निवासी। जलत जाल जम फंद परे, बिखवाल संच परे मन ऐसे। परम पुरुख प्रभ मन बिसरे, ज्ञान प्रवेश तो गुरे तन दिया। ज्ञान मान मन एक मय, प्रेम भगत मानी सुख जान्या। तृप्त गहने मुक्त पय, जो समाय समानी जाक अशली प्रभ पहचान्या। तन तन पया तरनी तर, मिलजन संस मान्य महला पंजवा। गोविंद गोविंद गोविंद सांग, नाम देव मन लीना। आड़ दाम को छिपरो, होयो लाखीना रहाओ। बुनना तनना त्याग, प्रीत चरण कबीरा। नीच कुला जोला हरा, पयो गुणी गहीरा। रविदास ढवंता ढोर नीत, तिन त्यागी माया। प्रगट हुआ सत्संग, हर दर्शन पाया। सहन नाई बतकारिया, ਉਹ ਕਰ ਕਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ, ਤੰਨਾ ਵੱਡ ਭਾਗਾ ਰੇ। ਚਿਤ ਚਿਤ ਕੀ ਨਾ ਦਿਆਲ ਦਮੋਦਰ, ਬਿਬਨ ਜਾਨਸ ਕੋਈ ਜੇ ਧਾਵੈ। ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੀ ਰਹਾਉ। ਜਨਨੀ ਕੇਰੇ ਉਧਰ ਉਦਕ ਕੀਆ ਉਧਰ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ। ਦਸ ਦੁਆਰਾ ਦੇ ਆਹਾਰ ਗਨਮੈਂ ਰਾਖਾ, ਐਸਾ ਖਸਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਨ ਕੀਟ ਗੁਪਤ ਹੋਏ ਰਚਾ, ਰਹਿਤਾ ਤਾਚੋ ਮਾਰਗ ਨਾਹੀ। ਕਹਿ ਤਨਾ ਪੂਰਨ ਤਾਹੁ ਕੋ, ਮਾਤਰੇ ਜੀ ਡਰਾਹੀ। ਆਸਾ ਸੇਖ ਪ੍ਰੀਤ ਜੀਓ ਕੀ ਬਾਣੀ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਦਿਲੋਂ ਮੁਹੱਬਤ ਜਿਨ ਸੀ ਸੱਚਿਆ, ਜਿਨ ਮਨ ਮੁੱਖ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀ ਦਰ ਕੇ, ਬਿਸਤਰਿਆ ਜਿਨ ਨਾਮ ਤੇ ਭੁਏ ਭਾਰਤੀ ਰਹਾ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਨ ਧਨ ਜਿਨੇ ਦੀ ਮਾਓ ਆਏ ਸਫਲ ਸੇ। ਪਰਬਤ ਗਰ ਅਪਾਰ ਅਗਮ ਬੇਅੰਤ, ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਣੇ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਆਸਾ ਬੋਲਾ ਸੇਖ ਫਰੀਦ ਪਿਆਰਾ ਅੱਲਹ ਲੱਗੇ, ਇਹ ਤਨ ਹੋਸੀ ਖਾਕ ਨਿਮਾਨੀ ਗੋਰ ਕਰੇ। ਆਜਮ ਲਾਵਾਂ ਸੇਖ ਫਰੀਦ ਟਾਕਮ ਕੁੰਜੜੀਆਂ, ਮਨ ਮਚਿੰਦੜੀਆਂ ਰਹਾਉ। ਜੇ ਜਾਣਾ ਮਰ ਅਜਾਈਏ, ਘੁੰਮ ਨਾ ਆਈਏ। ਝੂਠੀ ਦੁਨੀਆਂ ਲੱਗ ਨਾ ਆਪ ਵੰਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਛੈਲ ਲੰਘਦੇ ਪਾਰ ਗੋਰੀ ਮਨ ਧੀਰੇ ਆ, ਕੰਚਨ ਮੰਨੇ ਪਾਸੇ ਕਲਵਤ ਚੀਰਿਆ। ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬਿਸ ਗਿਆ। ਕਤਕ ਕੂੰਜਾਂ ਚੇਤ ਡੋ ਸਾਵਨ ਬਿਜਲੀਆਂ, ਸੀ ਆਲੇ ਸੋ ਹੰਦੀਆਂ ਫਿਰ ਗੱਲ ਬਾਹੜੀਆਂ। ਚਿਰ ਚੱਲੇ ਚੱਲਣ ਹਾਰ ਵਿਚਾਰਾ, ਲੇ ਮੈਨੋ ਗੱਡੇਂਦਿਆ ਛੇ ਮਾਹ, ਤੁੜਨਦਿਆਂ ਹਿੱਕ ਖਿਨੋ। ਜਿਵੇਂ ਪੁੱਛਿਆ ਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਭੰਗ ਪ੍ਰਸਾਦ। ਰਾਗ ਗੂਜਰੀ ਮਹਲਾ ਪਹਿਲਾ, ਚੌਪਦੇ ਕਰ ਪਹਿਲਾ। ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜਿਰਲਾ। ਕਟੰਤਰ ਪੂਜਾ ਹੋਏ ਪੂਜਾ ਕੀਚੇ, ਨਾਮ ਧਿਆਈਏ ਬਿਨ ਨਾਵੈ ਪੂਜਨਾ ਹੋਏ ਰਹਾਉ। ਬਾਹਰ ਦੇਪ ਖਾਲੀਏ ਜੇ ਮਨ ਧੋਵੈ ਕੋਏ, ਜੂਠਲਾ ਹੈ ਜਿਉ ਮਾਂਜੀਏ। ਮੁਖ ਭਿਆਣਾ ਹੋਏ ਪਸੂ ਮਿਲੇ ਚੰਗਿਆਈਆਂ, ਖੜਕਾਵੈ ਅੰਮ੍ਰਿਤ ਦੇਹ। ਨਾਮ ਬਿਹੁਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ, ਨੇੜਾ ਹੈ ਦੂਰ ਨਾ ਜਾਣੇ ਹੋ ਨਿਤ ਸਾਰੇ ਸੰਭਾਲੇ। ਜੋ ਦੇਵੈ ਸੋ ਖਬਰ ਨਾ ਕਹੋ ਨਾਨਕ ਸਾਚਾ ਹੇ। ਗੂਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮੇ ਉਪਜੇ। ਵੇਦ ਪੜ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ। ਆਵਤ ਜਾਤ ਰਹੇ ਗੁਬਾਰ,
ਪ੍ਰੀਤਮ ਕਿਉ ਬਿਸਰੈ ਮੇਰੇ ਪ੍ਰਾਨ ਆਧਾਰ। ਜਾਕੀ ਭਗਤ ਕਰੇ ਜਨ ਪੂਰੇ, ਮੁਨਜਨ ਸੇਵਹਿ ਗੁਰ ਵਿਚਰ ਰਹਾਉ। ਰਾਵ ਸਸ ਦੀਪਕ ਜਾਕੇ ਤ੍ਰਿਭਵਨ ਏਕਾ ਜੋਤ ਮੁਰਾਰ। ਗੁਰਮੁਖ ਇਸ ਅਹਿਨਸ ਨਿਰਮਲ ਮਨਮੁਖ ਰਹਿਣ ਅੰਧਾਰ। ਸਿੱਧ ਸਮਾਦ ਕਰੈ ਨਿਤ ਝਗਰਾ, ਦੋ ਲੋਚਨ ਕਿਆ ਹੀਰੇ ਅੰਤਰ ਜੋਤ। ਸ਼ਬਦ ਧੁਨ ਜਾਗਾ ਸਤਿਗੁਰ ਝਗਰ ਨਬੇਰਾ। ਸੁਰ ਨਰ ਨਾਥ ਬੇਅੰਤੇ ਅਜੂਨੀ, ਸਚ ਮਹਿਲੇ ਭਾਰਾ। ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਰਾਗ ਗੁਜਰੀ ਮਹਲਾ ਤੀਜਾ, ਕਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤ੍ਰਿਗ ਇਵੇਹਾ ਜੀਵਨਾ, ਜਿਤ ਹਰ ਪ੍ਰੀਤ ਨ ਪਾਏ। ਜਿਤ ਕਾਮ ਹਰ ਵਿਸਰਹਿ ਦੂਜਾ ਲਗਾ ਜਾਏ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵੈ ਗੋਬਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ, ਹਸੇ ਤੀ ਚਿਤ ਗਹਿ। ਜਰਾ ਕ ਭਉ ਨਾ ਜੀਅ, ਹੋਵੈ ਜੀਵਨ ਪਦਵੀ ਪਾਇ ਰਹਾਉ। ਗੋਬਿੰਦ ਪ੍ਰੀਤ ਸੋ ਇੱਕ ਸਹਿਜ ਉਪਜੇ, ਆਪ ਵੇਖ ਜੈਸੀ ਭਗਤ ਬਣੀ। ਆਪ ਸੇ ਤੀ ਅਪਖਾਇਆ, ਤਾਂ ਮਨ ਨਿਰਮਲ ਹੋਆ। ਜੋਤੀ ਜੁਤ ਸਮਈ ਬਿਰਭਾਗਾ, ਐਸਾ ਸਤਿਗੁਰ ਨਾ ਪਾਈਐ। ਜੇ ਲੋਚੈ ਸਭ ਕੋਇ, ਕੂੜਾ ਕੀ ਪਾਲ ਵਿੱਚੋਂ ਨਿਕਲੈ, ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਹੋ, ਸੇਵਕ ਸੇਵਾ ਕਰੇ। ਗੁਰ ਆਗੈ ਜੀਉ ਧਰੇ, ਸਤਿਗੁਰ ਕਾ ਭਾਣਾ ਚਿੱਤ ਕਰੇ। ਸਤਿਗੁਰ ਆਪੇ ਕਿਰਪਾ ਕਰੇ, ਗੁਜਰੀ ਮਹਲਾ ਤੀਜਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ। ਗੁਰਪ੍ਰਸਾਦ ਮੇਰਾ ਮਨ ਭੀਜੇ, ਇਹਾ ਸੇਵ ਬਣੀ ਜੀਉ ਰਹਾਉ। ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਦਪ, ਹਰ ਮੇਰਾ ਭਾਈ। ਹਰ ਕੀ ਮੈਂ ਭੂਖ ਲਾਗੈ, ਹਰ ਮੇਰਾ ਮਾਣ ਤ੍ਰਿਪਤ, ਹਰ ਮੇਰਾ ਸਾਕ ਅੰਤ ਹੋਏ ਸਖਾਈ। ਹਰ ਬਿਨ ਹੋਰ ਰਾਸ ਕੂੜੀ ਹੈ, ਚਲ ਜਨ ਨਾਲ ਨ ਜਾਈ। ਮੇਰਾ ਹਰ ਮੇਰਾ ਧਨ ਮੇਰੇ ਸਾਥ ਚੱਲ, ਜਹਾਂ ਹੋ ਜਾਓ ਤਹਾਂ ਜਾਈ। ਸੋ ਝੂਠਾ ਜੋ ਝੂਠਾ ਲਾਗੈ, ਝੂਠੇ ਕਰਮ ਕਮਾਈ। ਕਹਿ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨ ਜਾਈ। ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ। ਗੁਰਮੁਖ ਪਾਇਆ ਜਾਏ, ਬਿਨ ਨਾਵੈ ਮੁਕਤ ਨਾ ਹੋਵਈ। ਵੇਖੋ ਕਉ ਵੈ ਪਾਏ, ਬਲਿਹਾਰੀ ਗੁਰ ਅਪਣੇ। ਸਦ ਬਲਿਹਾਰ ਜਾਉ, ਸਤਿਗੁਰ ਮਿਲਿਆ ਹਰ ਮਨ ਵਸਾ। ਸਹਿਜ ਰਹਿ ਸਮਾਏ ਰਹਾਉ, ਜਾ ਪਵਾ ਪਾਏ ਆਪਣਾ। ਬਹਿਰਾਗ ਉਪਜੈ ਮਨ ਆਏ, ਬਹਿਰਾਗੈ ਤੇ ਹਰ ਪਾਈਐ। ਹਰ ਸੋ ਰਹਿ ਸਮਾਏ, ਸੇ ਮੁਕਤ ਜੇ ਮਨ ਜਿਨਹ। ਫਿਰ ਧਾਤ ਨਾ ਲੱਗ ਆਏ, ਦਸਵੇਂ ਦੁਆਰ ਰਹਿਤ ਕਰੇ। ਤ੍ਰਿਭਵਨ ਸੋਝੀ ਪਾਏ, ਨਾਨਕ ਗੁਰ ਤੇ ਗੁਰ ਹੋਇਆ। ਵੇਖੋ ਤਿਸ ਕੀ ਰਜਾਏ, ਇਹ ਕਾਰਨ ਕਰਤਾ ਕਰੇ। ਜੋਤੀ ਜੋਤ ਸਮਾਏ, ਗੁਜਰੀ ਮਹੱਲਾ ਤੀਜਾ। ਰਾਮ ਰਾਮ ਸਭ ਕੋ ਕਹਾ, ਕਹਿਆ ਰਾਮ ਨਾ ਹੋਏ। ਗੁਰਪ੍ਰਸਾਦੀ ਰਾਮ ਮਨ ਬੱਸਾ, ਤਾਂ ਫਲ ਪਾਵੈ ਕੋਏ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦਨਾ ਬੀਸਰੈ। ਹਰ ਹਰ ਕਰੇ ਸਦਾ ਮਨ ਚੀਤ ਰਹਾਉ। ਹਿਰਦੈ ਜਿਨਕੈ ਕਪਟ ਵਸਾ, ਬਾਹਰੋਂ ਸੰਤ ਕਾ ਹਾਹੇ। ਤਿਸ਼ਨਾ ਮੂਲ ਨਾ ਚੁਕਾਈ, ਅੰਤ ਗਏ ਪਿਛਤਾਹੇ। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਜਿਸ ਨਰ ਕੀ ਦੁਬਤਾ ਨਾ ਜਾਏ, ਧਰਮਰਾਜ ਤਿਸ ਦੇਸ ਜਾਏ। ਕਰਮ ਹੋਵੈ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ। ਨਾਨਕ ਵਿੱਚੋਂ ਹਉਮੈ ਮਾਰਾ, ਤਾਂ ਹਾਰ ਭੇਟੈ ਸੋਈ। ਗੁਜਰੀ ਮਹਲਾ ਤੀਜਾ, ਤਿਸ ਜਨ ਸਾਂਸ ਸਦਾ ਮਨ ਨਿਚਲ। ਜਿਸ ਕਾ ਅਭਿਮਾਨ ਗਵਾਏ, ਸੋ ਜਨ ਨਿਰਮਲ ਜੇ ਗੁਰਮੁਖ ਬੂਝੈ। ਹਰ ਚਰਨੀ ਚਿਤ ਲਾਏ, ਹਰ ਚੇਤ ਅਚੇਤ ਮਨਾ। ਜੋ ਇੱਛਾ ਸੋ ਫਾਲ ਹੋਈ, ਗੁਰਪ੍ਰਸਾਦੀ ਹਰ ਰਸ ਪਾਵਾ। ਪੀਵਤ ਰਹਾ ਸਦਾ ਸੁਖ ਹੋਈ ਰਹਾਉ, ਸਤਿਗੁਰ ਭੇਟੇ ਤਾਂ ਪਾਰਸ ਹੋਵੈ। ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ। ਦੀਖਿਆ ਦੇਵੈ ਸਾਚ ਬੁਝਾਏ, ਬਿਨ ਪਾਰਸਾ ਪੂਜ ਨਾ ਹੋਵਈ। ਬਿਨ ਮਨ ਪਰਚੇ ਅਵਰਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ। ਕਿਸ ਮਾਰਗ ਪਾਏ, ਨਾਨਕ ਬਿਨ ਨਦਰੀ ਕਿਛੂ ਨ ਪਾਈਐ। ਜਿਸ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਦੇਵ ਡਿਆਈ। ਆਪਣਾ ਸ਼ਬਦ ਵਰਤਾਏ, ਗੁਜਰੀ ਮਹੱਲਾ ਤੀਜਾ ਪੰਚਪਦੇ। ਨਾ ਕਾਂਸੀ ਮਤ ਉਪਜੈ, ਨਾ ਕਾਂਸੀ ਮਤ ਜਾਏ। ਸਤਿਗੁਰ ਮਿਲੈ ਮਤ ਉਪਜੈ, ਤਾਂ ਇਹ ਸੋਝੀ ਪਾਏ। ਹਰ ਕਥਾ ਤੂੰ ਸੁਣ ਰੇ, ਮਨ ਸ਼ਬਦ ਮਨ ਵਸਾਏ। ਇਹ ਮਤ ਤੇਰੀ ਥਿਰ ਰਹੇ, ਤਾਂ ਪਰਮ ਵਿੱਚੋਂ ਜਾਏ ਰਹਾਉ।
ਗੁਰ ਚਰਨ ਦੇ ਵਸਾਏ ਤੂੰ ਕਿਲਬਖ ਹੋਵੈ ਨਾਸ, ਪੰਚ ਭੂ ਆਤਮਾ ਵਸ ਕਰਹਿ ਤਾ ਆਤਮ ਤੀਰਥ ਕਰ ਨਿਵਾਸ, ਪੰਚ ਭੂ ਆਤਮਾ ਵਸ ਕਰਹਿ ਤਾ ਤੀਰਥ ਕਰ ਨਿਵਾਸ, ਮਨਮੁਖੇ ਮਨਮੁਗਧ ਹੈ ਸੋਜੀ ਕਿਛੁ ਨ ਪਾਏ, ਹਰਿ ਕਾ ਨਾਮ ਨ ਬੁਝਈ ਅੰਤ ਗਿਆ ਪਛਤਾਏ, ਇਹ ਮਨ ਕਾਂਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ, ਆੜ ਸਾੜ ਤੀਰਥ ਤੇ ਸੰਗ ਰਹਾ ਜਿਨ ਹਰਿ ਹਿਰਦੇ ਰਹਿਆ ਸਮਾਏ, ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਬਸਿਆ ਮਨ ਆਏ, ਤੋ ਜੋ ਤਦ ਭਾਵੈ ਸਭ ਸਚਹਿ ਸਚ ਰਹਿ ਸਮਾਏ, ਗੁਜਰੀ ਮਹਲਾ ਤੀਜਾ ਏਕੋ ਨਾਮ ਨਿਧਾਨ, ਪੰਡਤ ਸੁਣ ਸਿੱਖ ਸਚ ਸੋਈ ਦੂਜੇ ਪਾਏ, ਜੇਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ, ਹਰਿ ਚੰਨੀ ਤੂੰ ਲਗ ਰਹੁ ਗੁਰ ਸ਼ਬਦ ਸੋਜੀ ਹੋਈ, ਹਰ ਰਸ ਰਸਨ ਰਾਗ ਚਾਖ ਤੂੰ ਤਾਮਨ ਨਿਰਮਲ ਹੋਈ ਰਹਾਉ, ਸਤਿਗੁਰ ਮਿਲਿਆ ਵੇ ਹੇ ਮਨ ਸੰਤੋਖੀ ਆਏ, ਹੇ ਤਾਂ ਫਿਰ ਤਿਸ ਨਾ ਭੁੱਖ ਨਾ ਹੋਏ, ਨਾਮ ਨਿਧਾਨ ਪਏ ਆ ਪਾਰ ਕਰ ਜਾਏ, ਨਾ ਕੋਏ ਕਥਨੀ ਬਦਨੀ ਜੇ ਕਰੇ, ਮਨਮੁਖ ਪੂਜਨਾ ਹੋਏ, ਗੁਰਮਤੀ ਕਰ ਚਾਨਣਾ ਹਰ ਨਾਮ ਪਾਵੈ ਸੋਏ, ਸੁਣ ਸ਼ਾਸਤਰ ਤੂੰ ਨਾ ਬੁੱਝਹੀ ਤਾਂ ਫਿਰ ਹੈ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪਛਾਣਈ, ਸਚਨ ਤਰੇ ਪਿਆਰ ਸਚ ਜਗਤ ਦਹਿਕਾਇਆ, ਕਹਿਣਾ ਕਛੂ ਨਾ ਜਾਏ, ਨਾਨਕ ਜੋ ਤਿਸ ਭਾਵੈ ਸੋ ਖਰੇ, ਜਿਉਂ ਤਿਸ ਕੀ ਰਜਾਏ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਰਾਗ ਗੂਜਰੀ ਮਹਲਾ ਚੌਥਾ, ਚੁੱਪ ਦੇ ਕਰ ਪਹਿਲਾ, ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਹਉ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਰਾਮ ਨਾਮ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਸ ਰਹਾਉ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਬਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਾਰ ਹਰ ਹਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨੀ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਤੁਰਮਸਤਕ ਲਿਖਿਆ ਲਿਖਾਸ, ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ, ਗੁਜਰੀ ਮਹੱਲਾ ਚੌਥਾ, ਗੋਬਿੰਦ ਗੋਬਿੰਦ ਪ੍ਰੀਤਮ ਮਨ ਮੋਹਨ, ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੋਹਾ, ਸ਼ਬਦ ਜਪ ਗੋਬਿੰਦ ਗੋਬਿੰਦ ਧਿਆਈਐ, ਸਭ ਕਉ ਦਾਨ ਦੇ ਪ੍ਰਭਿਓਹਾ, ਮੇਰੇ ਭਾਈ ਜਨਾ ਮੋਹ ਕਉ, ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹਾ, ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾਂ, ਮਿਲ ਗੁਰ ਸਾਧ ਸੰਗਤ ਜਨ ਸੋਹ ਰਹਾਉ, ਸੁਖ ਸਾਗਰ ਹਰ ਭਗਤ ਹੈ, ਗੁਰਮਤਿ ਕੌਲਾ ਰਿਸ ਲਾਗੈ ਪਗੋ ਹੈ, ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋਹਾ, ਦੁਰਮਤਿ ਭਾਗਹੀਨ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹਾ, ਕਉਹਾ ਕਾਕੋ ਅੰਮ੍ਰਿਤ ਰਸ ਪਾਈਐ, ਜਿਨ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹਾ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋਹਾ, ਨਾਨਕ ਧਨ ਧਨ ਵੱਡੇ ਵੱਡ ਭਾਗੀ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹਾ, ਗੁਜਰੀ ਮਹੱਲਾ ਚੌਥਾ, ਹਰ ਜਨ ਉੱਤਮ ਉੱਤਮ ਬਾਣੀ, ਮੁਖ ਬੋਲਾ ਪਾਰ ਉਪਕਾਰੇ, ਜੋ ਜਨ ਸੁਣੈ ਸਰਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ, ਰਾਮ ਮੋਹ ਕਉ ਹਰ ਜਨ ਮੇਲ ਪਿਆਰੇ, ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ, ਹਮ ਪਾਪੀ ਗੁਰ ਨਿਸਤਾਰੇ, ਰਾਹਾਵ ਗੁਰਮੁਖ ਵੱਡ ਭਾਗੀ ਵੱਡ ਭਾਗੇ, ਜਿਨ ਹਰ ਹਰ ਨਾਮ ਅਧਾਰੇ, ਹਰ ਹਰ ਅੰਮ੍ਰਿਤ ਹਰ ਰਸ ਪਾਵੈ, ਗੁਰਮਤਿ ਭਗਤ ਭੰਡਾਰੇ, ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ, ਤੇ ਭਾਗ ਹਿੰਜਮ ਮਾਰੇ, ਸੇ ਕੂਕਰ ਸੂਕਰ ਗਰਦਵ ਪਵਹਿ ਗਰਭ ਜੋਨੀ, ਦਹਿ ਮਾਰਾ ਮਹਾਂ ਹਤਿਆਰੇ, ਦੀਨ ਦਿਆਲ ਹੋ ਜਨ ਉਪਰ, ਕਰ ਕਿਰਪਾ ਲੇਹੋ ਬਾਰੇ, ਨਾਨਕ ਜਨ ਹਰਿ ਕੀ ਸਰਨਾਈ, ਹਰ ਭਾਵੇ ਹਰਿ ਨਿਸਤਾਰੇ, ਗੁਜਰੀ ਮਹੱਲਾ ਚੌਥਾ, ਹੋ ਹੋ ਦਿਆਲ ਮੇਰਾ ਮਨ ਲਾਵੋ, ਹਉ ਅਣਦਿਨ ਰਾਮ ਨਾਮ ਨਿਤਿਹਾਈ, ਸਭ ਸੁਖ ਸਭ ਗੁਣ ਸਭ ਨਿਧਾਨ, ਹਰਿ ਜਿਤ ਜਪਿਆ ਦੁੱਖ ਭੁੱਖ ਸਭ ਲੈ ਜਾਈ, ਮਨ ਮੇਰੇ ਮੇਰਾ ਰਾਮ ਨਾਮ ਸਖਰ ਪਾਈ, ਗੁਰਮਤਿ ਰਾਮ ਨਾਮ ਜਿਸ ਗਾਵਾਂ, ਅੰਤ ਬੇਲੀ ਦਰਗਹ ਲੈ ਛਡਾਈ ਰਹਾਉ, ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ, ਕਰ ਕਿਰਪਾ ਲੋਚ ਮੇਰਾ ਮਨ ਲਾਈ, ਮੈਂ ਮਨ ਤਨ ਪ੍ਰੇਮ ਲੱਗੀ, ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਭ ਲੋਚ ਪੂਰੀ ਸਤਿਗੁਰ ਸਰਨਾਈ, ਮਾਨਸ ਜਨਮ ਪੁੰਨ ਕਰ ਪਾਇਆ,
ਬਿਰ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਸਭ ਰਸ ਕਸ ਦੁਖ ਪਾਵੈ ਮੁਖ ਫੀਕਾ ਥੂਕ ਮੁਖ ਲਾਈ ਮੁਖ ਫੀਕਾ ਥੂਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰਿ ਸਰਨਾ ਤਿਨ ਦਰਗਹਿ ਹਰ ਹਰਿ ਦੇਵ ਦਿਹਾਈ ਤਨ ਤਨ ਸਭ ਵਾਸ ਕਹੇ ਪ੍ਰਭ ਜਨ ਕਉ ਜਨ ਨਾਨਕ ਮੇਲ ਲਈ ਗੁਲ ਗਲ ਲਾਈ ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਹ ਕਉ ਦੇਵ ਦਾਨ ਹਰ ਪ੍ਰਾਣ ਜਿਵਾਇਆ ਹਮ ਹੋਵੈ ਲਾਲੇ ਗੋਲੇ ਗੁਰਸਿੱਖਾਂ ਕੇ ਜਿਨ੍ਹਾਂ ਅਣਦਿਨ ਹਰ ਪ੍ਰਭ ਪੁਰਖ ਤਿਹਾਇਆ ਮੇਰੇ ਮਨ ਤਨ ਬਿਰੋ ਗੁਰਸਿੱਖ ਪਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਪਾਈ ਮੋਹ ਕੋ ਕਰੋ ਉਪਦੇਸਰ ਮਿਲੇ ਮਿਲਾਇਆ ਰਹਾਉ ਜਹ ਹਰ ਪ੍ਰਭ ਭਾਵੈ ਸਾ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਿਗੁਰ ਮਨ ਭਾਇਆ ਵਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਭਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਸੇ ਭਾਗਹੀਨ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਥਾਰੇ ਹਰਾਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਹ ਕੋ ਕਰ ਉਪਦੇਸ਼ ਹਰ ਮੀਠ ਲਗਾਵੈ ਮਾਨ ਤਨ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਤਿਹਾਵੈ ਭਾਈ ਰੇ ਮੋਹ ਕਉ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਹਾਵ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸੁਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤਿ ਨਾਮ ਜਪੈ ਲਿਵ ਲਾਵੈ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਨ ਮੋਏ ਮਰ ਜਾਵੈ ਆਨੰਦ ਮੂਲ ਜਗ ਜੀਵਨ ਜਾ ਤਾਤਾ ਸਭ ਜਨ ਕੋ ਆਨੰਦ ਕਰੋ ਹਰ ਤਿਹਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਗੁਜਰੀ ਮਹਿਲਾ ਚੌਥਾ ਕਰਤੀ ਜਾ ਮਾਈ ਬਾਪ ਪੁੱਤਰ ਸਭ ਹਰਿ ਕੇ ਕੀਏ ਸਭਨਾ ਕੋ ਸੰਬੰਧ ਹਰਿ ਕਰ ਦੀਏ ਰਾ ਹਮਰਾ ਜੁਰ ਸਭ ਰਹੇ ਮੇਰੇ ਵੀਰ ਹਰਿ ਕਾ ਤਨ ਮਨ ਸਭ ਹਰਿ ਕਾ ਹੈ ਬਸ ਸਰੀਰ ਰਹਾਉ ਭਗਤ ਜਨਾ ਕੋ ਸ਼ਰਧਾ ਆਪ ਹਰ ਲਾਈ ਵਿਚੇ ਗ੍ਰਸਤ ਉਦਾਸ ਰਹਾਈ ਜਾ ਜਬ ਅੰਤਰ ਪ੍ਰੀਤ ਹਰ ਸੋਭਨ ਆਈ ਤਬ ਜੋ ਕਿਛ ਕਰੇ ਸੋ ਹੋ ਮੇਰੇ ਹਰਿ ਪ੍ਰਭ ਭਾਈ ਜਿਤ ਕਾਰ ਕੰਮ ਹਮ ਹਰ ਲਾਏ ਸੋ ਹਮ ਕਰਹਿ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਾਣ ਨਾਨਕ ਰਾਮ ਨਾਮ ਲਿਵ ਲਾਈ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿੱਤ ਵਾ ਉਦਮ ਗਾ ਅਰ ਹਰ ਜੀਵ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਜਿਕਾ ਗਏ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨਨਾ ਪਿਤਾ ਲੋਕ ਸੁਤ ਬਨਤਾ ਕੋਹੇ ਨਾ ਕੇਸ ਕੀ ਧਰਿਆ ਸਿਰ ਸਿਰ ਜਿਗ ਸੰਭਾਹੇ ਠਾਕੁਰ ਕਹੇ ਮਨ ਭਉ ਕਰਿਆ ਊਡੇ ਊਡ ਆਵਸ ਸੈ ਕੋ ਸਾ ਤਿਸ ਪਾਛੈ ਬਚਰੇ ਹੀ ਸ਼ਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਾਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਗੁਜਰੀ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਕਾ ਚਾਰ ਕਰੇ ਖਟ ਕਰਮਾ ਇਤਰ ਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹੋ ਮੈਂ ਬਿਨ ਗੁਰ ਬਾਜੀ ਹਰੀ ਮੇਰੇ ਠਾਕੁਰ ਰਖ ਲਿਵੋ ਕਿਰਪਾ ਧਾਰੀ ਕੁਟਮਦਿ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਬੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੈ ਮਨ ਵੇਖੋ ਕਰ ਵਿਚਾਰੀ ਆਠ ਸੜ ਮੱਜਨ ਕਰ ਸੁਨਾਨਾ ਪ੍ਰਮਾਇ ਤਰ ਸਾਰੀ ਅਣਕ ਸੋਚ ਕਰੇ ਸੰਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਯੁਵਾ ਬਾਏ ਹਰ ਦੁਆਰੀ ਦੁਰਮਤ ਮੇਟ ਬਤ ਪ੍ਰਗਸੀ ਜਨ ਨਾਨਕ ਗੁਰਮੁਖ ਤਾਰੀ ਗੁਜਰੀ ਮਹਿਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖਨ ਬਿਸਵ ਮਨ ਤੇ ਹਰ ਹਰ ਸਾ ਸੰਗਤ ਮੈਂ ਪਾਇਆ ਮਾਈ ਖਾਏ ਮਾਈ ਖਾਟ ਕਰਿਓ ਆਇਓ ਕਰ ਪੂਤਾ
ਹਰ ਤਨ ਜਲ ਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਰ ਹਵ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਤਾਰ ਫਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਹਿਆ ਧੋਖਾ ਹਰ ਤਨ ਤੇ ਮੈਂ ਨਵਨਿਤ ਪਾਈ ਹਾ ਚਰੂ ਹਰ ਥੋਕਾ ਖਵ ਖਰਚੋ ਤੁਟ ਨ ਆਵਾ ਹਲਤ ਪਲਤ ਕੈ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ ਇਹ ਮਨ ਰੰਗ ਰੰਗੇ ਗੁਜਰੀ ਮਹਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖਨਾਸਾ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਹੀ ਸਤ ਜਾਪੋ ਜਾਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਸਤਿਗੁਰ ਤੁਮ ਕੋ ਹਿ ਦਿਆਲਾ ਸੰਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰੋ ਸਿਮਰਤ ਅਨੰਦ ਅਨੰਤ ਰੰਗ ਤਮਸ਼ਾ ਪੂਰਨ ਅਸਕ ਬਿਨ ਚਿੰਤਾ ਭਵਰ ਤੁਮਾਰ ਇਹ ਮਨ ਹੋ ਵਾਉ ਹਰ ਚਰਨਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਏ ਜੋ ਬੂੰਦਾ ਚਾਤਰ ਕਮੌਲਾ ਗੁਜਰੀ ਮਹੱਲਾ ਪੰਜਵਾ ਮਾਤਾ ਕਰ ਪੱਛਮ ਕਤਾਈ ਪੂਰਬ ਹੀ ਲੈ ਜਾਤ ਖਿਨਮ ਥਪ ਥਪਨ ਹਾਰਾ ਆਪਣ ਹਾਥ ਮਥਾਂਤ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਣ ਤਨ ਜੋਰਨ ਕੀ ਮਨਸਾ ਮੀਚੇ ਨਿਕਸੇ ਸਾਸ ਲਸ਼ਕਰ ਨੇਵ ਖਵਾ ਸਭ ਤਿਆਗੇ ਜੰਮ ਪ੍ਰੂਟ ਸਦਾਸ ਹੋਏ ਅਨੰਨ ਮਨ ਹਟਕੀ ਦ੍ਰਿੜਤਾ ਆਪਸ ਕੋ ਜਨ ਨਾਥ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਸੋਈ ਫਿਰ ਫਿਰ ਖਾਤ ਸਹਿ ਸੁਭਾਏ ਭੈ ਕਿਰਪਾਲਾ ਤਿਸ ਜਨਕੀ ਕਾਠੀ ਫਾਸ ਕਹੁ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ ਗੁਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਓ ਤ੍ਰਿਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬੇਖ ਮਮਤਾ ਇਹ ਵਿਆਦ ਦੇ ਹਾਟੇ ਹਰ ਹਰਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖ ਸੁਖ ਪਾਇਓ ਰਾਹਾਉ ਜੋ ਕਿਛ ਕੀਓ ਸੋਈ ਭਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਤ ਸਭ ਏਕ ਸਮਾਨੇ ਜੋਗ ਜੂਤ ਨਿਸਾਨੀ ਪੂਰਨ ਪੂਰ ਸਭ ਠਾਈ ਆਣਾ ਕਤੁ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਤਾ ਭੈ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕਰ ਆਇਆ ਕਾਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾ ਜਿਸ ਮਨ ਫੁਕੈ ਪਰਉ ਬੇਨਤੀ ਸੋ ਆਪਣਾ ਦੁਖ ਭਰਿਆ ਪਾਰ ਬ੍ਰਹਮ ਜਨ ਹਿਰਦੈ ਅਰਧਿਆ ਤਿਨ ਪਉ ਸਾਗਰ ਤਰਿਆ ਹਰ ਗੁਰ ਹਾਰ ਬਿਨ ਕੋ ਨਾ ਬਿਰਥ ਦੁਖ ਘਟ ਪ੍ਰਭ ਤਾ ਜਬਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਘਟ ਰਹਾਉ ਮਾਇਆ ਕੈ ਸੰਬੰਧ ਸੈਨ ਸਾਕ ਕਿਤ ਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਨ ਸੰਗ ਮਨ ਬਾਸ਼ਤ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਣ ਤਾ ਮੈਂ ਤਿਸ ਨਾ ਬੁਝੀ ਸਿਮਰਤ ਨਾਮ ਕੋਟ ਉਜੀਆਰਾ ਬਸਤੇ ਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਦਕੇ ਚਰਨ ਧੂਰ ਜਨ ਬੰਸ਼ ਸੁਖ ਨਾਨਕ ਪਾਇਆ ਗੁਜਰੀ ਮਹੱਲਾ ਪੰਜਵਾ ਚਾ ਪੰਚ ਪਦਾ ਕਰ ਦੂਜਾ ਓਂਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਾਸਾ ਊਹਾਂ ਛੋੜ ਧਰਨ ਮੈਂ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਵਰਸਾਬ ਮਿਥਿਆ ਲੁਬ ਲੁਬੀ ਗੁਰਪੂਰੇ ਦਿਓ ਹਰਨਾਮਾ ਜੀ ਕਹੋ ਏਹਾ ਵਸਤ ਫੱਬੀ ਰਹਾਓ ਇਸ਼ਟ ਮੀਤ ਬੰਧਵ ਸੁਤ ਭਾਈ ਸੰਗ ਬਣਤਾ ਰਚ ਹੱਸਿਆ ਜ ਬੰਤੀ ਉਸਰ ਆਏ ਬਨਿਓ ਹੈ ਓਨ ਪੇਖਤ ਹੀ ਕਾਲ ਗ੍ਰਸਿਆ ਕਰ ਕਰ ਅਨਤ ਵਿਹਜੀ ਸੰਪੈ ਸੋਇਨਾ ਰੂਪਾ ਦਾ ਮਹਾ ਪਹਾੜੀ ਕਹੋ ਉਹ ਪਹਾੜਾ ਮਿਲਿਆ ਹੁਰ ਸਗਲ ਭਿਓ ਬਿਰਾਨਾ ਹੈ

ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ, ਤੋਦਵੈਣ ਸਿੱਧੀ